0: ਮੋਡਲ ਏਦਾਂ ਦੇ ਆ ਗਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਚਾਰ ਪੈਸੇ ਉਹ ਕਹਿੰਦਾ ਮੇਰੇ ਕੋਲ ਦਸ ਹੋਣ, ਜਿਹਦੇ ਕੋਲ ਦਸ ਉਹਦੇ ਕੋਲ ਪੰਜਾਹ ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗ ਗਏ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ, ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕਿ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨਹੀਂ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ, ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨਹੀਂ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋਰ ਕੇ, ਤੇ ਉਹ ਨਹੀਂ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇੱਦਾਂ ਹੈ, ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ, ਤੇ ਸੋਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿਵੇਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ ਦੋ ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ। ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
1: ਬਿਲਕੁਲ, ਜਦੋਂ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ, ਤੇ ਸੋਚਣਾ ਚਾਹੀਦਾ ਵੀ ਆ, ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ, ਉਹਦਾ ਇਲਾਜ ਨਾ ਹੋਇਆ, ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ, ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ, ਤਾਂ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ, ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ, ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
0: ਇਹਦੇ ਚ ਬਹੁਤ ਵੱਡਾ ਫਰਕ ਤਾਂ ਹੈ ਕਿ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ, ਤੇ ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਹਰ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ। ਤੇ ਉਹ ਜਿੱਦਾਂ ਸ਼ੁਰੂ ਚ ਕਿਹਾ ਕਿ ਜਦੋਂ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ, ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ। ਪਰ ਭਾਵੇਂ ਇਹ ਲੱਗਦਾ ਹੈ ਕਿ ਖਾਸ ਨਹੀਂ ਹੈ, ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਹ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ, ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਇਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ, ਇਸੇ ਕਰਕੇ ਜਾਂਦਾ ਨਾ ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ। ਪਰ ਜਦੋਂ ਇਹ ਗੱਲ ਜ਼ਿਆਦਾ ਘਰ ਕਰ ਜੇ ਸਾਈਕੋਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਬਦਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
1: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾਅ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ, ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
0: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ, ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
1: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ ਦਿਲ ਤੋਂ ਹੀ ਖੋਲ੍ਹਦੇ ਰਹੋ। ਬਾਕੀ ਕਿਸੇ ਨੂੰ ਕੋਈ ਸਮੱਸਿਆ ਵਾ, ਕਿਸੇ ਵੀ ਕਿਸਮ ਦੀ ਸਮੱਸਿਆ ਵਾ, ਤਾਂ ਉਹਦਾ ਤੁਸੀਂ ਨੰਬਰ ਉਹਨੂੰ ਦੇ ਸਕਦੇ ਹੋ 13 11 14 ਜੇ ਆਸਟ੍ਰੇਲੀਆ ਦੇ ਵਿੱਚ ਆ, ਅਤੇ ਇਸ ਤੋਂ ਬਾਅਦ ਤੁਸੀਂ 1300 669 ਅਤੇ 467 ਇਹ ਨੰਬਰ ਵੀ ਦੇ ਸਕਦੇ ਹੋ। ਬਾਕੀ ਔਨਲਾਈਨ ਗੂਗਲ ਦੇ ਉੱਤੇ ਜਾ ਕੇ ਵੀ ਇਹ ਨੰਬਰ ਭਰੇ ਜਾ ਸਕਦੇ ਨੇ। ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਕਈ ਤਰ੍ਹਾਂ ਦੀ ਮਦਦ ਅਵੇਲੇਬਲ ਹੈ। ਸੋ ਕੋਈ ਕਿਸੇ ਵੇਲੇ ਵੀ ਕਿਸੇ ਨੂੰ ਜ਼ਰੂਰਤ ਹੈ ਅਤੇ ਉਹਦਾ ਤੁਸੀਂ ਆਸਰਾ ਬਣੋ। ਸੋ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ। ਸਭ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ ਤੁਹਾਡਾ ਵੀ।
1: ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਰਹੇਗੀ। ਅਤੇ ਜੇਕਰ ਕੋਈ ਕਿਸੇ ਕਿਸਮ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਭਾਸ਼ਾ ਦੇ ਵਿੱਚ ਮਦਦ ਲੈ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਆਈ ਥਿੰਕ ਉਹਨਾਂ ਦੀ ਸਕਰੀਨ ਆਫ ਹੋ ਗਈ। ਥਿੰਕ ਉਹਨਾਂ
2: ਦਾ ਆਵਾਜ਼ ਆਉਣੀ ਬੰਦ ਹੋ ਗਈ ਮੈਨੂੰ।
1: ਤੁਹਾਡਾ ਮਾਈਕ ਆਫ ਆ।
3: ਕੀ ਹੋ ਗਿਆ ਨਾ? ਇੱਕ ਮਿੰਟ। ਮੱਕੜਦਾ ਦਾ ਫੋਨ ਆਇਆ। ਕੀ ਕਹਿਣਾ ਹੁਣ ਮੱਕੜਦਾ ਨੇ ਸਾਰਾ ਸਿਰ ਤੁਮੀ ਹਲਾਤ ਮੇਰਾ। ਹਾਂ ਲੰਮਾ ਤੇ ਪਾਲਿਆ ਭਾਜੀ ਮੰਜ ਕਰਕੇ। ਪਰੀ ਨੂੰ ਬਾਹਰ ਆ ਗਈ ਲੱਪਾਂ ਦਾ।
4: ਬਲੂਟੂਥ ਵਾਲਾ ਵੀ ਸੀਨ ਹੋ ਜਾਂਦਾ ਹੁੰਦਾ ਉਹ। ਮੈਂ ਸ਼ੁਰੂ ਚ ਆਨ ਕੀਤਾ, ਮੇਰੇ ਅੰਦਰ ਰੂਮ ਚ ਆਵਾਜ਼ ਆ ਰਹੀ।
2: ਹੁਣ ਆ ਰਹੀ ਹੈ ਆਵਾਜ਼?
3: ਆ ਰਹੀ ਭਾਈ। ਉਹ ਰੀਜੁਆਇਨ ਨਹੀਂ ਕਰਨਾ ਪੈਣਾ ਸੀ ਐਨੀਵੇ।

0: ਰੇਡੀਓ ਹਾਂਜੀ ਦੇ ਦਰਸ਼ਕਾਂ ਦਾ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ, ਮੈਂ ਹਾਂ ਹਰਮਨ ਖੈੜਾ। ਅੱਜ ਜਿਹੜੇ ਖਾਸ ਮਹਿਮਾਨਾਂ ਨੂੰ ਤੁਹਾਡੇ ਨਾਲ ਬੁਲਾਉਣ ਜਾ ਰਿਹਾ, ਉਹ ਸੱਚੇ ਬੜੇ ਖਾਸ ਨੇ। ਇਹਨਾਂ ਨੂੰ ਤੁਸੀਂ ਕਈ ਗਾਣਿਆਂ ਚ ਸੁਣਿਆ ਹੋਊਗਾ, ਕਈ ਇਹਨਾਂ ਦੀਆਂ ਮੂਵੀਜ਼ ਦੇਖੀਆਂ ਹੋਣਗੀਆਂ, ਤੇ ਹੁਣ ਉਹ ਆਪਣੀ ਨਵੀਂ ਮੂਵੀ ਲੈ ਕੇ ਆਏ ਨੇ, ਚੜ੍ਹਦੀ ਕਲਾ। ਚੜ੍ਹਦੀ ਕਲਾ ਦੇ ਨਾਲ ਹੀ, ਜੀ ਹਾਂ, ਮੈਂ ਗੱਲ ਕਰ ਰਿਹਾ ਸਾਡੀ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰਸ ਹਿੰਮਤ ਸੰਧੂ, ਰੂਪੀ ਗਿੱਲ ਤੇ ਐਮੀ ਵਿਰਕ ਜੀ। ਸਤਿ ਸ੍ਰੀ ਅਕਾਲ ਐਮੀ ਭਾਈ, ਸਤਿ ਸ੍ਰੀ ਅਕਾਲ ਹਿੰਮਤ ਭਾਈ, ਸਤਿ ਸ੍ਰੀ ਅਕਾਲ
1: ਰੂਪੀ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਵੈਲਕਮ ਜੀ। ਆਸਟ੍ਰੇਲੀਆ ਵਾਲਿਓ, ਨਿਊਜ਼ੀਲੈਂਡ ਵਾਲਿਓ, ਉਮੀਦ ਕਰਦਾ ਚੜ੍ਹਦੀ ਕਲਾ ਚ ਠੀਕ ਠਾਕ ਹੋਵੋਗੇ।
2: ਦਰਸ਼ਕਾਂ ਲਈ ਬਸ ਚੜ੍ਹਦੀ ਕਲਾ ਫਿਲਮ ਲੈ ਕੇ ਆਏ ਤੇ ਚੜ੍ਹਦੀ ਕਲਾ ਦੀ ਆਸ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਸਾਡੇ ਸਾਰੇ ਪੰਜਾਬੀ ਦੁਨੀਆਂ ਜਿੱਥੇ ਵੀ ਵਸਦੇ ਆ ਉਹ ਮਹਾਰਾਜ ਚੜ੍ਹਦੀ ਕਲਾ ਚ ਰੱਖੇ।
0: ਆਪਾਂ ਚੜ੍ਹਦੀ ਕਲਾ ਤੋਂ ਹੀ ਗੱਲ ਕਰ ਰਹੇ ਹਾਂ ਤੇ ਆਪਾਂ ਚੜ੍ਹਦੀ ਕਲਾ ਮੂਵੀ ਦੀ ਹੀ ਗੱਲ ਕਰਦੇ ਹਾਂ। ਐਮੀ ਭਾਈ, ਪਹਿਲਾ ਸਵਾਲ ਤੁਹਾਡੇ ਵਾਸਤੇ ਆ ਕਿ ਜਦੋਂ ਆਪਾਂ ਸ਼ਹੀਦ ਬੇਅੰਤ ਸਿੰਘ ਹੋਣਾ ਦੀ ਗੱਲ ਕਰਦੇ ਹਾਂ, ਸੁਣ ਕੇ ਹੀ ਆਪਾਂ ਨੂੰ ਲੂੰ ਕੰਡੇ ਖੜੇ ਹੋ ਜਾਂਦੇ, ਹਨਾ। ਸ਼ਹੀਦਾਂ ਦੀ ਗੱਲ, ਜਦੋਂ ਕਿਸੇ ਵੀ ਸ਼ਹੀਦ ਦੀ ਗੱਲ ਕਰੀਏ ਆਪਾਂ, ਜੇ ਇੱਕ ਐਸੇ ਕਰੈਕਟਰ ਨੂੰ ਤੁਸੀਂ ਜਦੋਂ ਸਿਨੇਮਾ ਤੇ ਦਰਸਾਉਂਦੇ ਹੋ, ਤੁਸੀਂ ਮੂਵੀ ਤੇ ਦਿਖਾਉਂਦੇ ਹੋ, ਤੁਸੀਂ ਉਹਦੇ ਬਾਰੇ ਫਿਰ ਕਿੱਦਾਂ ਪ੍ਰਿਪਰੇਸ਼ਨ ਕੀਤੀ, ਤੁਸੀਂ ਕਿਵੇਂ ਉਸ ਕਰੈਕਟਰ ਨੂੰ ਤੁਸੀਂ ਸਿਨੇਮਾ ਤੇ ਦਿਖਾਇਆ, ਕੀ ਪੜਿਆ ਤੁਸੀਂ?
1: ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ, ਤੁਸੀਂ ਉਹਦੇ ਚ ਡਿਫਰੈਂਸ ਦੇਖੋ। ਜਦੋਂ ਇੱਕ ਤੇ ਆਪਾਂ ਸੁਣ ਲੈਣੀ ਕੋਈ ਕਹਾਣੀ, ਹਨਾ, ਵੀ ਆ ਜਿਹੜੀ ਹੋਣੀ ਅਜੇ 20-25 ਸਾਲ ਪਹਿਲਾਂ ਵਾਪਰੀ ਆ, ਇਹ ਕੋਈ 30 ਸਾਲ ਪਹਿਲਾਂ ਵਾਪਰੀ ਹੈ, ਕੋਈ ਬਹੁਤੀ ਪੁਰਾਣੀ ਨਹੀਂ, ਜਾਂ 40-45 ਸਾਲ ਪਹਿਲਾਂ ਵਾਪਰੀ ਹੈ। ਸੋ ਇਹ ਕੋਈ ਬਹੁਤੀਆਂ ਪੁਰਾਣੀਆਂ ਉਹ ਜਿਹੜੇ ਹੈ ਪਣੇ ਪੁਰਾਣੇ ਨੀ ਗਏ, ਹੁਣ ਦੇ ਹੀ ਨੇ ਤੇ ਜਿਹੜੇ ਇਹ ਹੋਏ ਨੇ। ਤੇ ਇੱਕ ਤੇ ਇਹ ਚੀਜ਼ ਹੋਣੀ ਵੀ ਆਪਾਂ ਪੁਰਾਣੀ ਕੋਈ ਗੱਲ ਸੁਣ ਲੈਣੀ ਤੇ ਆਪਣੇ ਲੂੰ ਕੰਡੇ ਖੜੇ ਹੋਣੇ। ਤੇ ਇੱਕ ਤੁਸੀਂ ਇਹ ਵੇਖੋ ਵੀ ਸਾਡੇ ਕਿੰਨੇ ਕਰਮ ਚੰਗੇ ਆ, ਅਸੀਂ ਇਹ ਬਿਲਕੁਲ ਆਪ ਹੀ ਹੰਢਾਇਆ ਇੱਕ ਹਿਸਾਬ ਦਾ, ਅਸੀਂ ਆਪ ਇਹ ਚੀਜ਼ ਕੀਤੀ ਆ। ਬੇਸ਼ੱਕ ਕਿਤੇ ਤੇ ਤੁਸੀਂ ਐਕਟ ਲਾ ਲਓ, ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਅਸੀਂ ਕਿਵੇਂ ਫੀਲ ਕੀਤਾ ਹੋਊਗਾ, ਜਾਂ ਜਿੱਦਾਂ ਹੁਣ ਅਸੀਂ ਇਹ ਫਿਲਮ ਵੇਖੀ ਆ ਪੂਰੀ। ਜਦੋਂ ਤੁਸੀਂ ਇਹ ਫਿਲਮ ਵੇਖੋਗੇ ਨਾ ਪੂਰੀ, ਤੇ ਤੁਸੀਂ ਜਿਹੜੀ ਇਹ ਮੈਂ ਗੱਲ ਕਹਿ ਰਿਹਾ ਭਾਜੀ, ਇਹਨੂੰ ਤੁਸੀਂ ਫੀਲ ਕਰੋਗੇ ਜਦੋਂ ਤੁਸੀਂ ਇਹ ਪੂਰੀ ਫਿਲਮ ਵੇਖੋਗੇ ਸਾਡੀ, ਵੀ ਅਸੀਂ ਕਿੰਨਾ ਨੇੜੇ ਉਹ ਚੀਜ਼ ਫੀਲ ਕੀਤੀ ਹੋ ਸਕਦੀ ਆ, ਜਾਂ ਰੂਪੀ ਨੇ, ਜਾਂ ਹਿੰਮਤ ਨੇ, ਜਾਂ ਸਾਡੀ ਸਾਰੀ ਟੀਮ ਨੇ, ਜਰਨੈਲ ਭਾਜੀ ਨੇ, ਹੋਰ ਸਾਰੇ ਜਿੰਨੇ ਵੀ ਸਾਡੇ ਫਿਲਮ ਦੇ ਵਿੱਚ ਕਾਸਟ ਹੈ, ਉਹਨਾਂ ਨੇ ਕਿੰਨੀ ਨੇੜੇ ਉਹ ਇਹ ਚੀਜ਼ ਫੀਲ ਕੀਤੀ ਹੋ ਸਕਦੀ ਆ। ਸੋ ਅਸੀਂ ਗਰਮਾਂ ਵਾਲੇ ਆ, ਭਾਗਾਂ ਵਾਲੇ ਆ, ਇਸ ਫਿਲਮ ਦਾ ਪਾਰਟ ਬਣੇ ਆ, ਤੇ ਸਾਨੂੰ ਬੜਾ ਚੰਗਾ ਲੱਗਿਆ ਭਾਜੀ ਕੰਮ ਕਰਕੇ।
0: ਜੀ ਬਿਲਕੁਲ ਰੂਪੀ ਜੀ, ਤੁਹਾਡੇ ਵਾਸਤੇ ਵੀ ਮੇਰਾ ਇਹਦੇ ਨਾਲ ਰਲਦਾ ਮਿਲਦਾ ਹੀ ਸਵਾਲ ਹੈ। ਸਭ ਤੋਂ ਪਹਿਲਾਂ ਤੇ ਇਹ ਸਵਾਲ ਹੈ ਕਿ ਤੁਹਾਡੀ ਪਹਿਲਾਂ ਮੂਵੀ ਮੈਂ ਦੇਖੀ ਸੀਗੀ ਬੀਬੀ ਰਜਨੀ
3: ਜੀ,
0: ਐਂਡ ਬੀਬੀ ਰਜਨੀ ਤੋਂ ਬਾਅਦ ਤੁਸੀਂ ਹੁਣ ਇਹ ਕਰੈਕਟਰ ਕਰ ਰਹੇ ਹੋ
3: ਜੀ,
0: ਤੇ ਤੁਹਾਨੂੰ ਇਹ ਸੀਰੀਅਸ ਕਰੈਕਟਰ ਮਿਲਦੇ ਨੇ ਜਾਂ ਫਿਰ ਤੁਸੀਂ ਚੂਜ਼ ਕਰਦੇ ਹੋ ਕਿ ਤੁਸੀਂ ਸੀਰੀਅਸ ਕਰੈਕਟਰਸ ਹੀ ਕਰਨੇ ਨੇ?
3: ਨਹੀਂ ਜੀ, ਮੈਂ ਨਹੀਂ ਚੂਜ਼ ਕਰਦੀ ਹੈਗੀ। ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇੱਦਾਂ ਦੇ ਰੋਲਸ ਮਿਲਦੇ ਨੇ, ਤੇ ਫਿਰ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਨੂੰ ਨਿਭਾਵਾਂ, ਪਰ ਮੈਨੂੰ ਮੈਂ ਆਪ ਨਹੀਂ ਕੌਨਸ਼ੀਅਸਲੀ ਨਹੀਂ ਚੂਜ਼ ਕਰਦੀ ਹੈਗੀ ਕਿ ਮੈਂ ਸੀਰੀਅਸ ਰੋਲਸ ਹੀ ਕਰਾਂ। ਮੈਂ ਆਪ ਵੀ ਇੰਨੀ ਸੀਰੀਅਸ ਨਹੀਂ ਹੈਗੀ ਅਸਲ ਜ਼ਿੰਦਗੀ ਚ। ਸੋ ਮੈਨੂੰ ਲੱਗਦਾ ਆਈ ਥਿੰਕ ਮੈਂ ਲੱਕੀ ਹਾਂ, ਜਿਵੇਂ ਅਮੀ ਸਰ ਨੇ ਕਿਹਾ ਕਿ ਅਸੀਂ ਬਹੁਤ ਕਰਮ ਵਾਲੇ ਹਾਂ ਕਿ ਸਾਨੂੰ ਆਪ ਇਹ ਰੋਲਸ ਮਿਲਦੇ ਨੇ ਜੀ।
0: ਤੇ ਹਿੰਮਤ ਭਾਈ, ਤੁਸੀਂ ਸਤਵੰਤ ਸਿੰਘ ਦਾ ਕਿਰਦਾਰ ਨਿਭਾ ਰਹੇ ਹੋ, ਤੁਸੀਂ ਇਸ ਕਰੈਕਟਰ ਦੀ ਕਿਵੇਂ ਪ੍ਰਿਪਰੇਸ਼ਨ ਕੀਤੀ, ਕੀ ਤੁਸੀਂ ਪੜ੍ਹਿਆ, ਕੀ ਤੁਸੀਂ ਸੁਣਿਆ ਇਸ ਕਰੈਕਟਰ ਦੇ ਬਾਰੇ?
2: ਪੜਿਆ ਸੁਣਿਆ ਤਾਂ ਵੀਰੇ ਇਸ ਫਿਲਮ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਆਪਣੇ ਪੰਜਾਬੀਆਂ ਚ ਜਾਂ ਸਿੱਖਾਂ ਚ ਇਹ ਚੀਜ਼ ਜਿੰਨੀ ਮੈਨੂੰ ਲੱਗਦਾ ਹੈਗੀ, ਉਹ ਸਾਰਿਆਂ ਦੇ ਘਰਾਂ ਚ ਜਾਂ ਸਾਡੇ ਮਾਂ ਪਿਓ ਜਾਂ ਸਾਡੇ ਦਾਦੇ ਦਾਦੀਆਂ ਇਸ ਟੋਪਿਕ ਤੇ ਇਹਨਾਂ ਯੋਧਿਆਂ ਬਾਰੇ ਆਮ ਗੱਲਾਂ ਮੈਨੂੰ ਲੱਗਦਾ ਮੇਰੀ ਉਮਰ ਦਿਆਂ ਨੂੰ ਸਾਰਿਆਂ ਨੂੰ ਥੋੜੀਆਂ ਥੋੜੀਆਂ ਕਹਾਣੀਆਂ ਘਰੋਂ ਸੁਣਨ ਨੂੰ ਮਿਲੀਆਂ ਹੋਣਗੀਆਂ, ਤਾਂ ਉਹ ਬੇਸਿਕ ਸਾਰੇ ਮਤਲਬ ਉਹਨਾਂ ਦੇ ਪਤਾ ਸੀਗੇ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ। ਫਿਰ ਫਿਲਮ ਲਈ ਪ੍ਰਿਪਰੇਸ਼ਨ ਹੈ ਕਿ ਸਾਡੀ ਟੀਮ ਬਹੁਤ ਸੋਹਣੀ ਆ ਜੀ, ਅਮਰਜੀਤ ਸਾਰੋ ਭਾਜੀ ਨੇ ਮਤਲਬ ਬੜੇ ਤਰੀਕੇ ਦੇ ਨਾਲ ਚੀਜ਼ਾਂ ਕਰਵਾਈਆਂ ਸਾਡੇ ਤੋਂ ਜਾਂ ਮੇਰੇ ਤੋਂ, ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਕੁਛ ਇਹ ਨਹੀਂ ਕਿਹਾ ਵੀ ਤੁਹਾਨੂੰ ਬੜਾ ਜ਼ਿਆਦਾ ਕਰਨ ਦੀ ਲੋੜ ਆ। ਮੇਰੀ ਲੁੱਕ ਚ ਮੈਨੂੰ ਲੱਗਦਾ ਸਿਰਫ ਮੇਰੀ ਪੱਗ ਚੇਂਜ ਹੋਈ ਸੀ, ਬਾਕੀ ਕੋਸਟਿਊਮ ਜਿਵੇਂ ਦੇ ਉਹਨਾਂ ਦੇ ਹੁੰਦੇ ਸੀ ਉਹਦੇ ਨੇੜੇ ਤੇੜੇ, ਤਾਂ ਮੈਂ ਤਾਂ ਮਤਲਬ ਤਿਆਰ ਬਰ ਤਿਆਰ ਦਾ ਹੀ ਸਿਸਟਮ ਸੀਗਾ ਮੇਰਾ ਤੇ।
0: ਸੋ ਆਪਣਾ ਐਮੀ ਭਾਈ, ਤੁਹਾਡੀ ਇੱਕ ਲਾਸਟ ਟਾਈਮ ਮੂਵੀ ਆਈ ਸੀਗੀ ਮੌੜ
1: ਜੀ ਭਾਜੀ,
0: ਉਹ ਮੇਰੀ ਵਨ ਆਫ ਦਾ ਫੇਵਰੇਟ ਮੂਵੀਜ਼ ਦੇ ਵਿੱਚੋਂ। ਹੁਣ ਮੈਂ ਜਦੋਂ ਇਹ ਮੂਵੀ ਦੇਖਦਾ, ਮੈਂ ਇਹਦਾ ਕਲਰ ਗ੍ਰੇਡ ਦੇਖਦਾ ਆ, ਮੈਨੂੰ ਲੱਗਦਾ ਕਿ ਇਹ ਮੂਵੀ ਉਸ ਤੋਂ ਵੀ ਉੱਤੇ ਜਾਵੇਗੀ। ਐਂਡ ਟੈਕਨੀਕਲੀ ਦੇਖਾਂ ਮੈਂ ਜੇ ਸਟੋਰੀ ਦੇ ਹਿਸਾਬ ਦੇ ਨਾਲ ਦੇਖਾਂ, ਬਟ ਜਦੋਂ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਇੱਦਾਂ ਦੇ ਸੀਰੀਅਸ ਟੋਪਿਕਸ ਦੇ ਉੱਤੇ ਕੋਈ ਵੀ ਮੂਵੀ ਆਉਂਦੀ ਹੈ, ਉਦੋਂ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਵੱਲੋਂ ਉਹ ਚੀਜ਼ ਬੈਨ ਕਰਾ ਦਿੱਤੀ ਜਾਂਦੀ ਆ। ਜਿਵੇਂ ਆਪਾਂ ਭਾਈ ਖਾਲੜਾ ਜੀ ਦੀ ਮੂਵੀ ਆਈ ਸੀਗੀ, ਉਹਨੂੰ ਸਰਕਾਰਾਂ ਦੇ ਵੱਲੋਂ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਤੇ ਹੁਣ ਤੁਸੀਂ ਇਹ ਮੂਵੀ ਜਦੋਂ ਸ਼ੂਟਿੰਗ ਕਰ ਰਹੇ ਸੀਗੇ ਉਦੋਂ ਮਨ ਦੇ ਵਿੱਚ ਐਸਾ ਖਿਆਲ ਸੀਗਾ ਕਿ ਹਾਂ ਕਿ ਸ਼ਾਇਦ ਸਰਕਾਰਾਂ ਦੇ ਵੱਲੋਂ ਕੋਈ ਨਾ ਕੋਈ ਰੈਜ਼ਿਸਟੈਂਸ ਹੋਵੇ ਸ਼ਾਇਦ ਇਸ ਮੂਵੀ
1: ਸਰਕਾਰਾਂ ਨਹੀਂ ਸਰਕਾਰਾਂ ਨੂੰ ਤੇ ਹੱਥ ਹੌਲਾ ਹੀ ਸੀਗਾ ਕੋਈ ਦੋ ਚਾਰ ਜਿਹੜੇ ਸੱਜਣ ਮਿੱਤਰ ਸੀ ਉਹਨਾਂ ਵੱਲੋਂ ਨੀ ਹੱਥ ਹੌਲਾ ਰੱਖਿਆ ਗਿਆ ਉਹਨਾਂ ਨੇ ਨੀ ਰਿਲੀਜ਼ ਹੋਣ ਦਿੱਤੀ ਸਰਕਾਰਾਂ ਨੇ ਤੇ ਦੇ ਦਿੱਤਾ ਸੀ ਮਨਜ਼ੂਰੀ ਦੋ ਚਾਰ ਸੱਜਣ ਮਿੱਤਰ ਜਿਹੜੇ ਬਹੁਤਾ ਪਿਆਰ ਕਰਦੇ ਉਹਨਾਂ ਨੇ ਡਿੱਕਾ ਕਰਿਆ ਬਟ ਐਨੀਵੇ ਹੋ ਜੂਗੀ ਸਾਡੇ ਤਾਂ ਅਗਲੇ ਹਫ਼ਤੇ ਹੋ ਜੂਗੀ ਤੁਹਾਡੇ ਤੋਂ ਹੋ ਜਾਣੀ ਮਹਾਰਾਜ ਕਿਰਪਾ ਕਰਨ ਤੁਸੀਂ ਤੇ ਵੇਖੋ ਜਾ ਕੇ ਆਨੰਦ ਲਓ ਬਾਕੀ ਇਹ ਆ ਵੀ ਭਾਜੀ ਮੌੜ ਨਾਲੋਂ ਤੇ ਇਹਦੇ ਨਾਲੋਂ ਭਾਜੀ ਫਰਕ ਆ ਮੌੜ ਇੱਕ ਮਤਲਬ ਅਲੱਗ ਕਿਰਦਾਰ ਸੀ ਮਤਲਬ ਉਹ ਵੀ ਵਰਲਡ ਦੀ ਬੈਸਟ ਕਿਰਦਾਰਾਂ ਦੇ ਵਿੱਚੋਂ ਆ ਪੰਜਾਬ ਦੇ ਮਤਲਬ ਬਾਕਮਾਲ ਤੇ ਵਧੀਆ ਜਿਹੜੇ ਘੈਂਟ ਵੱਡੇ ਬੰਦਿਆਂ ਦੇ ਵਿੱਚੋਂ ਇੱਕ ਫਿਲਮ ਜਿਹੜੀ ਇੱਕ ਮੈਂ ਕੀਤੀ ਹੈ ਤੇ ਵਰਲਡ ਦੀ ਬੈਸਟ ਫਿਲਮ ਰਹਿਣੀ ਹੈ ਮੇਰੀ ਲਾਈਫ ਦੀ ਉਹ ਬਟ ਜਿਹੜੀ ਇਹ ਫਿਲਮ ਆ ਭਾਜੀ ਇਹ ਤਾਂ ਕਿਰਦਾਰ ਹੀ ਹੋਰ ਆ ਗਿਆ ਇਹ ਤਾਂ ਮਤਲਬ ਗੱਲ ਹੀ ਹੋਰ ਆ ਗਈ ਇਹ ਫਿਲਮ ਦੀ ਤੇ ਇਹਦਾ ਤੇ ਉਹਦਾ ਨਹੀਂ ਆਪਾਂ ਮੇਲ ਕਰ ਸਕਦੇ ਤੇ ਬਾਕੀ ਤੁਸੀਂ ਇਹ ਕਹਿ ਲਓ ਵੀ ਉਹਨੂੰ ਅਜੇ ਜਿਵੇਂ ਭਾਜੀ ਮੇਰੇ ਪੁਆਇੰਟ ਆਫ ਤੋਂ ਮੈਨੂੰ ਨੀ ਲੱਗਦਾ ਉਹਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਸੀਗਾ ਪੰਜਾਬ ਦੇ ਵਿੱਚ ਹਾਂ ਫਿਲਮ ਠੀਕ ਸੀਗੀ ਬਟ ਉਹਦੇ ਅਲੱਗ ਅਲੱਗ ਆਸਪੈਕਟ ਸੀਗੇ ਲੋਕਾਂ ਦਾ ਆਪਦਾ ਪੁਆਇੰਟ ਆਫ ਵਿਊ ਸੀ ਬਟ ਐਂਡ ਦਾ ਡੇ ਗੱਲ ਆਪਾਂ ਇੱਥੇ ਆ ਕੇ ਕਰਾਂਗੇ ਵੀ ਮਤਲਬ ਉਹ ਲੋਕਾਂ ਨੂੰ ਨਹੀਂ ਪਸੰਦ ਆਈ ਹੋਣੀ ਮਤਲਬ ਉਹ ਫਿਲਮ ਨੀ ਵਧੀਆ ਹੋਣੀ ਗੱਲ ਐਂਡ ਤੇ ਆ ਕੇ ਇੱਥੇ ਮੁੱਕਦੀ ਹੈ ਬਟ ਆਪਾਂ ਜੇ ਇਹ ਕਰੀਏ ਨਹੀਂ ਮਤਲਬ ਤਾਂ ਹੀ ਨੀ ਚੱਲੀ ਭਾਜੀ ਜੇ ਵਧੀਆ ਹੁੰਦੀ ਤਾਂ ਚੱਲਦੀ
0: ਬਟ ਮੈਂ ਤੁਹਾਨੂੰ ਕਾਊਂਟਰ ਕਰਦਾ ਨਾ ਇਸ ਗੱਲ ਨੂੰ ਕਿ ਤੁਸੀਂ ਜਿਹੜਾ ਉਹਨਾਂ ਜੋ ਚੱਲਣ ਦਾ ਮੈਟ੍ਰਿਕ ਤੁਸੀਂ ਉਹਦੀ ਕਾਮਯਾਬੀ ਤੁਸੀਂ ਮੋਨੀਟਰੀ ਰੱਖੀ ਹੋਈ ਹੈ ਬਟ ਮੈਂ ਪਰਸਨਲੀ ਗੱਲ ਕਰਾਂ ਕਿ ਫਿਲਮ ਮੇਕਿੰਗ ਦੇ ਹਿਸਾਬ ਦੇ ਨਾਲ
1: ਜੀ
0: ਕਿ ਉਹ ਤਾਂ ਮੈਂ ਪੰਜਾਬੀ ਮੂਵੀਜ਼ ਘੱਟ ਦੇਖਦਾ ਉਹ ਤੁਸੀਂ ਉਸ ਹਿਸਾਬ ਦੇ ਨਾਲ ਦੱਸੋ ਕਿ ਵਾਸ ਦੈਟ ਮੂਵੀ ਗੁੱਡ
1: ਬਥੇਰੀਆਂ ਸੱਟਾਂ ਖਾਧੀਆਂ ਘੋੜਿਆਂ ਤੇ ਚੜੇ ਆ ਡਿੱਗੇ ਵੀ ਆ ਦੋ ਚਾਰ ਪੰਜ ਵਾਰੀ ਸੱਟਾਂ ਵੀ ਖਾਧੀਆਂ ਮਤਲਬ ਐਫਰਟ ਵੀ ਕੀਤੇ ਆ ਤੇ ਮਿਹਨਤ ਲੱਗੀ ਸੀਗੀ ਬਾਕੀ ਚਲੋ ਮਹਾਰਾਜ ਦੇ ਹੱਥ ਹੁੰਦਾ ਭਾਜੀ ਸਾਰਾ ਰਿਜ਼ਲਟ ਤੁਹਾਡੇ ਹੱਥ ਹੁੰਦਾ ਤੁਹਾਡੀ ਮਿਹਨਤ ਹੁੰਦੀ ਆ ਤੁਸੀਂ ਜਿੰਨੇ ਜੋਗੇ ਹੈਗੇ ਹੋ ਲੋਕ ਮੈਨੂੰ ਆਉਂਦੇ ਤੇਰਾ ਕੱਦ ਛੋਟਾ ਜੇ ਹੁਣ ਮੈਂ ਕੱਦ ਕਿਵੇਂ ਵੱਡਾ ਕਰਨਾ ਮੈਨੂੰ ਮੰਮੀ ਡੈਡੀ ਨੇ ਜੰਮੇ ਹੀ ਏਡਾ ਮੇਰੇ ਚ ਮੇਰਾ ਕੀ ਹੱਥ ਹੈ ਇਹ ਚ ਮੇਰਾ ਕਸੂਰੀ ਕੋਈ ਨੀ ਇਹ ਚ ਤੇ ਮੈਨੂੰ ਮੰਦਾ ਬੋਲਣਾ ਨੀ ਚਾਹੀਦਾ ਲੋਕਾਂ ਨੂੰ ਆਪਾਂ
0: ਮੂਵੀ ਤੇ ਆਉਂਦੇ ਹਾਂ ਰੂਪੀ ਜੀ ਤੁਸੀਂ ਫਿਲਮ ਦੇ ਵਿੱਚ ਜਿਹੜਾ ਕਰੈਕਟਰ ਨਿਭਾ ਰਹੇ ਹੋ ਹੁਣ ਤੁਸੀਂ ਇਹਨੂੰ ਪ੍ਰਿਪਰੇਸ਼ਨ ਕਿੱਦਾਂ ਕੀਤੀ ਕੀ ਤੁਸੀਂ ਇਸ ਕਰੈਕਟਰ ਦੇ ਬਾਰੇ ਪੜ੍ਹਿਆ ਜਾਂ ਫਿਰ ਤੁਸੀਂ ਸੁਣਿਆ ਜਾਂ ਤੁਹਾਨੂੰ ਐਕਟਰਸ ਨੇ ਦੱਸਿਆ
3: ਜੀ ਮੈਨੂੰ ਵੈਸੇ ਬਿਮਲ ਜੀ ਬਾਰੇ ਪਤਾ ਸੀਗਾ ਬਿਆਨ ਸਿੰਘ ਬਾਰੇ ਵੀ ਪਤਾ ਸੀਗਾ ਸਤਵੰਤ ਸਿੰਘ ਜੀ ਬਾਰੇ ਵੀ ਪਤਾ ਸੀਗਾ ਛੋਟੇ ਹੁੰਦੇ ਤੋਂ ਜਿਵੇਂ ਹਿੰਮਤ ਨੇ ਕਿ ਆਪਾਂ ਸੁਣਦੇ ਆਏ ਹਾਂ ਘਰਦਿਆਂ ਨੇ ਦੱਸਿਆ ਹੁੰਦਾ ਇਹ ਚੀਜ਼ਾਂ ਦੱਸੀਆਂ ਹੁੰਦੀਆਂ ਨੇ ਆਪਣੇ ਇਤਿਹਾਸ ਬਾਰੇ ਪਰ ਜਦੋਂ ਮੈਨੂੰ ਜਦੋਂ ਫਿਲਮ ਦੀ ਪ੍ਰੈਪ ਕਰਨੀ ਸੀਗੀ ਉਦੋਂ ਮੈਂ ਅਮਰਜੀਤ ਸਰ ਨੂੰ ਇਹੀ ਪੁੱਛਿਆ ਸੀਗਾ ਜੋ ਸਾਡੇ ਫਿਲਮ ਦੇ ਰਾਈਟਰ ਡਾਇਰੈਕਟਰ ਨੇ ਕਿ ਸਰ ਮੈਨੂੰ ਕੋਈ ਪ੍ਰੈਪਰੇਸ਼ਨ ਕਰਨੀ ਚਾਹੀਦੀ ਆ ਤੇ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਮੈਨੂੰ ਇਹ ਕਿਹਾ ਸੀ ਉਦੋਂ ਮੈਂ ਕੈਨੇਡਾ ਸੀਗੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀਗਾ ਕਿ ਕੋਈ ਪ੍ਰੈਪ ਨਾ ਕਰਕੇ ਆਈ ਸਾਡੇ ਲਈ ਫਿਰ ਜੋ ਅਸੀਂ ਉਹਨਾਂ ਦਾ ਆਪਦਾ ਵਿਜ਼ਨ ਹੋਊਗਾ ਜੋ ਅਸੀਂ ਕਰਾਉਣਾ ਚਾਹਵਾਂਗੇ ਤੁਹਾਡੇ ਤੋਂ ਜਾਂ ਜੋ ਅਸੀਂ ਸੋਚਿਆ ਆ ਫਿਰ ਉਹ ਅਰੇਜ਼ ਕਰਨਾ ਔਖਾ ਹੋ ਜਾਂਦਾ ਆ ਸੋ ਤੁਸੀਂ ਐਜ਼ ਅ ਕਲੀਨ ਸਲੇਟ ਹੀ ਆਇਓ ਐਂਡ ਮੈਂ ਕਿਹਾ ਠੀਕ ਹੈ ਜੀ ਬਟ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਸਪੀਚਸ ਦੇਖਣਾ ਸ਼ੁਰੂ ਕਰੋ ਕਿਉਂਕਿ ਇਸ ਫਿਲਮ ਦੇ ਵਿੱਚ ਦੋ ਤਿੰਨ ਮਤਲਬ ਤਿੰਨ ਚਾਰ ਸਪੀਚਸ ਨੇ ਜਿਹੜੀਆਂ ਮੈਂ ਕੀਤੀਆਂ ਨੇ ਸੋ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਮੈਨੂੰ ਕਾਫੀ ਲਿੰਕਸ ਵੀ ਸੈਂਡ ਕੀਤੇ ਸੀ ਜਸਵੰਤ ਸਿੰਘ ਖਾਲਰਾ ਜੀ ਦੀ ਵੀ ਸਪੀਚ ਦੇਖਣ ਨੂੰ ਕਿਹਾ ਸੀ ਸੋ ਮੈਂ ਸਪੀਚਸ ਜ਼ਰੂਰ ਦੇਖੀਆਂ ਸੀਗੀਆਂ ਬਟ ਬਾਕੀ ਦਾ ਮੈਂ ਸਾਰੀ ਅਮਰਜੀਤ ਸਰ ਦੀ ਕਨਵਿਕਸ਼ਨ ਤੇ ਹੀ ਕੰਮ ਕੀਤਾ ਆ ਜੋ ਉਹਨਾਂ ਨੇ ਕਿਹਾ ਆ ਜੋ ਉਹਨਾਂ ਨੇ ਮੇਰੇ ਤੋਂ ਕਰਾਇਆ ਮੈਂ ਉਹ ਹਿਸਾਬ ਨਾਲ ਕੀਤਾ ਜੀ
0: ਨਹੀਂ ਤੁਸੀਂ ਬਹੁਤ ਸੋਹਣਾ ਕਿਰਦਾਰ ਨਿਭਾਇਆ ਮੈਂ ਐਮੀ ਭਾਈ ਦਾ ਇੰਟਰਵਿਊ ਦੇਖ ਰਿਹਾ ਸੀਗਾ ਕਿ ਤੁਸੀਂ ਜੋ ਇੱਕ ਸੀਨ ਕੀਤਾ ਹੈ ਉੱਥੇ ਰੋਣ ਵਾਲਾ ਸੀਨ ਕੀਤਾ ਉਹ ਆਸਕਰ ਡਿਜ਼ਰਵਿੰਗ ਸੀਨ ਹੈ ਤੇ ਚੜ੍ਹਦੀ ਕਲਾ 2026 ਦੀ ਵਨ ਆਫ ਦਾ ਫਾਈਨੈਸਟ ਮੂਵੀਜ਼ ਵਿੱਚ ਹੋਵੇਗੀ ਤੇ ਸਾਡੀ ਹੋਈ ਆਸਟ੍ਰੇਲੀਆ ਵਿੱਚ ਬੈਠੇ ਸਾਡੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਕੱਲ ਯਾਨੀ ਕਿ 29 ਮਈ ਨੂੰ ਇਹ ਮੂਵੀ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ ਇਹ ਜਾਣਨ ਵਾਸਤੇ ਤੁਸੀਂ ਰੇਡੀਓ ਹਾਂਜੀ ਦੇ ਇੰਸਟਾ ਪੇਜ ਤੇ ਚੈੱਕ ਕਰ ਸਕਦੇ ਹੋ ਤੇ ਫਿਰ ਤੋਂ ਗੱਲ ਕਰਦੇ ਹਾਂ ਹਿੰਮਤ ਭਾਈ ਦੇ ਨਾਲ ਹਿੰਮਤ ਭਾਈ ਤੁਸੀਂ ਇਸ ਮੂਵੀ ਦੇ ਵਿੱਚ ਹੁਣ ਸਤਵੰਤ ਸਿੰਘ ਦਾ ਕਰੈਕਟਰ ਨਿਭਾ ਰਹੇ ਹੋ ਤੇ ਇਹ ਕਾਫੀ ਇੱਕ ਸੀਰੀਅਸ ਟੌਪਿਕ ਹੈ ਬਾਕੀ ਮੂਵੀਆਂ ਦੇ ਨਾਲੋਂ, ਜਿੱਦਾਂ ਆਪਾਂ ਜ਼ਿਆਦਾਤਰ ਮੂਵੀਜ਼ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਾਮੇਡੀ ਮੂਵੀਜ਼ ਹੁੰਦੀਆਂ ਨੇ ਜਾਂ ਫਿਰ ਕੁਛ ਵੀ ਰੋਮੈਂਟਿਕ ਹੋ ਗਈ ਜਾਂ ਕੁਛ ਵੀ, ਇਹ ਇੱਕ ਕਹਿ ਲਓ ਕਿ ਕੰਟਰੋਵਰਸ਼ੀਅਲ ਟੌਪਿਕ ਹੈ। ਤੇ ਇਸ ਮੂਵੀ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਰਾਈਟਰਸ ਦੇ ਵਿੱਚ, ਡਾਇਰੈਕਟਰਸ ਦੇ ਵਿੱਚ ਰੁਝਾਨ ਵਧੇਗਾ ਕਿ ਇਹੋ ਜਿਹੀਆਂ ਮੂਵੀਜ਼ ਹੋਰ ਆਉਣ?
2: ਨਹੀਂ ਵੀਰੇ, ਮੈਨੂੰ ਨਹੀਂ ਐਵੇਂ, ਚਲੋ ਜਿਵੇਂ ਤੁਸੀਂ ਕਿਹਾ ਕਿ ਕੰਟਰੋਵਰਸ਼ੀਅਲ ਆ, ਕੰਟਰੋਵਰਸ਼ੀਅਲ ਨਹੀਂ ਹੈਗਾ, ਇਹ ਤਾਂ ਸਗੋਂ ਬਹੁਤ ਸੋਹਣਾ ਟੌਪਿਕ ਆ। ਮੈਨੂੰ ਲੱਗਦਾ ਹੁੰਦਾ ਕਿ ਚਲੋ ਆਪਣੇ ਸਿੱਖ ਇਤਿਹਾਸ ਦੇ ਬਹੁਤ ਜਿਹੜੇ ਪੁਰਾਣੇ ਗੁਰੂ ਸਾਹਿਬਾਨ ਜਾਂ ਪੁਰਾਣੇ ਜਰਨੈਲ ਹੋਏ ਆ, ਉਹਨਾਂ 'ਤੇ ਤਾਂ ਆਪਾਂ ਨਹੀਂ ਕਰ ਸਕਦੇ, ਪਰ ਜਿਹੜਾ ਨਵਾਂ ਸਾਡਾ ਇਤਿਹਾਸ ਆ, ਜਿਹੜੇ ਮੈਨੂੰ ਲੱਗਦਾ ਸਾਡੇ ਦਾਦੇ ਬਾਬਿਆਂ ਨੇ ਆਪਦੇ ਅੱਖੀਂ ਵੇਖਿਆ, ਇਹ ਚੀਜ਼ਾਂ ਤਾਂ ਵਿਖਾ ਸਕਦੇ ਹਾਂ, ਸਾਡੇ ਯੋਧੇ ਆ, ਇਹ ਸਾਡੇ ਬੱਚਿਆਂ ਨੂੰ ਪਤਾ ਲੱਗਣ ਕਿ ਇਹ ਚੀਜ਼ਾਂ, ਉਹਨਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਇਹੋ ਜਿਹੇ ਸੀ। ਉਹਨਾਂ ਤੋਂ ਪੁਰਾਣੀਆਂ ਗੱਲਾਂ 'ਤੇ ਫਿਰ ਹੋਰ ਪੁਰਾਣਾ ਇਤਿਹਾਸ 'ਤੇ ਮੈਨੂੰ ਲੱਗਦਾ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਿਆਦਾ ਔਖਾ ਆ, ਨਾ ਤਾਂ ਸਾਨੂੰ ਕਿਤਾਬਾਂ 'ਚ ਮਿਲ ਰਿਹਾ ਆ, ਨਾ ਤਾਂ ਮੈਨੂੰ ਲੱਗਦਾ ਜਿਹੜਾ ਅੱਜ ਕੱਲ੍ਹ ਦਾ ਨਵਾਂ ਯੂਥ ਆ ਜਾਂ ਬੱਚੇ ਆ, ਉਹ ਸਤਸੰਗਾਂ 'ਚ ਵੀ ਨਹੀਂ ਜਾਂਦੇ। ਮੈਨੂੰ ਲੱਗਦਾ ਅਸੀਂ ਵੀ ਆਪਦੇ ਬਜ਼ੁਰਗਾਂ ਨਾਲ ਹੀ ਜਿੰਨੇ ਗੁਰੂ ਘਰਾਂ ਜਾ ਕੇ ਮੈਨੂੰ ਲੱਗਦਾ ਸਤਸੰਗਾਂ ਸੁਣੀਆਂ ਆ, ਮੈਂ ਮਾੜਾ ਮੋਟਾ ਇਤਿਹਾਸ ਸੁਣਿਆ ਆ। ਅੱਜ ਕੱਲ੍ਹ ਦੇ ਬੱਚਿਆਂ ਦਾ ਆਈ ਡੋਂਟ ਨੋ, ਸਕੂਲਾਂ 'ਚੋਂ ਉਹਨਾਂ ਨੂੰ ਚੀਜ਼ਾਂ ਉਵੇਂ ਦੀਆਂ ਮਿਲ ਰਹੀਆਂ ਜਾਂ ਉਹਨਾਂ ਦੀ ਮੱਤ ਉਵੇਂ ਦੀ ਹੋ ਗਈ, ਉਹ ਜਾ ਹੀ ਨਹੀਂ ਰਹੇ। ਹੁਣ ਉਹ ਵੇਖ ਫੋਨ ਰਹੇ ਆ, ਉਹਨਾਂ ਦੀ ਮਾਤਾ ਕਹਿੰਦੀ ਵੀ ਇਹ ਰੋਟੀ ਤਾਂ ਖਾਂਦੇ ਜੇ ਹੱਥ 'ਚ ਫੋਨ ਹੋਊਗਾ, ਇਹ ਜੁੱਦਾ ਤਾਂ ਕਰਾਂਗਾ ਜੇ ਹੱਥ 'ਚ ਫੋਨ ਹੋਊਗਾ, ਤੇ ਕੀ ਮਾੜਾ ਆ ਜੇ ਉਹ ਹੱਥ 'ਚ ਫੋਨ ਆ ਤੇ ਹੱਥ 'ਚ ਇਹੋ ਜਿਹੀ ਕੋਈ ਫਿਲਮ ਚੱਲ ਰਹੀ ਆ ਜਾਂ ਕੋਈ ਬੋਲ ਕੇ ਦੱਸ ਰਿਹਾ ਆ ਕੋਈ ਬੰਦਾ, ਤੇ ਕੀ ਮਾੜਾ ਆ ਮੇਰੇ, ਮੈਂ ਜਦੋਂ ਮੇਰਾ ਜਵਾਕ ਹੋਊਗਾ ਮੈਂ ਉਹਨੇ ਫੋਨ ਚਲਾਉਣਾ ਹੀ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਨਾ ਚਲਾਵੇ, ਉਹ ਆਈਪੈਡ ਨਾ ਹੋਵੇ ਉਹਦੇ ਕੋਲ, ਪਰ ਜੇ ਉਹ ਆਈਪੈਡ ਮੰਗ ਰਿਹਾ ਆ ਤਾਂ ਦੇਣਾ ਪਊਗਾ, ਮੈਂ ਕੁੱਟੂੰਗਾ ਥੋੜ੍ਹੀ ਯਾਰ ਉਹਨੂੰ। ਉਸ ਆਈਪੈਡ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਚੱਲ ਰਹੀ ਹੋਵੇ, ਫਿਰ ਉਹ ਮੈਨੂੰ ਆ ਕੇ ਪੁੱਛੇ ਵੀ ਪਾਪਾ ਇਹ ਕੌਣ ਸੀਗੇ, ਕਿਹਦੀ ਗੱਲ ਕਰ ਰਿਹਾ, ਫਿਰ ਮੈਂ ਉਹਨੂੰ ਹੋਰ ਦੱਸੂਗਾ। ਕੰਟਰੋਵਰਸੀ ਤਾਂ ਬੜੀਆਂ ਸੋਹਣੀਆਂ ਚੀਜ਼ਾਂ ਵਾ, ਇਹ ਤਾਂ ਮੈਨੂੰ ਲੱਗਦਾ ਮਹਾਰਾਜ ਮਿਹਰ ਕਰੇ ਫਿਲਮ ਸਾਡੀ ਬਹੁਤ ਸੁਪਰ ਡੁਪਰ ਹਿੱਟ ਹੋਵੇ, ਸਾਡੇ ਪ੍ਰੋਡਿਊਸਰਾਂ ਦੇ ਹੱਕ ਸੱਚ ਦੇ, ਇਹਦੇ ਉੱਤੇ ਪੈਸੇ ਲੱਗੇ ਆ ਯਾਰ ਅਗਲਿਆਂ ਦੇ, ਉਹ ਵੀ ਪੂਰੇ ਹੋਣ, ਸਾਡੀ ਸਾਰੀ ਕੌਮ ਇਸ ਫਿਲਮ ਨੂੰ ਵੇਖ ਪਾਵੇ, ਬੱਚੇ ਬੱਚੇ ਨੂੰ ਇਸ ਕਹਾਣੀ ਦਾ ਪਤਾ ਲੱਗੇ, ਉਹ ਫਿਰ ਬੱਚੇ ਡਿਮਾਂਡ ਕਰਨ। ਮੈਂ ਤੇ ਸਗੋਂ ਕਹਿੰਦਾ ਕਿ ਸਾਨੂੰ ਹੋਰ ਚੀਜ਼ਾਂ ਵਿਖਾਓ, ਮੈਂ ਤੇ ਸਗੋਂ ਇਹ ਚੀਜ਼ ਕਹਿੰਦਾ ਕਿ ਇਸ ਫਿਲਮ ਨੂੰ ਵੇਖ ਕੇ ਇੱਕ ਇਹੋ ਜਿਹੀ ਰੈਵੋਲਿਊਸ਼ਨ ਟਾਈਪ ਮਾਹੌਲ ਹੋਣਾ ਚਾਹੀਦਾ ਕਿ ਸਾਡੇ ਬਾਹਰ ਲਿਆ ਜਾਂ ਇੱਥੋਂ ਵਾਲੇ ਬੱਚੇ ਜਿਨ੍ਹਾਂ ਨੂੰ ਨਹੀਂ ਪਤਾ ਕੁਛ ਵੀ, ਉਹਨਾਂ ਨੂੰ ਜਦੋਂ ਆਹ ਪਤਾ ਲੱਗੇ ਉਹਨਾਂ ਨੂੰ ਖਿੱਚ ਹੋਵੇ, ਉਹ ਹੋਰ ਕਹਿਣ ਕਿ ਇੱਦਾਂ ਦੀਆਂ ਫਿਲਮਾਂ ਬਣਾਓ ਪਲੀਜ਼, ਸਾਨੂੰ ਹੋਰ ਦੱਸੋ। ਕੰਟਰੋਵਰਸੀ ਤਾਂ ਵੀਰੇ ਕਿਸੇ ਵੀ ਚੀਜ਼ ਤੇ ਬਣ ਜਾਂਦੀ ਯਾਰ, ਕਿਸੇ ਦੇ ਘਰੇ ਵਿਆਹ ਹੋਣ ਦੇ ਹੁੰਦਾ, ਦੋ ਜੀਆਂ ਦਾ ਮੇਲ ਹੋਣ ਦੇ ਹੁੰਦਾ, ਉਸ ਵਿਆਹ ਤੇ ਵੀ ਲੜਾਈ ਹੋ ਜਾਂਦੀ ਆ।
0: ਆਪਾਂ ਜਿੰਨੇ ਵੀ ਸਾਡੇ ਸਿੱਖਾਂ ਨਾਲ ਕੋਈ ਵੀ ਤਸ਼ੱਦਦ ਹੋਇਆ, ਕਹਿ ਲਓ ਕਿ ਤੁਸੀਂ ਜਲਿਆਂਵਾਲਾ ਬਾਗ ਦਾ ਇੰਸੀਡੈਂਟ ਕਹਿ ਲਓ ਕਿ ਕਿਆਮਾ ਘਾਟਾ ਮਾਰੋ ਇੰਸੀਡੈਂਟ ਕਹਿ ਲਓ, ਇਹੋ ਜਿਹੇ ਇੰਸੀਡੈਂਟ ਦੇ ਉੱਤੇ ਬਾਹਰਲੀਆਂ ਸਰਕਾਰਾਂ ਨੇ, ਜਦੋਂ ਅਸੀਂ ਬਾਹਰ ਸਿੱਖਾਂ ਨੇ ਪੈਰ ਪਸਾਰੇ, ਇੰਗਲੈਂਡ ਕਹਿ ਲਓ ਚਾਹੇ ਕੈਨੇਡਾ ਕਹਿ ਲਓ, ਬਾਹਰਲੀਆਂ ਸਰਕਾਰਾਂ ਨੇ ਉਹਨਾਂ ਇੰਸੀਡੈਂਟਸ ਦੀਆਂ ਮਾਫੀਆਂ ਮੰਗੀਆਂ। ਤੇ ਪਰ ਜਦੋਂ ਆਪਾਂ ਸਾਕਾ ਨੀਲਾ ਤਾਰਾ ਦੀ ਗੱਲ ਕਰਦੇ ਹਾਂ, ਇਨੋਗ੍ਰੇਸ਼ਨ ਦੀ ਗੱਲ ਕਰਦੇ ਹਾਂ, ਸਾਡੀ ਭਾਰਤ ਸਰਕਾਰ ਵੱਲੋਂ ਕੋਈ ਵੀ ਅੱਜ ਤੀਕਰ ਕੋਈ ਮਾਫ਼ੀਨਾਮਾ ਸਿੱਖਾਂ ਨੂੰ ਨਹੀਂ ਮਿਲਿਆ, ਜਾਂ ਫਿਰ ਕਹਿ ਲਓ, ਤੁਹਾਨੂੰ ਕੀ ਲੱਗਦਾ ਕਿ ਇਹ ਮੂਵੀ ਉਸ ਦਿਸ਼ਾ ਦੇ ਵਿੱਚ ਲੈ ਕੇ ਜਾਊਗੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੋਇਆ ਕੀ ਸਾਡੇ ਨਾਲ, ਅਸੀਂ ਕਿਉਂ?
1: ਪਤਾ ਕੀ ਨਿੱਕੀ ਜਿਹੀ ਗੱਲ ਹੀ ਟ੍ਰਿਗਰ ਕਰਦੀ ਹੁੰਦੀ ਹੈ ਕਿਸੇ ਗਵਰਨਮੈਂਟ ਨੂੰ ਜਾਂ ਕਿਸੇ ਹਾਇਰ ਅਥਾਰਟੀ ਦੇ ਇੱਕ ਬੰਦੇ ਨੂੰ, ਹਨਾ। ਤੇ ਉਹ ਫੋਰ ਐਗਜ਼ਾਮਪਲ ਜਿਵੇਂ ਜਾਂ ਤੁਸੀਂ ਕਾਮਾ ਘਾਟਾ ਮਾਰੂ ਦੇ ਕਹਿ ਲਓ ਵੀ ਵੈਨਕੂਵਰ ਨੇ ਜਾਂ ਕੈਨੇਡਾ ਦੇ ਜਿਹੜੇ ਮਤਲਬ ਹਾਇਰ ਅਥਾਰਟੀ ਸੀਗੀ, ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਇਸ ਕੌਮ ਨਾਲ ਸਾਡੇ ਤੋਂ ਆਪਦੀ ਕੀ ਹੋਈ ਆ ਕਿਸੇ ਸਮੇਂ, ਹਨਾ। ਤੇ ਜਾਂ ਬ੍ਰਿਟਿਸ਼ਰਸ ਤੋਂ ਹੋਈ ਸੀਗੀ ਵੀ ਯਾਰ ਆ ਫਲਾਣੇ ਮੁਲਕ ਦੇ ਵਿੱਚ ਅਸੀਂ ਆਹ ਕੀਤਾ, ਜਾਂ ਕਿਸੇ ਦੀ ਕਿਸੇ ਦੇ ਬਜ਼ੁਰਗ ਨੇ ਕੀਤਾ ਹੋਇਆ ਕਿਸੇ ਦਾ ਘਾਣ ਕੋਈ, ਤੇ ਉਹਨਾਂ ਦੇ ਕਿਸੇ ਯੰਗਸਟਰ ਨੇ ਆ ਕੇ ਮਾਫ਼ੀ ਮੰਗੀ ਹੋਵੇ। ਸੋ ਇੱਕ ਨਿੱਕਾ ਜਿਹਾ ਇੰਸੀਡੈਂਟ ਹੀ ਟ੍ਰਿਗਰ ਕਰਦਾ ਹੁੰਦਾ ਵੀ ਯਾਰ ਮੈਂ, ਹਾਂ ਬੇਸ਼ੱਕ ਇਹ ਵੀ ਨੀ ਗਾ ਵੀ ਮੈਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਮਾਰੇ ਆ ਜਾਂ ਹਜ਼ਾਰਾਂ ਦੀ ਗਿਣਤੀ ਚ ਪੰਜਾਬੀ ਮਾਰੇ ਆ, ਉਹ ਕਈ ਵਾਰੀ ਜਿਹੜੀ ਚੀਜ਼ ਆ ਉਹ ਕਿਸੇ ਸਿੰਗਲ ਫੈਮਿਲੀ ਨੂੰ ਅਫੈਕਟ ਕਰਨ ਦੇ ਬਾਅਦ ਵੀ ਬੰਦੇ ਨੂੰ ਰੀਅਲਾਈਜ਼ ਹੋ ਜਾਂਦੀ ਆ। ਹੁਣ ਜਿਵੇਂ ਇਹ ਚੀਜ਼ ਆ ਆਪਣੇ ਵਾਲੀ, ਹੁਣ ਜਿਵੇਂ ਤੁਸੀਂ ਗੱਲ ਕਹੀ ਆ, 100% ਇਹ ਚੀਜ਼ ਹੋ ਸਕਦੀ ਆ ਵੀ ਜਿਵੇਂ ਬਿਮਲ ਕੌਰ ਖਾਲਸਾ ਜੀ ਦੀ ਲਾਈਫ ਇਸ ਫਿਲਮ ਦੇ ਵਿੱਚ ਵਿਖਾਈ ਗਈ ਆ, ਵੀ ਉਹਨਾਂ ਦੀਆਂ ਤੰਗੀਆਂ, ਉਹਨਾਂ ਦੀ ਸਾਰੀ ਲਾਈਫ ਪੂਰੀ ਜਿਹੜੀ ਵਿਖਾਈ ਗਈ ਆ, ਮਾਈਟ ਵੀ ਕਿਸੇ ਨੂੰ ਇਹ ਚੀਜ਼, ਇਹ ਬੰਦਾ ਕੋਈ ਵੇਖੇ ਜਿਹੜਾ ਉਸ ਸਮੇਂ ਦਾ ਗੁਨਾਹਗਾਰ ਸੀਗਾ ਉਹ ਇਹ ਚੀਜ਼ ਵੇਖੇ, ਉਹ ਫਿਲਮ ਦੇ ਹਾਲਾਤ ਫਿਲਮ ਦੇ ਵਿੱਚ ਬਣੇ ਉਹਨਾਂ ਕਰੈਕਟਰਸ ਦੇ, ਤੇ ਫਿਰ ਕਿਵੇਂ ਰੈਵੋਲੂਸ਼ਨ ਆਇਆ ਤੇ ਉਹਨੂੰ ਲੱਗੇ ਯਾਰ ਵੀ ਮੈਂ ਏਦਾਂ ਕਰਤਾ ਸੀਗਾ ਫੈਮਿਲੀ ਨਾਲ ਜਾਂ ਮੈਂ ਏਦਾਂ ਕਰਦਾ ਰਿਹਾ ਇਹਨਾਂ ਬੰਦਿਆਂ ਨਾਲ, ਮਾਈਟ ਵੀ ਕਿਸੇ ਦੇ ਮਨ ਦੇ ਵਿੱਚ ਉਹ ਜੀ ਚੀਜ਼ ਆ ਜੇ ਵੀ ਉਹਨੂੰ ਲੱਗੇ ਯਾਰ ਵੀ ਮੇਰੇ ਤੋਂ ਗਲਤ ਸਟੈਪ ਲੈ ਹੋ ਗਿਆ ਸੀਗਾ ਉਦੋਂ, ਤੇ 100% ਜਿਹੜੀ ਚੀਜ਼ ਆ ਟੂਵਰਡਸ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮਾਫੀ ਵਾਲੇ ਪਾਸੇ ਲੈ ਕੇ ਜਾ ਸਕਦਾ।
0: ਰੂਪੀ ਜੀ ਤੁਸੀਂ ਇਸ ਫਿਲਮ ਦੇ ਵਿੱਚ ਮੇਨ ਕਰੈਕਟਰ ਨਿਭਾ ਰਹੇ ਹੋ ਬਿਮਲ ਕੌਰ ਖਾਲਸਾ ਜੀ, ਇਸ ਕਰੈਕਟਰ ਨੇ ਤੁਹਾਡੇ ਉੱਤੇ ਪਰਸਨਲੀ ਤੁਹਾਡੇ ਮਨ ਤੇ ਕੀ ਪ੍ਰਭਾਵ ਪਾਇਆ?
3: ਮੈਨੂੰ ਲੱਗਦਾ ਜੀ ਮੇਰੇ ਮਨ ਤੇ ਤਾਂ ਮੈਨੂੰ ਪਤਾ ਨੀ, ਬਟ ਮੈਨੂੰ ਏਦਾਂ ਜ਼ਰੂਰ ਲੱਗਦਾ ਕਿ ਮੇਰੀ ਅੱਜ ਤੱਕ ਦੀ, ਮੈਂ ਵੈਸੇ ਇੰਨੀਆਂ ਫਿਲਮਾਂ ਕੀਤੀਆਂ ਨੀ, ਬਟ ਅੱਜ ਤੱਕ ਦੀ ਮੈਨੂੰ ਲੱਗਦਾ ਮੇਰੇ ਦਿਲ ਦੇ ਸਭ ਤੋਂ ਕਰੀਬ ਕਹਾਣੀ ਤੇ ਕਿਰਦਾਰ ਹੋਊਗਾ। ਮੈਨੂੰ ਪਤਾ ਸਾਰੇ ਪੁੱਛਦੇ ਹੁੰਦੇ ਕੀ ਚੇਂਜਸ ਲੈ ਕੇ ਆਇਆ ਕਿਰਦਾਰ ਜਾਂ ਕੀ ਚੇਂਜਸ ਆਏ ਸਟੋਰੀ ਤੋਂ ਬਾਅਦ ਜਾਂ ਇਹ ਕਹਾਣੀ ਕਰਨ ਤੋਂ ਬਾਅਦ, ਬਟ ਮੈਂ ਇਹੀ ਕਹੂੰਗੀ ਕਿ ਮੇਰੇ ਦਿਲ ਦੇ ਸਭ ਤੋਂ ਕਰੀਬ ਕਹਾਣੀ ਆ ਤੇ ਕਿਰਦਾਰ ਆ। ਮੈਂ ਇੰਨੀ ਜ਼ਿਆਦਾ ਇਮੋਸ਼ਨਲੀ ਕਦੇ ਅਟੈਚ ਨਹੀਂ ਹੋਈ ਕਿਸੇ ਫਿਲਮ ਨਾਲ, ਕਿਸੇ ਕਿਰਦਾਰ ਨਾਲ, ਸੋ ਮੈਂ ਤੇ ਇਹੀ ਕਹੂੰਗੀ ਕਿ ਮੇਰੇ ਦਿਲ ਦੇ ਸਭ ਤੋਂ ਕਰੀਬ ਕਹਾਣੀ ਹੈ ਜੀ।
0: ਸ਼ੁਕਰੀਆ ਅਮੀ ਭਾਈ, ਸ਼ੁਕਰੀਆ ਹਿੰਮਤ ਭਾਈ,
1: ਧੰਨਵਾਦ ਭਾਜੀ, ਥੈਂਕ ਯੂ ਸੋ ਮਚ ਜੀ,
0: ਸ਼ੁਕਰੀਆ ਰੂਪੀ ਗਿੱਲ ਜੀ। ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਇਹ ਮੂਵੀ ਦੇਖ ਸਕਦੇ ਹੋ, ਸੁਣਦੇ ਦੇਖਦੇ ਰਹੋ ਰੇਡੀਓ। ਹਾਂਜੀ
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ
5: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
7: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
10: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
11: ਸੋਨਾ ਚਾਹੀਦਾ?
12: ਭਰੋਸਾ ਚਾਹੀਦਾ?
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਲੱਗੀ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਿਨ। ਅੱਜ ਦਾ ਸ਼ੋ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ, ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾਂ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਏ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ। ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ, ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ, ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸੇ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ, ਮੈਂ ਘਾਹ ਹਾਂ ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ, ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ, ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ, ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ, ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ, 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ, ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ। ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਨੀ ਹੀ ਜਾਨੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ, ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹੀ ਉਹ ਲੋਕ ਨੇ ਜਿੰਨਾ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘੁਮਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ। ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ੍ਹ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈ, ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਏ ਜਦੋਂ ਉਹ ਟਾਹਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ। ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ, ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ। ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕੰਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਕੋਚ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਚ ਵਿੱਚ ਵੜਿਆ, ਕੋਚ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ, ਸਵਾਲ ਦੇ ਮੋਹਰਾਂ ਤੇ ਚੜ੍ਹ ਕੇ ਅਸੀਂ ਲੜਾਂਗੇ ਸਾਥੀ। ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰਟਣਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖਾਂ ਵਾਲੀਆਂ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ, ਕਿ ਬਾਬੂ ਦਫ਼ਤਰ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ। ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ। ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ। ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ।
ਇਹ ਕਵਿਤਾ ਸਿਰਫ ਸ਼ਬਦ ਨਹੀਂ ਸੀ, ਇਹ ਉਸ ਪੀੜ੍ਹੀ ਦੀ ਧੜਕਣ ਸੀ। ਉਸ ਵੇਲੇ ਪੰਜਾਬੀ ਸਾਹਿਤ ਵਿੱਚ ਬਹੁਤ ਕੁਝ ਪਿਆਰ, ਰੋਮਾਂਸ ਤੇ ਦਰਦ ਬਾਰੇ ਲਿਖਿਆ ਜਾ ਰਿਹਾ ਸੀ, ਪਰ ਪਾਸ਼ ਨੇ ਲਿਖਿਆ ਮਜ਼ਦੂਰ ਬਾਰੇ, ਕਿਸਾਨ ਬਾਰੇ, ਸਿਸਟਮ ਦੇ ਖਿਲਾਫ, ਡਰ ਦੇ ਖਿਲਾਫ। ਤੇ ਉਸਦੀ ਇਹ ਆਵਾਜ਼ ਹਕੂਮਤ ਨੂੰ ਪਸੰਦ ਨਹੀਂ ਆਈ। ਉਸ ਉੱਤੇ ਝੂਠਾ ਕਤਲ ਦਾ ਕੇਸ ਲਾਇਆ ਗਿਆ, ਉਹ ਜੇਲ੍ਹ ਵਿੱਚ ਵੀ ਰਿਹਾ। ਪਰ ਪਾਸ਼ ਦੀ ਸਭ ਤੋਂ ਵੱਡੀ ਗੱਲ ਕੀ ਹੈ ਪਤਾ? ਉਹ ਡਰਿਆ ਨਹੀਂ। ਅਤੇ ਸਿਸਟਮ ਨੂੰ ਸਭ ਤੋਂ ਵੱਧ ਡਰ ਬੇਡਰ ਲੋਕਾਂ ਤੋਂ ਹੀ ਲੱਗਦਾ ਹੈ। ਜ਼ਰਾ ਸੋਚੋ, ਇੱਕ ਨੌਜਵਾਨ ਮੁੰਡਾ, ਇੱਕ ਕਵੀ, ਉਸਦੇ ਹੱਥ ਵਿੱਚ ਬੰਦੂਕ ਨਹੀਂ, ਉਸਦੇ ਹੱਥ ਵਿੱਚ ਸਿਰਫ ਕਵਿਤਾ ਸੀ, ਉਸ ਤੋਂ ਵੀ ਲੋਕ ਡਰ ਗਏ। ਕਿਉਂ? ਕਿਉਂਕਿ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਏ। ਕਿਉਂ? ਕਿਉਂਕਿ ਸੱਚ ਦੀ ਆਵਾਜ਼ ਹਮੇਸ਼ਾ ਖਤਰਨਾਕ ਲੱਗਦੀ ਏ। ਉਹਨੇ ਜੇਲ੍ਹ ਵਿੱਚੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਮ ਏ ਜੇਲ੍ਹ। ਲਿਖਦੇ ਨੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ ਚ ਡੱਕ ਦੇਣਗੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ ਚ ਡੱਕ ਦੇਣਗੇ, ਗੁਸਤਾਖ ਪਲਾਂ ਦੀ ਬੇਜਸਮ ਹੋਂਦ, ਕੰਧਾਂ ਉਸਾਰ ਦੇਣਗੇ ਸੜਕਾਂ ਦੀਆਂ ਹਿੱਕ ਤੇ, ਰੌਸ਼ਨੀ ਦੇ ਕਈ ਵਰੇ ਬੱਦਲ ਦੇ ਨਾਲ ਨਾਲ ਤੁਰੇ, ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਹੀਂ ਸਕਿਆ, ਸਿਰਫ ਛੱਤਾਂ ਤੇ ਝੂਲਦਾ ਰਿਹਾ ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ, ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ, ਕਵਿਤਾ ਦਾ ਸਿਰਲੇਖ ਹੈ ਪੁਲਿਸ ਦੇ ਸਿਪਾਹੀ ਨੂੰ। ਲਿਖਦੇ ਨੇ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਕਿਸੇ ਅਣਜਾਣੇ ਭੈ ਅੰਦਰ ਜਰਕ ਦੀ ਬਾਪ ਦੀ ਦਾੜੀ ਤੇ ਸੁਖਣਾ ਸੁਖ ਦੀ ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ, ਮੇਰੇ ਖੁਰਲੀ ਤੇ ਬੱਧੇ ਹੋਏ ਡੰਗਰ ਬੇਜਾਨਾਂ ਨੂੰ, ਕਿਸੇ ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ। ਸਪਾਹੀਆ ਦੱਸ, ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ? ਸਪਾਹੀਆ ਦੱਸ, ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ? ਭਰਾਵਾ ਸੱਚ ਦੱਸ, ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ ਚ ਕੁਛ ਆਪਣਾ ਨਹੀਂ ਦਿਸਦਾ? ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ, ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ, ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ, ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ, ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲ ਦੀ ਅੰਦਰ ਤਾਂ ਤੂੰ ਵੀ ਲੋਚਦਾ ਏ ਭੰਨਣੀ ਸ਼ਾਹ ਰੱਗ ਹਕੂਮਤ ਦੀ, ਜੋ ਕੁਝ ਵਰਿਆਂ ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ।
ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲੁਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੇਰੇ ਪਰ ਅੰਦਰਲੀ ਦੁਨੀਆ ਹੈ ਪਾ ਰਹੀ ਕੰਗਲੀ। ਅਸੀਂ ਮੈਂ ਜੋ ਸਾਂਭਦੇ ਘਾਟੇ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ। ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ। ਕਿਸੇ ਲਈ ਬਣੀ ਨਾ ਚਿੰਤਾ ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ। ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ, ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਖੋਰਾ ਮਹਾਦੁਸ਼ਮਨ ਹਾਂ।

ਭਰਪੂਰ ਲੈਣਾ ਹਾਂ। ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ਼ ਦੀ ਕੜੀ ਹਾਂ। ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ਚ ਬਦਲਨੇ ਨੇ। ਅਜੇ ਰਾਜਾਂ ਦੀ ਕਾਂਡੀ ਤੇ ਮੈਂ ਲਿਖਣੀ ਵਾਰ ਚੰਡੀ ਦੀ। ਚਮਕਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ, ਅਜੇ ਤਾਂ ਆਰ ਮੁੱਚੀ ਦੀ। ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ, ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ। ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ, ਜੋ ਆਇਆਂ ਗਿਆਂ ਦੇ ਝੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ। ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ, ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾਹ ਭਰੇ, ਮੂੰਹ ਤੇ ਨਾ ਚਮਕਣਗੇ। ਮੈਂ ਉਸ ਚਾਨਣ ਦੀ ਬੁਰਜੀ ਤੇ ਇੱਕ ਕੱਲਾ ਨਹੀਂ ਪਹੁੰਚ ਸਕਦਾ, ਤੇਰੀ ਵੀ ਲੋੜ ਹੈ, ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ, ਤੇਰੀਆਂ ਪੀੜੀਆਂ ਦੀ ਖਾਦ ਇਸ ਦੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ, ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ ਦੱਸ, ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ? ਸਿਪਾਹੀਆ ਦੱਸ ਖਾਂ, ਮੈਂ ਤੈਨੂੰ ਵੀ ਇੰਨਾ ਖਤਰਨਾਕ ਦਿਖਦਾ?

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਕ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਅਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆਂ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं, एक गल तां कदे नहीं होनी कि तारे ही बहला देणगे महबूब दा मन। एक गल तां कदे नहीं होनी कि तारे ही बहला देणगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शाहिद अवारगी दी जिल्लत कट जावे मुक जावे बेचारगी दा दर्द। शायद उम्र दे सफे ते गलतियां लाउण दी मुश्किल टूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे। उड़ीक तां शायद कदे खत्म ना होई, उड़ीक तां शायद कदे खत्म ना होई।

1980 ਦਾ ਪੰਜਾਬ, ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ਼ ਲਿਖਿਆ, ਹਰ ਅੰਨੇਪਨ ਦੇ ਖਿਲਾਫ਼ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ ਉਸਨੇ, ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ, ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांच पावांगी जड़ी पाश दी लिखी हुई है। हुण मैं विदा हुंदा हां, हुण मैं विदा हुंदा हां, मेरी दोस्त हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महकदे होए धनिए दा जिक्र होना सी, कमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच चोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिकते वालां दी नरम शाल विच निग दियां लपटां उठाउणियां सन। उस कविता विच तेरे लई मेरे लई ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा है दुनिया दे इस उलझे हुए नक्शे नाल निपटना। जे मैं लिख भी लैंदा ओ शगना परी कविता ता उसने उंज ही दम तोड़ देना सी, तैनू अते मैनू छाती उत्ते विलक दे छाड़ के मेरे दोस्त कविता बहुत ही निसत्ती हो गई है। जद कि हथियारां दे नौ भैड़ी तरह वध आए हन, ते हर तरह की कविता तो पहला हथियारां नाल युद्ध करना जरूरी हो गया है। युद्ध विच हर चीज़ नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे हुए बुल्लां दी गुलाई नू धरती दे आकार दी उपमा जा तेरे लक दे लहरन नू समुंदर दे साह लैण दी तुलना देना बड़ा ही मजाक जा लगना सी। सो मैं अजिहा कुछ नहीं कीता, तैनू तेरी मेरे वेहड़े विच बच्चे खिड़ा सकण दी ख्वाहिश नू ते युद्ध दी समुचता नू इक्को कतार विच खड़ा करना मेरे लई संभव नहीं हो सकिया। ते हुण मैं विदा हुंदा हां, मेरी दोस्त आपां याद रखांगे कि दिने लुहार दी भट्ठी दे वांग तपन वाले अपने पिंड दे टिब्बे, रात नू फुल्लां वांग महक उठदे ने, ते चांदनी विच रसे हुए टोके दे ढेरां ते लेट के स्वर्ग नू गाल कढ़ना बड़ा संगीतमई हुंदा है। हाँ, ये सानू याद रखना पवेगा क्योंकि जदों दिल दियां जेबां विच कुछ नहीं हुंदा याद करना बड़ा सुखामा लगता है। मैं इस विदाई दी घड़ी विच धन्नवाद करना चाहुंदा हां उन्हां सारियां हसीन चीज़ां दा जो साडियां मिलनियां ते तंबू वांग तणदियां रहियां, ते उन्हां आम थावां दा जो साडे मिलन ते हसीन हो गईयां। मैं धन्नवाद करदा हां तेरे से अपने सिर ते ठहर जाण वाली तेरे वांग हौली ते गीतां भरी हवा दा जो मेरा चित लाई रखदी रही तेरी उड़ीक करदियां, आड़ उत्ते उगे हुए रेशमी घा दा जो तेरी रुमकती हुई तोर दे अगे सदा विच विच गया, टिंडियां चों खिरी कपाहां दा जिन्हां ने कदे कोई उजर ना कीता ते सदा मुस्कुरा के अपने लई सेज बन गईयां, गन्नियां उत्ते तैनात पिद्दियां दा जिन्हां ने आउंदे जांदे दी बड़क रखी, जवान होईयां कणकां दा जो सानू बैठिया ना सही लेटियां तां ढकदियां रहियां। मैं धन्नवाद करदा हां सरों दे निक्कियां फुल्लां दा जिन्ना मैनू कई वार बख्शिया मौका, पराग केसर तेरियां वालां चों झाड़न दा,
मैं मनुख हाँ, बहुत कुछ निक्का निक्का जोड़ के बनिया हाँ, ते उन्ना सारिया चीज़ां लई जिन्ना मैनू खिंडर जान तों बचाई रखिया। मेरे कोल बहुत शुकराना है, मैं धन्नवाद करना चाहुंदा हाँ। प्यार करना बड़ा ही सहज है, जिवें कि जुलम नूं सहारदे हुए अपने आप नूं लड़ाई लई तैयार करना, जां जिवें गुप्तवास विच वज्जी गोली तों किसे छन अंदर पए रह के जख्म दे भरन दी कोई कल्पना करे। प्यार करना ते लड़ सकना, जीन ते ईमान लै आउणा मेरी दोस्त इहो हुंदा है। धुप वांग धरती ते खिड़ जाना ते फिर गल वकड़ी विच सिमट जाना, बरूद वांग भड़क उठना ते चौहां कूटा अंदर गूंज जाना, जीण दा इहो ही सलीका हुंदा है। प्यार करना ते जीणा उहनां नूं कदी नहीं आउणा जिन्हां ने जिंदगी नूं बाणीए बना दिता। जिस्मां दा रिश्ता समझ सकना, खुशी ते नफरत विच कदे वी लीक ना खिंचना, जिंदगी च फैले हुए आकार ते फिदा होना, सहम नूं चीर के मिलना ते विदा होना बड़ा सुरम गति दा काम हुंदा है मेरी दोस्त। मैं हुण विदा हुंदा हाँ, तू भुल जावी मैं किवें तेरे चिमणा अंदर पाल के जवान कीता, अपनिया नजरां ने कुछ नहीं कीता तेरे नक्शां दी धार बन्नण विच, कि मेरे चुमना ने किन्ना खूबसूरत कर दिता तेरा चेहरा, ते मेरिया जफियां ने तेरे मोम वर्गे पिंडे नू किवें संचे च ढा लिया। तू ये सारा ही कुछ भुल जावी मेरी दोस्त, सिवाय इस तो कि मैनू जीण की बड़ी लोचा सी, मैं गले तीकर डुबना चाहुंदा सां, मेरे भी हिस्से का जी लैना मेरी दोस्त, तू मेरे भी हिस्से का जी लैना।

0: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
0: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਘਰੋਂ ਨਿਕਲਦੇ ਹਾਂ ਤਾਂ ਫਿਰ ਸਾਰਾ ਦਿਨ ਖੁਸ਼ ਰਹਿੰਦੇ ਹਾਂ। ਜੋ ਆਪਾਂ ਘਰੋਂ ਲੈ ਕੇ ਜਾਂਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਲੈ ਕੇ ਆਉਂਦੇ ਹਾਂ। ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਕੋਈ ਚਿਹਰੇ 'ਤੇ ਖੁਸ਼ੀ ਨਹੀਂ, ਸ਼ੁਕਰਾਨਾ ਨਹੀਂ, ਤਾਂ ਫਿਰ ਆਪਾਂ ਆਸ ਨਹੀਂ ਲਾ ਸਕਦੇ ਕਿ ਸਾਨੂੰ ਇਹ ਬਾਹਰ ਖੁਸ਼ੀ ਦਊਗਾ। ਖੁਸ਼ੀ ਤੁਹਾਨੂੰ ਘਰੋਂ ਮਿਲਣੀ, ਤੁਹਾਡੇ ਅੰਦਰੋਂ ਮਿਲਣੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਜਿਹਨੂੰ ਘਰ ਦੇ ਵਿੱਚੋਂ ਕੋਈ ਇੱਜ਼ਤ ਮਾਣ ਸਨਮਾਨ ਨਹੀਂ ਸੀ ਮਿਲਦਾ, ਵਜ੍ਹਾ ਇਹ ਕਿ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਨਹੀਂ ਸੀ ਕਮਾਉਂਦਾ। ਜਿੱਥੇ ਵੀ ਕਿਤੇ ਕੰਮ ਦੇ ਉੱਤੇ ਜਾਂਦਾ ਉੱਥੋਂ ਨੂੰ ਜ਼ਿਆਦਾ ਕੱਢ ਦਿੰਦੇ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਕੰਮ ਇੰਨਾ ਮਿਹਨਤ ਦੇ ਨਾਲ ਕਰਦਾ। ਇਸੇ ਵਜ੍ਹਾ ਕਰਕੇ ਪਰਿਵਾਰ ਤੋਂ ਹੌਲੀ ਹੌਲੀ ਬਾਹਰ ਗਲੀ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ, ਹਰ ਥਾਂ ਦੇ ਉੱਤੇ ਕੋਈ ਵੀ ਉਹਨੂੰ ਇੱਜ਼ਤ ਨਾ ਦਿੰਦਾ, ਮਾਨ ਸਨਮਾਨ ਨਾ ਦਿੰਦਾ। ਇੱਕ ਦਿਨ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਜੇਕਰ ਕੋਲ ਪੈਸਾ ਹੋਵੇ ਤਾਂ ਫਿਰ ਮਾਨ ਸਨਮਾਨ ਬਹੁਤ ਹੁੰਦਾ, ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਪੁੱਠਾ ਸਿੱਧਾ ਕੋਈ ਕੰਮ ਕਾਰ ਕਰਕੇ ਥੋੜ੍ਹੇ ਪੈਸੇ ਕਮਾ ਲਏ। ਜਦੋਂ ਥੋੜ੍ਹੇ ਜਿਹੇ ਪੈਸੇ ਆਏ ਤਾਂ ਫਿਰ ਨਾਲ ਹੁਸਨ ਵੀ ਆ ਗਿਆ। ਥੋੜ੍ਹੇ ਪੈਸੇ ਬਹੁਤੇ ਪੈਸਿਆਂ ਨੂੰ ਖਿੱਚਦੇ ਨੇ। ਹੌਲੀ ਹੌਲੀ ਕਾਰੋਬਾਰ ਰੇੜ ਤੁਰਿਆ। ਉਹੀ ਲੋਕ ਜਿਹੜੇ ਪਹਿਲਾਂ ਮਾਨ ਸਨਮਾਨ ਨਹੀਂ ਸੀ ਕਰਦੇ ਉਹ ਹੁਣ ਇੱਜ਼ਤ ਦੇ ਨਾਲ ਬੁਲਾਉਣ ਲੱਗ ਪਏ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਇੱਜ਼ਤ ਮਾਣ ਸਿਰਫ ਪੈਸੇ ਦੇ ਨਾਲ ਮਿਲਦਾ, ਇਹ ਦੁਨੀਆ ਸਿਰਫ ਪੈਸੇ ਨੂੰ ਜਾਣਦੀ ਹੈ, ਪੈਸੇ ਵਾਲੇ ਨੂੰ ਜਾਣਦੀ ਹੈ। ਇਸੇ ਵਜ੍ਹਾ ਕਰਕੇ ਉਹ ਦਿਨ ਰਾਤ ਹੋਰ ਪੈਸਾ ਕਮਾਉਣ ਦੇ ਵਿੱਚ ਲੱਗ ਗਿਆ। ਜਦੋਂ ਥੋੜ੍ਹਾ ਪੈਸਾ ਆਉਂਦਾ ਤਾਂ ਫਿਰ ਆਪਾਂ ਵੱਧ ਪੈਸੇ ਵੱਲ ਨੂੰ ਦੌੜਦੇ ਹਾਂ, ਜਦੋਂ ਵੱਧ ਆਉਂਦਾ ਤਾਂ ਫਿਰ ਆਪਾਂ ਹੋਰ ਵੱਧ ਵੱਲ ਨੂੰ ਦੌੜਦੇ ਹਾਂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਕੰਮ ਕਰਕੇ ਪੈਸੇ ਕਮਾਉਣ ਦੀ ਹੋੜ ਜੋ ਸਾਡੀ ਤੁਹਾਡੀ ਸਾਰਿਆਂ ਦੀ, ਹੁਣ ਜ਼ਿੰਦਗੀ ਦੇ ਵਿੱਚ ਸਮਾਂ ਨਹੀਂ ਬਚਿਆ। ਉਹ ਇੱਜ਼ਤ ਮਾਣ ਮਿਲਦਾ ਜ਼ਰੂਰ ਆ, ਘਰ ਦੇ ਆਦਰ ਦੇ ਨਾਲ ਬੁਲਾਉਂਦੇ ਨੇ, ਬਾਹਰ ਦੇ ਆਦਰ ਦੇ ਨਾਲ ਬੁਲਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਕੋਲ ਬਹਿਣ ਦਾ ਸਮਾਂ ਨਹੀਂ। ਉਹ ਜਿਹੜਾ ਆਪ ਤਰਸਦਾ ਸੀ ਕਿ ਮੇਰੇ ਕੋਲ ਕੋਈ ਬੈਠੇ, ਮੇਰੇ ਨਾਲ ਗੱਲਾਂ ਕਰੇ, ਜਿਹਦੇ ਤੋਂ ਲੋਕ ਕੰਨੀ ਕਤਰਾਉਂਦੇ ਸੀ, ਹੁਣ ਲੋਕ ਚਾਹੁੰਦੇ ਨੇ ਪਰ ਉਹਦੇ ਕੋਲ ਸਮਾਂ ਨਹੀਂ। ਹੌਲੀ ਹੌਲੀ ਲੋਕਾਂ ਨੂੰ ਲੱਗਾ ਕਿ ਇਹ ਆਕੜ ਖੋਰਾ ਹੋ ਗਿਆ, ਇਹਦੇ ਵਿੱਚ ਹੰਕਾਰ ਆ ਗਿਆ। ਅਤੇ ਕਹਿੰਦੇ ਨੇ ਜਦੋਂ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਹੌਲੀ ਹੌਲੀ ਉਹ ਤੁਹਾਡੇ ਮਨ 'ਚ ਵੀ ਪ੍ਰਵੇਸ਼ ਕਰ ਹੀ ਜਾਂਦੀ ਹੈ। ਇੱਕ ਸਮਾਂ ਆਉਂਦਾ ਵਾ ਜਦੋਂ ਪੈਸਾ ਆਉਣ 'ਤੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ, ਉਹ ਵੀ ਉਦੋਂ ਜਦੋਂ ਤੁਹਾਡੀ ਧਾਰਨਾ ਹੀ ਇਹ ਹੋਵੇ ਕਿ ਪੈਸੇ ਦੇ ਨਾਲ ਹੀ ਮਾਨ ਸਨਮਾਨ ਮਿਲਦਾ। ਪੈਸਾ ਮਿਲ ਗਿਆ, ਮਾਨ ਸਨਮਾਨ ਮਿਲ ਗਿਆ, ਫਿਰ ਇਨਸਾਨ ਨੂੰ ਇਹ ਅਹਿਸਾਸ ਹੁੰਦਾ ਇੱਕ ਸਮੇਂ 'ਤੇ ਜਾ ਕੇ ਕਿ ਪੈਸੇ ਕਰਕੇ ਹੀ ਮਾਨ ਸਨਮਾਨ ਹੈ, ਅਤੇ ਉਹ ਮੈਂ ਹੋਰ ਵੱਧ ਕਮਾ ਲੈਣਾ, ਕੀ ਲੋੜ ਆ ਇਹਨਾਂ ਲੋਕਾਂ ਨੂੰ ਮੂੰਹ ਲਾਉਣ ਦੀ, ਕੀ ਲੋੜ ਆ ਇਹਨਾਂ ਲੋਕਾਂ ਨੂੰ ਇੱਜ਼ਤ ਮਾਨ ਦੇਣ ਦੀ, ਇਹਨਾਂ ਦੇ ਨਾਲ ਸਮਾਂ ਬਿਤਾਉਣ ਦੀ। ਪਰ ਸਮਾਂ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਉਸੇ ਨੌਜਵਾਨ ਨੂੰ ਵੇਖ ਕੇ ਉਹਦੀ ਤਰਜ਼ ਦੇ ਉੱਤੇ ਹੋਰ ਵੀ ਕਈਆਂ ਨੇ ਉਸੇ ਤਰ੍ਹਾਂ ਦੇ ਕੰਮ ਕਾਰ ਸ਼ੁਰੂ ਕੀਤੇ। ਉਹਨਾਂ ਨੇ ਵੱਧ ਮਿਹਨਤ ਕੀਤੀ, ਵੱਧ ਨੇਚਾ ਦੇ ਨਾਲ ਕੰਮ ਕੀਤਾ, ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ। ਕਈਆਂ ਨੇ ਉਹੀ ਉਸੇ ਤਰ੍ਹਾਂ ਦਾ ਕਾਰਜ ਕੀਤਾ ਅਤੇ ਹੌਲੀ ਹੌਲੀ ਇਹਦਾ ਕੰਮ ਕਾਰ, ਇਹਦਾ ਕਾਰੋਬਾਰ ਹੇਠਾਂ ਆਉਣ ਲੱਗ ਪਿਆ। ਇੱਕ ਸਮਾਂ ਉਹ ਆਇਆ ਜਦੋਂ ਇਹਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਅਤੇ ਉਹੀ ਲੋਕ ਫਿਰ ਦੁਬਾਰਾ ਤੋਂ ਉਹਨੂੰ ਟਿੱਚਰਾਂ ਕਰਨ ਲੱਗ ਪਏ। ਉਹੀ ਘਰ ਜਿੱਥੇ ਮਾਨ ਸਨਮਾਨ ਮਿਲਦਾ ਸੀ ਉੱਥੇ ਹੀ ਹੁਣ
ਰੋਟੀ ਦੇ ਪਿੱਛੇ ਵੀ ਗਾਲਾਂ ਪੈਣ ਲੱਗ ਪਈਆਂ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਪੈਸਾ ਆਇਆ ਤਾਂ ਫਿਰ ਹੀ ਮਾਨ ਸਨਮਾਨ ਹੈ, ਪੈਸਾ ਆਇਆ ਤਾਂ ਫਿਰ ਹੀ ਇੱਜ਼ਤ ਹੈ। ਮਨ ਦੇ ਵਿੱਚ ਬਥੇਰਾ ਕੁਛ ਸੋਚਿਆ, ਕੁਛ ਪੁੱਠਾ ਸਿੱਧਾ ਕਰਨ ਦਾ, ਸਿਰਫ ਤੇ ਸਿਰਫ ਪੈਸਾ ਹੀ ਕਮਾਉਣ ਦਾ। ਪਰ ਇਹ ਸਭ ਦੇ ਦਰਮਿਆਨ ਉਹਨੂੰ ਇੱਕ ਵਾਰੀ ਖਿਆਲ ਆਇਆ ਕਿ ਜਦੋਂ ਆਪਣੇ ਵਪਾਰ ਦੇ ਲਈ ਇੱਕ ਜਗ੍ਹਾ 'ਤੇ ਜਾ ਰਿਹਾ ਸੀ ਤਾਂ ਕਿਸੇ ਫਕੀਰ ਨੇ ਆਵਾਜ਼ ਮਾਰ ਕੇ ਉਹਨੂੰ ਕੋਈ ਗੱਲ ਕਹੀ ਸੀ। ਫਕੀਰ ਨੇ ਕਿਹਾ ਸੀ, ਮੈਨੂੰ ਪਤਾ ਅੱਜ ਤੇਰੇ ਕੋਲ ਸਮਾਂ ਨਹੀਂ, ਪਰ ਜਿੱਦਣ ਤੇਰੇ ਕੋਲ ਸਮਾਂ ਹੋਇਆ ਉਸ ਦਿਨ ਤੈਨੂੰ ਮੇਰੀ ਜ਼ਰੂਰਤ ਸ਼ਾਇਦ ਪਵੇ, ਅਤੇ ਜੇ ਤੈਨੂੰ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੈਨੂੰ ਇੱਥੇ ਬੈਠਾ ਮਿਲੂੰਗਾ। ਉਦੋਂ ਤਾਂ ਉਹ ਕੋਈ ਗੱਲ ਖਾਸ ਲੱਗੀ ਨਹੀਂ, ਇੱਦਾਂ ਲੱਗਾ ਕਿ ਜਿੱਦਾਂ ਉਹ ਕੋਈ ਚਾਰ ਪੈਸੇ ਚਾਹੁੰਦਾ ਸ਼ਾਇਦ, ਇਸ ਕਰਕੇ ਇੱਦਾਂ ਦੀਆਂ ਗੱਲਾਂ ਕਰ ਰਿਹਾ। ਪਰ ਕਹਿੰਦੇ ਨੇ ਜਦੋਂ ਇਨਸਾਨ ਨੂੰ ਲੋੜ ਪੈਂਦੀ ਹੈ, ਜਦੋਂ ਇਨਸਾਨ ਡੋਲਦਾ ਤਾਂ ਫਿਰ ਉਹ ਹਰ ਇੱਕ ਪਾਸੇ ਕੋਖ ਪੜਤਾਲ ਕਰਕੇ ਵੇਂਦਾ, ਹਰ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕਰਦਾ। ਸੋ ਅੱਜ ਉੱਥੇ ਵੀ ਪਹੁੰਚ ਗਿਆ, ਜਾ ਕੇ ਸਾਰੀ ਫਕੀਰ ਦੇ ਨਾਲ ਗੱਲ ਕੀਤੀ, ਕਿਸੇ ਤਰ੍ਹਾਂ ਦੇ ਨਾਲ ਪੈਸਾ ਹੋਵੇ ਅਤੇ ਮਾਨ ਸਨਮਾਨ ਫਿਰ ਵਾਪਸ ਆ ਜਾਵੇ। ਇਹ ਦੁਨੀਆ ਬੜੀ ਮਤਲਬੀ ਹੈ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਕਿਹਾ, ਉਹ ਸਾਹਮਣੇ ਜਿਹੜਾ ਆ ਇੱਕ ਰੁਲਿਆ ਖੁਲਿਆ ਜਿਹਾ ਬੰਦਾ ਬੈਠਾ ਨਾ, ਉਹਦੇ ਦਿਮਾਗੀ ਹਾਲਤ ਠੀਕ ਨਹੀਂ ਹੈ। ਮੈਂ ਇੱਥੇ ਬੈਠਾ ਰਹਿੰਦਾ, ਇਹ 10 ਕਦਮ ਹਟ ਕੇ ਉੱਥੇ ਬੈਠਾ ਰਹਿੰਦਾ, ਬੜੇ ਚਿਰਾਂ ਤੋਂ ਆਪਾਂ ਇੱਥੇ ਹੀ, ਉਹਦੀ ਵੀ ਜਗ੍ਹਾ ਏ, ਮੇਰੀ ਵੀ ਜਗ੍ਹਾ ਏ, ਮੈਂ ਬੜੇ ਚਿਰ ਤੋਂ ਇਹਨੂੰ ਵੇਖਦਾ। ਉਹਦੇ ਹੱਥ ਦੇ ਵਿੱਚ ਇੱਕ ਠੀਕਰਾਂ ਦੀ ਗੁੱਥਲੀ ਹੈ, ਹੋਰ ਜੋ ਮਰਜ਼ੀ ਉਹਦੇ ਕੋਈ ਲੈ ਜਾਵੇ ਪਰ ਉਸ ਗੁੱਥੀ ਨੂੰ ਹੱਥ ਨਹੀਂ ਲਾਉਣ ਦਿੰਦਾ। ਜਾ ਕੋਸ਼ਿਸ਼ ਕਰਕੇ ਉਹਦੇ ਕੋਲੋਂ ਉਹ ਝੋਲਾ, ਉਹ ਗੁੱਥਲੀ ਮੰਗ ਕੇ ਵੇਖ, ਪਰ ਉਹਦਾ ਮੈਂ ਕੀ ਕਰੂੰਗਾ, ਨੌਜਵਾਨ ਨੇ ਪੁੱਛਿਆ। ਤੇ ਫਕੀਰ ਕਹਿਣ ਲੱਗਾ, ਕਰਨਾ ਤਾਂ ਬਾਅਦ ਦੀ ਗੱਲ, ਪਹਿਲਾਂ ਪੁੱਛ ਕੇ ਵੇਖ ਉਹਦੇ ਲਈ ਉਹ ਮੈਨੇ ਕੀ ਰੱਖਦੀ ਹੈ। ਜਿੱਦਾਂ ਤੇਰੇ ਲਈ ਪੈਸਾ ਮੈਨੇ ਰੱਖਦਾ, ਤੂੰ ਨਹੀਂ ਛੱਡਣਾ ਚਾਹੁੰਦਾ ਪਰ ਚਲਾ ਗਿਆ, ਉਸੇ ਤਰ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਜੇਕਰ ਉਹਨੇ ਉਹ ਝੋਲਾ, ਉਹ ਗੁੱਥਲੀ ਨਹੀਂ ਜਾਣ ਦਿੱਤੀ ਤਾਂ ਉਹਦੇ ਵਿੱਚ ਕੋਈ ਤਾਂ ਗੁਰ ਹੋਊਗਾ। ਜਾ ਪੁੱਛ ਕੇ ਤਾਂ ਵੇਖ। ਜਾ ਕੇ ਕਹਿਣ ਲੱਗਾ, ਜੇ ਤੂੰ ਇਹ ਗੁੱਥਲੀ ਮੈਨੂੰ ਦੇ ਦੇ ਤਾਂ ਮੈਂ ਇਹਦੇ ਬਦਲੇ ਕੁਛ ਪੈਸੇ ਤੈਨੂੰ ਦੇ ਦੂੰਗਾ, ਇਹਦੇ ਵਿੱਚ ਠੀਕਰਾਂ ਨੇ, ਜੇ ਤੂੰ ਕਹੇ ਤਾਂ ਮੈਂ ਤੈਨੂੰ ਹੋਰ ਇਹ ਤੋਂ ਜ਼ਿਆਦਾ ਬਿਹਤਰ ਹੋਰ ਵਧੇਰੇ ਠੀਕਰਾਂ ਇਕੱਠੀਆਂ ਕਰਕੇ ਦੇ ਦਿੰਦਾ। ਅਤੇ ਉਹ ਪਾਗਲ ਕਹਿਣ ਲੱਗਾ, ਤੇਰਾ ਦਿਮਾਗ ਖਰਾਬ ਹੈ, ਜਾ ਭੱਜ ਜਾ, ਮੈਂ ਰੋੜੇ ਮਾਰੂੰ।

ਮੈਂ ਤੈਨੂੰ ਤੇਰੇ ਸਮੇਤ ਸਾਰੇ ਪਿੰਡ ਨੂੰ ਖਰੀਦ ਲਾਂ। ਵੱਡਾ ਆਇਆ ਮੈਨੂੰ ਦੱਸਣ ਵਾਲਾ, ਜਾ ਲੈ ਜਾ ਆਪਣੇ ਪੈਸੇ ਨਾਲ। ਨੌਜਵਾਨ ਨੇ ਬਥੇਰਾ ਜ਼ੋਰ ਲਾਇਆ ਪਰ ਉਹ ਝੋਲਾ ਦੇਣ ਦੇ ਲਈ ਤਿਆਰ ਨਹੀਂ ਸੀ। ਉਹਦੇ ਲਈ ਉਹ ਦੌਲਤ ਸੀ, ਉਹਦੇ ਲਈ ਉਹ ਪੈਸੇ ਸੀ। ਨੌਜਵਾਨ ਨੇ ਵਾਪਸ ਆ ਕੇ ਫਕੀਰ ਨੂੰ ਦੱਸਿਆ ਤਾਂ ਫਕੀਰ ਕਹਿਣ ਲੱਗਾ, ਤੈਨੂੰ ਉਹ ਪਾਗਲ ਲੱਗਦਾ ਪਰ ਜੇ ਤੂੰ ਆਪਣੇ ਆਪ ਨੂੰ ਗੌ ਦੇ ਨਾਲ ਵੇਖੇ ਤੇ ਸ਼ਾਇਦ ਤੂੰ ਵੀ ਤਾਂ ਇੱਦਾਂ ਹੀ ਕਰਦਾ, ਸ਼ਾਇਦ ਇਹ ਸਾਰੀ ਦੁਨੀਆ ਇੱਦਾਂ ਕਰਦੀ ਹੈ। ਜਿਹਨੂੰ ਆਪਾਂ ਦੌਲਤ ਸਮਝਦੇ ਹਾਂ, ਜਿਹਨੂੰ ਆਪਾਂ ਸਮਝਦੇ ਹਾਂ ਕਿ ਇਹਦੇ ਕਰਕੇ ਸਾਡਾ ਮਾਨ ਸਨਮਾਨ ਹੈ, ਅਸਲ ਦੇ ਵਿੱਚ ਉਹ ਤਾਂ ਅਸਲ ਦੌਲਤ ਹੁੰਦੀ ਨਹੀਂ। ਇਹ ਤਾਂ ਸਿਰਫ ਮਨ ਦੀ ਤਸੱਲੀ ਆ। ਉਸ ਪਾਗਲ ਨੇ ਉਹਨਾਂ ਠੀਕਰਾਂ ਦੇ ਵਿੱਚੋਂ ਮਨ ਦੀ ਤਸੱਲੀ ਭਾਲ ਲਈ ਤੇ ਤੂੰ ਜੋ ਆ ਹੱਥ 'ਚ ਫੜੀ ਫਿਰਦਾ ਤੂੰ ਇਹਦੇ ਕਰਕੇ ਭਾਲ ਲਈ, ਮੇਰੇ ਲਈ ਦੌਲਤ ਕੁਛ ਹੋਰ ਆ। ਜੇ ਪੈਸੇ ਕਰਕੇ ਮਾਨ ਸਨਮਾਨ ਮਿਲਣਾ ਹੁੰਦਾ ਤਾਂ ਫਿਰ ਮੈਨੂੰ ਵੀ ਲੋਕ ਨਫ਼ਰਤ ਕਰਦੇ। ਤੂੰ ਸੋਚ, ਆ ਲੋਕ ਆਉਂਦੇ ਨੇ, ਲੰਘਦੇ ਨੇ, ਦੁਆ ਸਲਾਮ ਕਰਦੇ ਨੇ, ਮੈਨੂੰ ਤਾਂ ਲੱਗਦਾ ਹੈ ਮੇਰੀ ਇੱਜ਼ਤ ਕਰਦੇ ਨੇ। ਜੇ ਤੈਨੂੰ ਲੱਗਦਾ ਨਹੀਂ ਕਰਦੇ ਤਾਂ ਤੂੰ ਥੋੜ੍ਹੀ ਦੇਰ ਬੈਠ ਕੇ ਵੇਖ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੇਰੇ ਕੋਲ ਪੈਸਾ ਨਹੀਂ। ਉਲਟਾ ਇਹ ਪੈਸਾ ਜਿੰਨਾ ਕੁ ਚਾਹੀਦਾ ਹੁੰਦਾ ਉਹਨਾਂ ਮੈਨੂੰ ਦੇ ਕੇ ਜਾਂਦੇ ਨੇ, ਉਹ ਵੱਖਰੀ ਗੱਲ, ਮੇਰੇ ਕਿਸੇ ਕੰਮ ਦਾ ਨਹੀਂ, ਆ ਪਏ ਨੇ ਸਾਈਡ 'ਤੇ। ਜੇ ਤੈਨੂੰ ਚਾਹੀਦੇ ਹੋਣ ਤਾਂ ਤੂੰ ਲੈ ਕੇ ਜਾ ਸਕਦਾ। ਆਖਿਰ ਕੀ ਫਰਕ ਆ ਕਿ ਉਹ ਪਾਗਲ ਠੀਕਰਾਂ ਵੀ ਦੇਣ ਨੂੰ ਤਿਆਰ ਨਹੀਂ ਤਾਂ ਮੇਰੇ ਲਈ ਆ ਸਾਰਾ ਖੁੱਲ੍ਹਾ ਪਿਆ, ਜਿਹਨੂੰ ਜੋ ਚਾਹੀਦਾ ਉਹ ਲੈ ਕੇ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਤੈਨੂੰ ਦਿਮਾਗ 'ਚੋਂ ਕੱਢਣੀ ਪਵੇਗੀ ਕਿ ਪੈਸੇ ਕਰਕੇ ਇੱਜ਼ਤ ਨਹੀਂ ਹੁੰਦੀ। ਸਾਰੀ ਦੁਨੀਆ ਨੂੰ ਇਸ ਚੀਜ਼ ਦਾ ਵਹਿਮ ਜ਼ਰੂਰ ਹੈ, ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਚੀਜ਼ ਦਾ ਵਹਿਮ ਕਿ ਪੈਸੇ ਕਰਕੇ ਇੱਜ਼ਤ ਮਿਲਦੀ। ਜੇ ਪੈਸੇ ਕਰਕੇ ਇੱਜ਼ਤ ਮਿਲਣੀ ਹੁੰਦੀ ਤਾਂ ਫਿਰ ਸਿਰਫ ਉਹਨਾਂ ਲੋਕਾਂ ਦੀ ਇੱਜ਼ਤ ਹੁੰਦੀ ਜਿਨ੍ਹਾਂ ਕੋਲ ਪੈਸਾ ਵਾ। ਮੇਰੇ ਵਰਗੇ ਲੋਕ ਤਾਂ ਥਾਂ ਥਾਂ 'ਤੇ ਬੇਇੱਜ਼ਤ ਹੁੰਦੇ ਫਿਰਦੇ। ਤਾਂ ਫਿਰ ਫਕੀਰ ਜੀ ਇੱਜ਼ਤ ਮਿਲਦੀ ਕਿੱਦਾਂ? ਇੱਜ਼ਤ ਮਿਲਦੀ ਨੌਜਵਾਨਾਂ ਅਸੂਲਾਂ ਦੇ ਨਾਲ। ਜੇ ਤੇਰੇ ਅੰਦਰ ਸੱਚ ਹੋਵੇ, ਜੇ ਤੇਰੇ ਅੰਦਰ ਅਸੂਲ ਹੋਣ, ਜੇ ਤੂੰ ਜ਼ਬਾਨ ਦਾ ਪੱਕਾ ਹੋਵੇਂ, ਜੇ ਤੇਰੇ ਅੰਦਰ ਹਲੀਮੀ ਹੋਵੇ, ਮਿਠਾਸ ਹੋਵੇ, ਤਾਂ ਫਿਰ ਫਰਕ ਨਹੀਂ ਪੈਂਦਾ ਤੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਕਿੰਨੇ ਹੈਗੇ ਨੇ। ਮੇਰੇ ਤੋਂ 10 ਕਦਮ ਉਹ ਪਾਗਲ ਬੈਠਾ, ਉਹ ਵੀ ਉੱਥੇ ਬੈਠਾ, ਮੈਂ ਵੀ ਉੱਥੇ, ਦੋਵਾਂ 'ਚ ਫਰਕ ਕੀ ਆ? ਉਹਨੂੰ ਲੋਕ ਪਾਗਲ ਕਿਉਂ ਕਹਿੰਦੇ ਨੇ? ਕਿਉਂ ਉਹਦਾ ਮਜ਼ਾਕ ਉਡਾਉਂਦੇ ਨੇ, ਉਹਦਾ ਮਾਨ ਸਨਮਾਨ ਨਹੀਂ ਕਰਦੇ, ਕਿਉਂ ਮੇਰਾ ਆਦਰ ਮਾਣ ਕਰਦੇ ਨੇ? ਸਿਰਫ ਇੰਨਾ ਕੁ ਫਰਕ। ਆਪਣੀ ਸ਼ਖਸੀਅਤ ਇਨਸਾਨ ਨੂੰ ਉੱਦਾਂ ਦੀ ਬਣਾਉਣੀ ਪੈਂਦੀ ਹੈ ਜਿੱਥੇ ਉਹਦਾ ਆਦਰ ਮਾਣ ਹੋ ਸਕੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਫਿਰ ਤੁਹਾਡਾ ਆਦਰ ਮਾਣ ਹੁੰਦਾ, ਇੱਜ਼ਤ ਹੁੰਦੀ ਹੈ। ਆਦਰ ਹੁੰਦਾ ਜੇਕਰ ਇਨਸਾਨ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਗਾ ਕੇ ਰੱਖੇ, ਵੱਡਿਆਂ ਦਾ ਸਤਿਕਾਰ ਕਰੇ, ਛੋਟਿਆਂ ਨੂੰ ਪਿਆਰ ਕਰੇ, ਸਾਰਿਆਂ ਦੇ ਨਾਲ ਜ਼ਬਾਨੋਂ ਮਿੱਠਾ ਬੋਲੇ, ਕਿਸੇ ਦਾ ਦਿਲ ਨਾ ਦਿਖਾਵੇ, ਹੋਰਾਂ ਪ੍ਰਤੀ ਆਪਣੇ ਫਰਜ਼ ਨੂੰ ਸਮਝੇ। ਪੈਸਾ ਨਹੀਂ ਤਾਂ ਕਿਸੇ ਦੀ ਉੱਦਾਂ ਹੀ ਮਦਦ ਕਰਦਾ। ਅਤੇ ਜੇ ਤੂੰ ਇਹ ਮੰਨ ਕੇ ਬੈਠਾ ਕਿ ਪੈਸੇ ਕਰਕੇ ਹੀ ਆਦਰ ਮਾਣ ਆ ਅਤੇ ਪੈਸਾ ਇੱਕ ਸਮੇਂ ਤੇਰੇ ਕੋਲ ਰਿਹਾ ਵੀ ਆ, ਇਹ ਤੈਨੂੰ ਵਹਿਮ ਹੈ ਕਿ ਉਦੋਂ ਤੇਰਾ ਬਹੁਤ ਆਦਰ ਮਾਣ ਹੁੰਦਾ ਸੀ, ਉਹ ਦਿਲੋਂ ਲੋਕ ਤੇਰਾ ਆਦਰ ਮਾਣ ਨਹੀਂ ਸੀ ਕਰਦੇ, ਅਤੇ ਦੂਜੀ ਗੱਲ ਉਦੋਂ ਵੀ ਤੇਰੇ ਤੋਂ ਵੱਧ ਪੈਸੇ ਵਾਲੇ ਮੌਜੂਦ ਸੀ, ਕੀ ਉਹ ਤੇਰਾ ਆਦਰ ਮਾਣ ਕਰਦੇ? ਉਹ ਤੈਨੂੰ ਉਦੋਂ ਵੀ ਟਿੱਚ ਸਮਝਦੇ ਸੀ, ਤੂੰ ਹੋਰ ਕਮਾ ਲੈਂਦਾ

ਤੇ ਫਿਰ ਵੀ ਦੁਨੀਆਂ ਤੇ ਇੱਕ ਲੋਕ ਮੌਜੂਦ ਹੁੰਦੇ ਜਿਹੜੇ ਤੈਨੂੰ ਉਦੋਂ ਮੀਟੇ ਚ ਸਮਝਦੇ। ਸਾਰੀ ਦੁਨੀਆਂ ਦਾ ਪੈਸਾ ਵੀ ਤੂੰ ਕਮਾ ਲਵੇਂ ਤੇ ਤਾਂ ਵੀ ਉਹ ਲੋਕ ਜਿਨ੍ਹਾਂ ਦੀ ਤੇਰੇ ਤੱਕ ਪਹੁੰਚ ਨਹੀਂ ਉਹ ਤੇਰੀ ਇੱਜ਼ਤ ਨਹੀਂ ਕਰਨਗੇ। ਸੋ ਇਹ ਨੌਜਵਾਨ ਕੋਈ ਹੋਰ ਨਹੀਂ, ਆਪਾਂ ਸਾਰੇ ਹਾਂ। ਹਰ ਇੱਕ ਇਨਸਾਨ ਦੀ ਇੱਦਾਂ ਦੀ ਬਿਰਤੀ ਹੈ, ਸਾਡੇ 'ਚੋਂ ਬਹੁਤੇ ਇਹ ਮੰਨ ਕੇ ਚੱਲਦੇ ਆ ਕਿ ਪੈਸੇ ਕਰਕੇ ਇੱਜ਼ਤ ਹੈ ਅਤੇ ਪੈਸਾ ਕਮਾਉਂਦੇ ਕਮਾਉਂਦੇ ਉਸ ਪਾਗਲ ਵਰਗੀ ਹਾਲਤ ਹੋ ਜਾਂਦੀ ਹੈ। ਕਿਉਂਕਿ ਜਦੋਂ ਬਹੁਤੇ ਪੈਸੇ ਤੁਹਾਡੇ ਬੈਂਕਾਂ 'ਚ ਪਏ ਰਹਿੰਦੇ ਜਾਂ ਬਹੁਤ ਜ਼ਿਆਦਾ ਆਪਾਂ ਕਮਾ ਲੈਂਦੇ ਤਾਂ ਉਹ ਕਿਤੇ ਇੱਕ ਜਗ੍ਹਾ ਦੇ ਉੱਤੇ ਪਏ ਠੀਕਰਾਂ ਤੋਂ ਘੱਟ ਨਹੀਂ ਹੈ, ਸਾਰੀ ਉਮਰ ਉਹਨਾਂ ਦੀ ਰਾਖੀ ਕਰਦਿਆਂ ਇਸੇ ਤਰ੍ਹਾਂ ਦੇ ਨਾਲ ਇਨਸਾਨ ਕੱਢ ਦਿੰਦਾ। ਪਰ ਅਖੀਰ 'ਤੇ ਉਹਨੂੰ ਇਹ ਚੀਜ਼ ਮਹਿਸੂਸ ਹੋ ਜਾਂਦੀ ਹੈ ਕਿ ਇਹ ਠੀਕਰਾਂ ਨੇ, ਪਰ ਉਦੋਂ ਤੱਕ ਸ਼ਾਇਦ ਉਨੀ ਸੂਝ ਬੂਝ ਰਹਿੰਦੀ ਨਹੀਂ ਹੈ, ਸ਼ਾਇਦ ਬੰਦਾ ਪਾਗਲਾਂ ਵਾਲੇ ਹਾਲਾਤਾਂ 'ਚ ਹੀ ਆ ਜਾਂਦਾ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਦਰ ਮਾਣ ਹੁੰਦਾ ਕਿੱਦਾਂ ਹੈ ਇਨਸਾਨ ਦਾ। ਹਰ ਇੱਕ ਨੂੰ ਆਦਰ ਮਾਣ ਸਨਮਾਨ ਚੰਗਾ ਲੱਗਦਾ, ਹਰ ਇੱਕ ਨੂੰ ਚੰਗਾ ਲੱਗਦਾ ਕਿ ਉਹਨੂੰ ਕੋਈ ਇੱਜ਼ਤ ਦੇ ਨਾਲ ਬੁਲਾਵੇ। ਕਿਉਂ ਬੁਲਾਊਗਾ? ਜਦੋਂ ਆਪਾਂ ਆਪਣੇ ਅਸੂਲਾਂ 'ਤੇ ਖੜ੍ਹੇ ਹੋਵਾਂਗੇ, ਜਦੋਂ ਆਪਣੇ ਇਨਸਾਨ ਹੋਣ ਦੇ ਆਪਾਂ ਫਰਜ਼ ਪੂਰੇ ਕਰ ਰਹੇ ਹੋਵਾਂਗੇ, ਜਦੋਂ ਆਪਾਂ ਜ਼ਬਾਨ ਦੇ ਪੱਕੇ ਹੋਵਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੁਹਾਡਾ ਦਿਨ ਵਧੀਆ ਰਹੇ। ਧੰਨਵਾਦ।

0: है जवानी तो इश्क होना है इन थिएटर्स नियर यू
1: ऑन द 5th ऑफ जून।
2: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ready set go Chadston Ford Dandenong Road te tuhanu udik reya hai Ford Ranger Ranger Super Duty Everest te Sadabahar Mustang brand new demo te quality pre owned vehicles

0: ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222905860 ਔਰ ਵਿਜ਼ਿਟ bansallawyers.com.au।

0: कभी तो हंसाए।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਰਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: जदों दिल करूगा घुमा दूंगा। हेलो हेलो हेलो, कैसे हो सारे? ठीक ठाक सुन रहे हो तुसी रेडियो? हाँ जी, 1674। मैं हाँ कृष्णा मेना बने बलकीरत बनी, मैनू पुठे पुठे इशारे कर रहा है मुंडा, ता करके मैं ध्यान नहीं दे पा रहा सीगा। एंड तुसी जुड़ चुके हो नवा एपिसोड बॉयज मीट अप
1: जी। बिल्कुल जी, मैं तुहानू पता की इशारे करन दिया।
0: हाँ जी,
1: थोड़ा जिहा चलन दो बैक एंड ते।
0: चलो जी, तुहानू मैं गाना ना
1: जदों दिल करूंगा
0: घुमा दूंगा जी। चलदा पिया, दोबारा तो स्टार्टिंग ते लाता मेरा
1: भरा, थोड़ा बैकग्राउंड ते चलन दे।
0: जो तुमको हो पसंद वही बात कहेंगे बेबी।
1: मुझे लगता तुहानू बैकग्राउंड ते चीजां करनियां पसंद नहीं है।
0: नहीं,
1: बैकग्राउंड ते नहीं।
0: नहीं, आई रियली यूज टू एंजॉय जदों मैं स्कूल कॉलेज च सीगा, ते जदों लिखने लुखने प्ले प्लू लिखने आपां स्कूल वास्ते, ते
1: इक ना तुसीं उधर बैठे जाज दूजी कुर्सी ते
0: बॉस दी कुर्सी ते
1: तुसीं ओना ना होवे बड़ा ध्यान रखियो कि जदों आपां बोलदे आ ना ते ओह जिहड़ियां उत्ते दो नीलियां बत्तियां जिहियां होंदियां वड्डियां ओह लाल ना जाण। जे उत्ते लाल आउण दिया ना फिर उस हिसाब ना पैनल थोड़े थोड़े तां करो, थोड़े तां।
0: नहीं नहीं, एकदम ठीक है।
1: हाँ, हुण मतलब वो सेंटर तो तां होनी चाहिदी, वो लेवल
0: ओके सेंटर तो उपर
1: है, सेंटर तो उत्ते है,
0: उत्ते है भरा।
1: हाँ, देखो कोई गुस्सा ना करियो यार, मैं सिखाउण दिया वीर।
0: हाँ जी यार, माड़ा मोटा एक्चुअली असि नवा जा तगड़ा जा कोई सेटअप जा सेट किया, जैसा तुहानू पता है आए गए दिनों च रेडियो का सीबीडी वाला भी स्टूडियो जल्दी शुरू हो जाना, सो वी कीप ऑन एक्सपेरिमेंटिंग कि केड़ा नवा सिस्टम।
1: धन्नवाद कृष्ण जी, तुसीं दस्सिया
0: हाउ इज द बेस्ट थिंग वी कैन ब्रिंग। एंड साडे नाल अज साडे विशेषज्ञ जिहड़े आ सारा ऑपरेशन वेखदे ने ते बॉयज मीटअप दे मेरे को होस्ट मेरा छोटा भाई बलकीरत।
2: कैसे हैं? ठीक ठाक। वी आर हियर अगेन विद यू गाइस विद अनदर एपिसोड ऑफ द बॉयज मीटअप। ओह माय
0: गॉड,
1: सो चलन बड़ा कुछ डिया हुआ जिंदगी दे विच
0: जी,
1: पर खुशी दी गल ए है कि जिंदगी चल रही है। सारिया चीजा वेखो अगे दी अगे चली जानिया। जे मैं तुहानू इसे गल ते रहा इसे गल ते अपना शो ना
0: केड़े काम ते नहीं जा रहे, मैं ते ए कह रहा बई हर तरह दे काम ते जाना पै रहा।
1: हर तरह दे नहीं,
0: हाँ मतलब
1: हर सारे जा रहे ताडे कहंदे।
0: हाँ हाँ, मतलब
1: तेरी भावना मैं समझ सकदा।
0: यस यस, काम बहुत मतलब मेरा
1: तो ही विच पै जंदे ज्यादा डंगाई च चल जांदा।
0: मेरा काम दा मकसद ए सीगा, मकसद मेरे कहन दा
1: मकसद,
0: हां हां सॉरी, मकसद सीगा,
1: मकसद
0: मकसद सीगा, मकसद। हां जी, ओ यार कई बारी मैनू थोड़ा नुस्का
1: अड़ जांदी गरारी,
0: मैं नुस्का मैनू हल्का जा,
1: पर यार इधर बैठ के मजा बड़ा आउंदा, वैसे कदी बैठा ही नहीं मैं।
0: अच्छा
1: सच्ची?
0: अच्छा, इस कुर्सी ते नहीं कदी तू बैठा?
1: ना, मतलब एक लिख रिकॉर्ड बन गया जी।
0: क्या बात है, आज कितना कुछ हो गया तेनू, आज
1: मेरी इज्जत लिखो गए
0: तेनू, आज इज्जत ना बुलाया गया, आज तेरी इज्जत ना इज्जत लगती गई।
1: ओ या माय गॉड,
0: जो चाचे में भतीजे।
1: हाँ, पर दस दिए कि रिपीट भी तुम सुन रहे हो तो फिर अज नहीं नंगा दिन।
0: हाँ हाँ हाँ
1: जी,
0: यार एक, हाँ मैं सॉरी मैं दस देना जी, दिन है 28 मई, समा हो चुका 1:08, तो जे तुसी इस वक्त इनू सुन रहे हो तो ये लाइव है, तो जे इस तो अलावा किसी टाइम सुन रहे हो तो तुसी साड़ी प्यारी प्यारी आवाज़ा इस वक्त रिपीट सुन रहे हो।
1: जे लाइव सुन रहे हो तो यार माड़ा दस दो,
0: हाँ दसो
1: मैसेज करके
0: मैं दसो बई कि थोड़ी दोपहर किस तरह की जा रही है, सवेर तो लैके हूं तक क्या ही हो गया लाइव के अंदर। How's your veer bar going, veers and pants? Please tell me. ਕਿਹਦੇ ਨਾਲ
1: ਅਪਾਇੰਟਮੈਂਟਾਂ ਹੈਗੀਆਂ, ਬਣ ਗਈਆਂ, ਟੁੱਟ ਗਈਆਂ, ਕੈਂਸਲ ਹੋ ਗਈਆਂ, ਗਾਂ ਫਾਰਵਰਡ ਹੋ ਗਈਆਂ, ਕੀ ਚੱਲਣ ਡਿਆ ਤੁਹਾਡੀ ਜ਼ਿੰਦਗੀ ਦੇ ਵਿੱਚ, ਕਿਹੜੇ ਕੰਮ ਹੋ ਗਏ, ਕਿਹੜੇ ਰਹਿ ਗਏ, ਕਿਹੜੇ ਪੋਸਟਪੋਨ ਹੋ ਗਏ। ਟੂ ਮਚ ਥਿੰਗਸ ਹੁੰਦੇ ਆ, ਵੇਖੋ ਬੈਲੈਂਸ ਕਰਨੇ ਜ਼ਰੂਰੀ ਨੇ।
0: ਸਵੇਰ ਦਾ ਕਿਹੜਾ ਵਧੀਆ?
1: ਪਰ ਤੁਸੀਂ ਰਿਕਾਰਡ ਜਿਹੜਾ ਮੇਰੀ ਬੁੱਕ 'ਚ ਲਿਖਿਓ, ਚੰਗਾ ਗਿਨੀਸ਼ ਚੰਗਾ।
0: ਜੀ ਜੀ, ਗਿਨੀਸ਼ 'ਚ ਨਹੀਂ ਲਿਖਿਆ,
1: ਯਾਰ ਉੱਥੇ ਹੋਰ ਬਹੁਤ ਜਾਣੇ ਨੇ,
0: ਉੱਥੇ ਬਹੁਤ ਕੁਛ। ਅੱਛਾ, ਤੁਹਾਨੂੰ ਪਤਾ ਮੈਨੂੰ ਬਹੁਤ ਦੇਰ ਬਾਅਦ ਪਤਾ ਲੱਗਾ, ਗਿਨੀਜ਼ ਰਿਕਾਰਡ ਦੇ ਅੰਦਰ ਜਾਣ ਲਈ ਯੂ ਨੀਡ ਮਨੀ, ਮਤਲਬ ਉਹ ਕੁਛ ਇੰਡੀਆ ਦਾ 8-10 ਲੱਖ ਰੁਪਈਆ ਲੈਂਦੇ ਆ ਸਿਰਫ ਤੁਹਾਡੇ ਕੋਲ ਆ ਕੇ ਵੇਖਣ ਲਈ ਕਿ ਤੂੰ ਜਿਹੜਾ ਰਿਕਾਰਡ ਸੈੱਟ ਕਰ ਰਿਹਾ ਹੈ, ਹਾਂ ਜੈਨੂਇਨ ਹੈ ਕਿ ਨਹੀਂ।
1: ਇਦਾਂ ਹੀ ਹੈ ਜੀ, ਮਨੀ ਤੋਂ ਬਿਨਾਂ ਕੁਝ ਨਹੀਂ ਹੈਗਾ, ਮਨੀ ਤੋਂ ਬਿਨਾਂ ਗਤੀ ਨਹੀਂ ਹੈਗੀ ਕਿਤੇ ਵੀ,
0: ਨੋ ਗਤੀ।
1: ਮਨੀ ਤੋਂ ਬਿਨਾਂ ਤੁਸੀਂ ਕਹੋਗੇ ਤੁਹਾਨੂੰ ਕਿਸੇ ਨੇ ਬੁਲਾਉਣਾ ਨਹੀਂ ਆ,
0: ਤੁਹਾਡੇ
1: ਜੇਬ 'ਚ ਪੈਸੇ ਨਹੀਂ ਹੈਗੇ, ਤੁਹਾਨੂੰ ਕਿਸੇ ਨੇ ਸੱਦਣਾ ਨਹੀਂ ਕਿ ਮੈਨੂੰ ਮਿਲ ਲਾ ਕੇ।
0: ਬਹੁਤ ਹੀ ਉਖੜਿਆ ਲੱਗ ਰਿਹਾ, ਸਭ ਠੀਕ ਹੈ? ਬਹੁਤ ਹੀ ਬੁਰੇ, ਬਹੁਤ ਹੀ ਬੁਰਾ ਲੱਗਦਾ
1: ਯਾਰ, ਲਾਊਡ ਹੋ ਜਾਂਦਾ ਗੇਮ।
0: ਕੀ ਹੋ ਗਿਆ ਤੇਰੇ ਨਾਲ
1: ਭਰਾਵਾ? ਉਹਨੂੰ ਤੇ ਘਰੋਂ ਦੂਜੀਆਂ ਗੱਲਾਂ ਤੋਂ ਤੇ ਕੀ ਕਹਿਣਾ, ਲਾਊਡ ਆ ਤੇ ਹਾਸੇ ਤੋਂ ਕਹਿ ਰਹੇ ਤੁਸੀਂ ਲਾਊਡ ਹੋ ਗਏ, ਹਨਾ? ਵੇਖ ਲਓ ਹੁਣ ਇਸ ਤੋਂ ਵੱਧ ਕੇ ਮੈਂ ਕੀ ਹੁਣ ਦੱਸਦਾ ਤੁਹਾਨੂੰ ਵੀ ਕੀ ਚੱਲਣ ਡਿਆ ਲਾਈਫ 'ਚ।
0: ਅੱਛਾ, ਇੱਕ ਚੱਲਣ ਡਿਆ ਤੋਂ ਮੈਨੂੰ ਗੱਲ ਯਾਦ ਆਈ ਆ,
1: ਹਾਂ
0: ਕਿ ਇੱਕ ਟੋਪਿਕ ਨਾਮ ਦੀ ਚੀਜ਼ ਹੁੰਦੀ ਆ,
1: ਹਾਂਜੀ,
0: ਜਿਹੜੀ ਆਪਾਂ ਹਰ ਵਾਰੀ ਸਲਾਹ ਕਰੀ
1: ਦੁਬਾਰਾ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਜੇ ਤੁਸੀਂ ਪਹਿਲੀ ਵਾਰੀ ਜੁੜ ਰਹੇ ਸ਼ੋਅ ਤੇ ਕਿ ਦੇਰ ਇਜ਼ ਨੋ ਟੋਪਿਕ ਬਟ ਦੇਰ ਆਰ 2 ਮਿਨਟ ਟੋਪਿਕਸ ਇਹ ਹੈਗੀ ਹੈ ਜੀ ਕਨਵਰਸੇਸ਼ਨ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਸਾਰੇ ਰਲ ਮਿਲ ਕੇ ਤੇ ਤੁਸੀਂ ਸਾਡੇ ਨਾਲ ਸਾਈਡ ਤੇ ਬੈਠ ਕੇ ਗੱਲਬਾਤ ਸੁਣ ਰਹੇ ਹੋ ਕੋਈ ਗੱਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਵੈਨ ਵੀਲ ਬੀ ਐਂਡਿੰਗ ਦਾ ਸ਼ੋਅ ਆਪਾਂ ਉਸ ਬਾਰੇ ਗੱਲ ਕਰਾਂਗੇ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਫੇਵਰੇਟ ਸੈਡ ਗਾਣਿਆਂ ਬਾਰੇ ਇੱਕ ਵਾਰੀ ਕੀਤੀ ਸੀਗੀ ਕਿ ਕਿਉਂ ਪੈਸੇ ਉਜਾੜ ਰਹੇ ਆਪਾਂ
2: ਕ੍ਰਿਸ਼ਨਾ ਜੀ ਪਰ ਜੇ ਆਪਾਂ ਜੇ ਆਪਣਾ ਮੰਨ ਲਓ ਨੈਕਸਟ ਕੋਈ ਸੈਗਮੈਂਟ ਸ਼ੁਰੂ ਕਰਨਾ ਨਾ ਤੇ ਉਹ ਆਪਾਂ ਪਤਾ ਕੀ ਕਰਨਾ ਵਾ ਟੂ ਮੈਨੀ ਟੋਪਿਕਸ ਵਿਦ ਟੂ ਪੀਪਲ
1: ਓਏ ਹੋਏ ਹੋਏ ਕਿਆ ਬਾਤ ਹੈ
2: ਟੂ ਪੀਪਲ ਟੂ ਮੈਨੀ ਟੋਪਿਕ
1: ਇਹ ਮੁੰਡਾ ਸਿਟੀਜ਼ਨ ਬਣ ਗਿਆ ਨਾ ਹੁਣ ਇਸ ਤਰ੍ਹਾਂ ਦੇ
2: ਉਹ ਹਾਲੇ ਨਹੀਂ ਭਰਾਵਾ ਬਣਿਆ ਨਜ਼ਰਨਾ ਲਾ ਦਿਓ ਲੈ
1: ਬਣੇਗਾ
2: ਪਹਿਲਾਂ ਹੀ ਗੱਲ ਚੁੱਕ ਦਿੰਦੇ ਯਾਰ
1: ਬਣੇਗਾ ਕਿਉਂ ਨਹੀਂ ਬਣੇਗਾ ਜ਼ਰੂਰ ਬਣੇਗਾ
2: ਅੱਗੇ ਭਰਾਵਾ ਪੀ ਆਰ ਵਾਰੀ ਪਹਿਲਾਂ ਕਿਸੇ ਨੇ ਰੌਲਾ ਪਾਤਾ ਮੈਨੂੰ ਜਾਇਆ ਜੀ ਮੁੜ ਕੇ ਡੇਢ ਦੋ ਸਾਲ ਮੈਂ ਅੜਿਆ ਰਿਹਾ
1: ਸੋਰੀ ਸੋਰੀ ਨਹੀਂ ਸਿਟੀਜ਼ਨਸ਼ਿਪ ਚ ਨਹੀਂ ਅੜਦਾ ਬਸ ਕੀ ਕਰਨਾ ਹੀ ਹੁੰਦਾ ਮੈਂ ਹੈਗਾ ਨਹੀਂ ਨਾ ਸੋ ਮੈਨੂੰ ਪਤਾ ਨਹੀਂ ਸੋ ਵਾਟ ਹੈਪਨਸ
2: ਸਿਟੀਜ਼ਨਸ਼ਿਪ ਚ ਤੁਸੀਂ ਸਿਟੀਜ਼ਨ ਬਣਨਾ ਵਾ ਪ੍ਰਾਊਡ ਹੋਣਾ ਵਾ
1: ਨਹੀਂ ਉਹ ਤਾਂ ਤੂੰ ਪ੍ਰਾਊਡ ਆਜ਼ੀ ਮੈਨੂੰ ਪਤਾ ਤੂੰ ਹਿਪੇ ਫੁਰੇ ਆਜ਼ੀ ਆਜ਼ੀ ਕਰੇਗਾ
2: ਸਿਟੀਜ਼ਨਸ਼ਿਪ ਦੇ ਵਿੱਚ ਵੇਖੋ ਕਿ ਵੈਸੇ ਹੁਣ ਇਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਰੂਲ ਆਇਆ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਇਹ ਕਿਹਾ ਵਾ ਕਿ ਕਈ ਜਿਹੜੀਆਂ ਸਹੂਲਤਾਂ ਨੇ ਉਹ ਹੁਣ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨੂੰ ਨਹੀਂ ਦੇਣੀਆਂ ਉਹ ਹੁਣ ਅਸੀਂ ਸਿਟੀਜ਼ਨ ਨੂੰ ਦੇਣੀਆਂ ਨੇ
1: ਨਹੀਂ ਪਰ ਇਹ ਕਹਿ ਰਹੇ ਕਿ ਤਾਂ ਕਰਨਗੇ
2: ਮਤਲਬ
1: ਹੋਇਆ ਨਹੀਂ
2: ਇੰਪਲੀਮੈਂਟ ਨਹੀਂ ਹੋਇਆ ਹਾਲੇ ਮਤਲਬ ਮਾਰਕੀਟ ਦੇ ਵਿੱਚ ਆ ਗਿਆ
1: ਹਵਾ ਫੈਲ ਗਈ
2: ਉਹਨਾਂ ਨੇ ਕਿਹਾ ਵੀ ਇੱਦਾਂ ਕਰਾਂਗੇ ਪਰ ਹੁਣ ਜਦੋਂ ਇੰਪਲੀਮੈਂਟ ਹੋਊਗਾ ਚਲੋ ਉਹ ਗੱਲ ਵੱਧਦੀ ਆ ਓਫੀਸ਼ੀਅਲੀ ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਸੀਗਾ ਕਿ ਚਲੋ ਜ਼ਿਆਦਾ ਚੀਜ਼ਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਤੇ ਫਿਰ ਉਹ ਕਈ ਚੀਜ਼ਾਂ ਦਾ ਉਹਨੂੰ ਐਕਸੈਸ ਹੋ ਜਾਂਦਾ ਮੈਡੀਕੇਅਰ ਹੋ ਗਿਆ ਜਾਂ ਸਾਰ ਹੋਰ ਸਹੂਲਤਾਂ ਨੂੰ ਲੈ ਕੇ ਵੀ ਵੋਟ ਪਾਉਣ ਤੋਂ ਇਲਾਵਾ ਕਿਉਂਕਿ ਤੁਸੀਂ ਸਿਟੀਜ਼ਨਸ਼ਿਪ ਹੁੰਦੇ ਹੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਆਸਟ੍ਰੇਲੀਆ ਪਾਸਪੋਰਟ ਸਭ ਤੋਂ ਪਹਿਲੀ ਗੱਲ ਪਾਸਪੋਰਟ ਮਿਲਦਾ ਦੂਜੀ ਗੱਲ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੀਜੀ ਗੱਲ ਕਿ ਤੁਹਾਨੂੰ ਸਿਟੀਜ਼ਨਸ਼ਿਪ ਲੈਣ ਲੱਗਿਆ ਇਹਨਾਂ ਦੀਆਂ ਮਤਲਬ ਏ ਟੂ ਜੈਡ ਬੈਕਗਰਾਊਂਡ ਵੇਖਣੀ ਪੈਂਦੀ ਆ ਹੁਣ ਮੰਨ ਲਓ ਸਾਨੂੰ ਕਈ ਚੀਜ਼ਾਂ ਹੈਗੀਆਂ ਓਰੀਜਨਲਸ ਬਾਰੇ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਉਹ ਫਿਰ ਸਾਰੀਆਂ ਸਾਨੂੰ ਪੜ੍ਹਨੀਆਂ ਸਟੱਡੀ ਕਰਨੀਆਂ ਪੈਣੀਆਂ ਪੀ ਉਹ ਟੈਸਟ ਜਿਹੜਾ ਨਿੱਕਾ ਜਿਹਾ ਇਹਨਾਂ ਦਾ ਹੁੰਦਾ ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ
1: ਫਿਰ ਉਹਦੇ ਵਿੱਚ ਨੋਲੇਜ ਦਾ ਹਨਾ ਜੁਡੀਸ਼ਰੀ ਲਾਜ਼ ਆ ਗਏ ਨਾ ਬੋਲਦੇ ਦੇ ਅੰਦਰ ਉਹ
2: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗਰਾਉਂਡ
1: ਅੱਛਾ
2: ਨੋਲੇਜ ਦਾ ਹੁੰਦਾ ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ ਕਿ ਜੇ ਉਹ ਪੰਜ ਸਵਾਲ ਆ ਤੇ ਉਹ ਪੰਜੇ ਤੁਹਾਡੇ ਕਰੈਕਟ ਹੋਣੇ ਚਾਹੀਦੇ ਆ ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ ਮੋਰਲਸ ਦਾ ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਅ ਕਮਿਊਨਿਟੀ ਹੈ ਨਾ ਇਹ ਤਿੰਨ ਚਾਰ ਇੱਦਾਂ ਦੇ ਪਾਰਟ ਹੁੰਦੇ ਆ ਉਹ ਚੌਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਤੇ ਫਿਰ ਬਸ ਓਥ ਲੈਣੀ ਆ ਤੇ ਡਨ ਹੋ ਜਾਣਾ ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ
1: ਹੌਲੀ ਹੌਲੀ ਹਸਲ
2: ਜਿੱਦਾਂ ਜਿੱਦਾਂ ਉਸ ਰਾਹ ਤੇ ਪਈਦਾ ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ
1: ਹੌਲੀ ਹੌਲੀ ਮਿਹਨਤ ਹੁੰਦੇ ਆ
2: ਹਾਂ
1: ਪਹਿਲਾਂ ਪਹਿਲਾਂ ਹਰ ਬਣਿਆ
2: ਆਮ ਹੁੰਦਾ ਹੈ
1: ਮੈਂਗੋ ਲਾਈਫ ਜੀ ਰਹੇ ਹਾਂ ਮੈਂਗੋ ਨੂੰ ਮਿਸ ਕਰ ਰਹੇ ਹਾਂ ਬਾਈ ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ ਕਿਆ ਬਾਤ ਹੈ ਨਾ
2: ਲਾਈਫ ਪਰ ਮੈਂਗੋ ਹੀ ਆ ਗੱਲ
1: ਡੂ ਯੂ ਲਾਈਕ ਅੰਬ
2: ਹਾਂਜੀ ਹਾਂਜੀ ਆਈ ਲਾਈਕ ਮੈਂਗੋ ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ ਮੈਂਗੋ ਸਟ੍ਰਾਬੇਰੀ ਬਲੂਬੇਰੀ
1: ਅੱਛਾ
2: ਖਰਬੂਜਾ
1: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ
2: ਤਰਬੂਜ
1: ਨਹੀਂ ਨਹੀਂ ਇਹ ਇੰਗਲਿਸ਼ ਕਿਉਂ ਨਹੀਂ ਆ ਰਿਹਾ ਦਿਸ ਇਜ਼ ਰੋਂਗ
2: ਕਹਿੰਦੇ ਮੈਲਨ ਮੈਲਨ
1: ਮੈਲਨ ਯਾ ਮੈਲਨ ਯਾ
2: ਮੈਲਨ ਹੀ ਆ ਨਾ
1: ਹਾਂ ਮੈਲਨ ਯਾਰ ਇੱਥੇ ਹੋਰ ਵੀ ਬੜੇ ਨਾਮ ਹੈਗੇ ਆ ਆਈ ਡੋਂਟ ਨੋ ਕਿ ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ ਵੀ ਕੁਝ ਕਹਿੰਦੇ ਆ ਮੈਨੂੰ ਯਾਦ ਨਹੀਂ ਆ ਰਿਹਾ ਜੇ ਤੁਹਾਨੂੰ ਪਤਾ ਦੱਸਿਓ ਜ਼ਰੂਰ ਇਹ ਲੋਕਾਂ ਜੋਗਾ ਛੱਡ ਦੋ ਨਾ ਸਵਾਲ ਤੁਸੀਂ ਜੀਪੀਟੀ ਨਹੀਂ ਕਰਨਾ
2: ਨਹੀਂ ਨਹੀਂ ਮੈਂ ਵੇਖ
1: ਸਾਡੇ ਸਾਥੀਆਂ ਨੂੰ ਕਰਨ ਦੋ
2: ਨਾ ਮੈਂ ਕਰ ਵੀ ਲਿਆ ਜੀਪੀਟੀ ਮੈਨੂੰ ਤਾਂ ਵੀ ਨਹੀਂ ਪਤਾ ਲੱਗਿਆ
1: ਉਹ ਜੀਪੀਟੀ ਵੀ ਕਹਿ ਰਿਹਾ ਭਰਾ ਤੂੰ ਰਹਿ ਨਹੀਂ ਦੇ ਐਸੀ ਗੱਲ ਨਹੀਂ ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ 'ਚ ਨਾ ਗੱਲ ਆਈ ਬਣੀ
2: ਹਾਂਜੀ ਤੁਹਾਡੇ ਸ਼ੂਗਰ ਤੁਹਾਡੇ ਦਿਮਾਗ ਦੇ ਵਿੱਚ
1: ਕਦੀ ਕਦੀ ਔਨ ਕਰਨਾ ਪੈਂਦਾ
2: ਕੀ ਗੱਲ ਆਈ ਦੱਸੋ
1: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹਨਾ ਬੇਸਲੈਸ ਜੀਆਂ ਚਲੋ ਬੇਸਲੈਸ ਨਹੀਂ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਨਾ ਤੇ ਇੱਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ
2: ਉਹ ਹਾਂ ਮੰਨ ਲਓ ਕਿ ਕੋਈ ਇੱਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ ਤੁਸੀਂ ਜੇ ਕੋਈ ਗੱਲ ਕਹਿਤੀ
1: ਤੇ ਹੁਣ ਜਿਹੜੇ
3: ਮੇਰੇ ਅੱਗੇ ਤੁਹਾਡੇ
1: ਮਗਰ ਲੱਗੇ ਨੇ ਉਹ ਤੇ ਫਿਰ ਇੱਕ ਸਾਡੇ ਲਈ ਤੇ ਜੋ ਵੀ ਹੈ ਤੁਸੀਂ ਜੇ ਨਾ
3: ਮਤਲਬ
1: ਇੱਕ ਬੰਦਾ ਧਾਰ ਲਿਆ ਆਪਾਂ ਤੇ ਉਹਦੇ ਮਗਰ ਲੱਗੇ
3: ਨਹੀਂ ਨਹੀਂ ਆਹ ਗੱਲ ਸਹੀ ਹੈ ਤੇ ਇਸੇ ਕਰਕੇ ਪਿੱਛੇ ਜੇ ਗੁਰੂ ਦੇਵ ਜੀ
1: ਮੈਂ ਤੁਹਾਨੂੰ ਚਾਰ ਪਾਠ ਦੱਸਦਾ ਕਿਉਂਕਿ ਮੈਂ ਚਾਹੁੰਦਾ ਨਹੀਂ ਕਿ ਆਪਾਂ ਇੱਦਾਂ ਅਨਕਲੀਅਰ ਚੀਜ਼ ਰੱਖੀਏ
3: ਨਹੀਂ ਨਹੀਂ
1: ਪਰ ਉਹ ਪਾਠਸ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਸਭ ਤੋਂ ਪਹਿਲਾਂ ਹੁੰਦਾ ਜੀ ਆਸਟ੍ਰੇਲੀਆ ਐਂਡ ਇਟਸ ਪੀਪਲ
3: ਓਕੇ
1: ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗ੍ਰਾਉਂਡ ਦੇ ਹੋਗੇ
3: ਅੱਛਾ
1: ਦੂਜਾ ਪਾਠ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ ਰਾਈਟਸ ਤੇ ਲਾਇਬਰਟੀਜ਼ ਠੀਕ ਹੈ ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ ਲਾਅ ਜਿਹੜਾ
3: ਅੱਛਾ
1: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਸ ਦੇ ਬਾਰੇ ਆਸਟ੍ਰੇਲੀਆ ਦੀ ਜਾਣਕਾਰੀ ਠੀਕ ਹੈ ਫਿਰ ਲਾਸਟ ਤੇ ਹੁੰਦਾ ਜੀ ਆਸਟ੍ਰੇਲੀਅਨ ਵੈਲਿਊਜ਼ ਜਿਹਦੇ ਵਿੱਚ ਕਿ ਬਿਹੇਵੀਅਰ ਟਾਈਪ ਆ ਗਿਆ ਕਮਿਊਨਿਟੀ ਰਹਿਣਾ ਸਹਿਣਾ ਆ ਗਿਆ ਉਹ ਆਸਟ੍ਰੇਲੀਅਨ ਵੈਲਿਊਜ਼ ਨੂੰ ਸਿੱਖਣਾ ਇਹ ਚਾਰ ਪਾਰਟਸ ਨੇ ਤੇ ਇਹ ਚਾਰ ਪਾਰਟਸ ਦੀ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ
3: ਤੇ
1: ਇਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਟੈਸਟ ਦੇ ਰੂਪ ਦੇ ਵਿੱਚ ਦੇਣਾ ਆ ਤੇ ਫਿਰ
3: ਮੈਂ ਦੁਬਾਰਾ ਵਾਪਿਸ ਲੈ ਕੇ ਆਉਣਾ ਤੁਹਾਨੂੰ ਟੌਪਿਕ ਤੇ ਟੌਪਿਕ ਇਹ ਹੈ ਜੀ ਅੱਜ ਕੀ ਸੁਣੀ ਸੁਣਾਈ ਗੱਲਾਂ ਜਿਹੜੀਆਂ ਲੈਜੈਂਡ ਹੋ ਗਈਆਂ
1: ਬੈਕਗ੍ਰਾਉਂਡ ਤੇ ਚੱਲੀ ਜਾ ਰਿਹਾ ਉਹ ਗਾਣਾ ਓਏ ਹਾਏ ਕ੍ਰਿਸ਼ਨਾ ਜੀ
3: ਕਿਉਂਕਿ ਚੀਮਾ ਵਾਈ ਨੇ ਕੱਢੀ ਸੀ ਨਵੀਂ ਐਲਬਮ ਬਰਮੂਡਾ ਟ੍ਰਾਇੰਗਲ
1: ਉਹਦੇ ਕੰਮ ਘੱਟ ਮਾਰ ਸੁਣਾਓਗੇ ਮਾੜਾ ਜਿਹਾ ਫਿਰ ਇਹਦੀ ਬਾਕੀ ਗੱਲ
3: ਓ ਯਾਰ ਉਹ ਗਾਣੇ ਨਹੀਂ ਮੈਂ ਤੈਨੂੰ ਸੁਣਾਣੇ
1: ਨਾਲ ਹੀ ਪਿਆ ਹੋਣਾ ਸਾਈਡ ਤੇ ਰਾਈਟ ਸਾਈਡ ਤੇ ਇੱਥੇ ਖੁੱਲੇ ਮੈਂ ਤੁਹਾਡੇ ਲਈ ਮੈਂ ਹਸਲ ਨਹੀਂ ਕਰਦਾ ਕ੍ਰੀਟ ਨਹੀਂ ਸੁਣਾਉਣੇ ਚਲੋ ਇਟਸ ਓਕੇ
3: ਤੁਹਾਡੀ ਮਰਜ਼ੀ ਨਹੀਂ ਯਾਰ ਅੱਲਾ
1: ਤੁਸੀਂ ਗੁੱਸੀ ਤੇ ਬੈਠੇ
3: ਸੋਨੇ ਯਾਰ

0: ਕੀ ਹੋਊਗਾ ਹੁਣ, ਤੇ ਕੀ ਰੱਬ ਜਾਣੇ ਕੀ ਹੋਊਗਾ।
1: ਹਾਂਜੀ ਖੁਸ਼ ਹੋ,
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ, ਹੋਊਗਾ ਕੀ ਇਹ ਰੱਬ ਜਾਣੇ।
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼?
0: ਅੱਛਾ ਜੀ, ਸੁਣਿਆ ਤਾਂ ਹੈਗਾ ਇਹਦੇ ਬਾਰੇ ਯਾਰ, ਪਰ ਕਦੀ ਡੂੰਘਾਈ ਚ ਨਹੀਂ ਗਏ।
1: ਡੂੰਘਾਈ ਚ ਤੁਸੀਂ ਜਾਓ, ਦੱਸੋ ਵੇ ਕੀ ਹੁੰਦਾ। ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ,
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ,
1: ਉਹ ਤਾਂ
0: ਤਿੰਨ ਪੁਆਇੰਟ ਹੁੰਦੇ ਸੀ।
1: ਤੇ
0: ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਜਿਨ੍ਹਾਂ ਨੇ ਐਲਬਮ ਦਾ ਨਾਮ
1: ਰੱਖਿਆ,
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਹੈ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਵੀ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ, ਮਤਲਬ ਜਾਂਦੀ ਕੀ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ, ਮੈਂ ਜੋ ਵੀ ਉਹ ਜਾਂਦਾ ਤੇ ਉਹ
1: ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ
0: ਗਏ।
1: ਬਰਮੁੰਡਾ ਵੈਸੇ ਆਪਣੇ ਆਪ ਚ ਇੱਕ ਕੰਟਰੀ ਆ, ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ। ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ, ਤੂੰ ਜ਼ਿਆਦਾ ਛੋਟਾ ਹੋਏਗਾ, 2007 ਦਾ ਵਰਲਡ ਕੱਪ ਸੀ, ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ, 135 ਕਿਲੋ ਦਾ, ਉਹਨੇ 100 ਕੈਚ ਕੀਤਾ ਸਲਿਪ ਤੇ, ਉਹਦੇ ਤੇ ਮਤਲਬ 100-200 million ਵਿਊ ਹੋਣਾ ਜੇ ਕਿਤੇ ਵੀ ਜਾ ਕੇ ਲੱਭੇ ਉਹ ਵਾਲੀ ਵੀਡੀਓ, ਇਟਸ ਟੂ ਗੁੱਡ।
0: ਰੋਬਿਨ ਉਥੱਪਾ ਨੇ,
1: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ, ਉਹਨੂੰ ਆਪਣੇ ਯਕੀਨ ਨਹੀਂ ਹੋਇਆ। ਸੋ ਬਸ ਬਰਮੁੰਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ, ਫਿਰ ਬਾਅਦ ਚ ਬਰਮੁੰਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੁੰਡਾ ਟ੍ਰਾਇੰਗਲ ਨਾਮ ਰੱਖਿਆ।
0: ਹਾਂ, ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸ਼ਾਇਦ ਪੜ੍ਹਨਾ, ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ। ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਇੱਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਜਾਣੀ, ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ, ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ। ਪਰ ਇਹਦੀ ਜੇ ਆਪਾਂ ਗੱਲ ਕਰੀਏ, ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 million ਸਕੇਅਰ ਕਿਲੋਮੀਟਰ ਦਾ ਏਰੀਆ ਵਾ ਇਹ, ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ। ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ, ਟੀ ਟੀ ਟੀ ਟੀ, ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ। ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ ਤੇ ਦੂਜਾ ਨਾਰਦਰਨ ਪੁਆਇੰਟ ਤੇ ਤੀਜਾ ਸਾਊਦਰਨ ਪੁਆਇੰਟ, ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ। ਬਣਾਇਆ ਤੇ ਕੀ ਇਹਨਾਂ ਨੇ, ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ, ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ। ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਜੇ ਤੇ ਸਾਨੂੰ ਪਤਾ ਨਾ ਲੱਗੇ ਵੀ ਇਹਨੇ ਨਾਮ ਦੇ ਦਿੱਤਾ,
1: ਸਾਨੂੰ ਪਤਾ ਨਹੀਂ, ਸਭ ਪਤਾ ਲੱਗੇਗਾ ਬਾਈ।
0: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
1: ਜੀ,
0: ਉਹਨੂੰ ਕਹਿੰਦੇ ਨੇ ਮਿਆਮੀ।
1: ਓਕੇ, ਮਾਇਆਮੀ ਤਾਂ ਬੜੀ ਘੈਂਟ ਸਿਟੀ ਹੈ, ਮੈਂ ਬਹੁਤ ਘੁੰਮਿਆ ਹੋਇਆ, ਬਹੁਤ GTA ਵਾਈ ਸਿਟੀ ਦੇ ਅੰਦਰ ਸੀਗੀ ਨਾ।
0: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਨੂੰ, ਉਹਦਾ ਨਾਮ ਇਹਨਾਂ ਨੇ ਬਰਮੁੰਡਾ ਹੀ ਰੱਖਿਆ ਵਾ।
1: ਹਾਂ, ਉਹ ਜਗ੍ਹਾ ਨਾ ਫਿਰ ਬਰਮੁੰਡਾ ਜਗ੍ਹਾ ਹੋ ਗਈ।
0: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ, ਹੁਣ ਇਹ
1: ਸੈਨ ਯੂਅਨ
0: SANJUAN
1: ਸੈਨ ਯੂਅਨ, ਸੋ ਸੈਨ ਯੂਅਨ ਤੇ ਮਾਇਆਮੀ
0: ਸਾਊਦਰਨ ਪੁਆਇੰਟ ਆ
1: ਤੇ ਬਰਮੁੰਡਾ, ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ। ਤੇ ਸੁਣੀ ਸੁਣਾਈ ਗੱਲਾਂ ਨੇ ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ।
0: ਹਾਂ,
1: ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਇਹਦੇ ਆਸੇ ਪਾਸੇ।
0: ਯੈਸ, ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ, ਹਾਊ ਇਟਸ ਪੋਸੀਬਲ। ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੁੰਡਾ ਟ੍ਰਾਇੰਗਲ ਮੈਂ ਜੋ
1: ਹੈ ਨਹੀਂ,
0: ਤੇ ਉਹਨਾਂ ਨੇ ਕਹਿਣਾ ਵਟ ਯੂ ਟੋਕਿੰਗ ਮਾਈਟ, ਵਟਸ ਗੋਇੰਗ ਔਨ ਮਾਈਟ, ਚੈੱਕ ਯੂਅਰ ਪਲਾਨਸ ਮਾਈਟ, ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ, ਯੂ ਨੋ ਯੂ ਡੋਨਟ ਨੋ ਵੇਅਰ ਯੂ ਗੋ, ਵੇਅਰ ਯੂ ਵਾਂਟ ਟੂ ਗੋ, ਯੂ ਜਸਟ ਸਰਚਿੰਗ ਇਟ।
1: ਅੱਛਾ,
0: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ, ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ।
1: ਓਕੇ,
0: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ, ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ, ਦਾੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ, ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ, ਮੰਨ ਲਓ ਕਿਸੇ ਵੀ ਚੀਜ਼ ਨੂੰ, ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ, ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ, ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ, ਹੈ ਨਾ, ਕਿਉਂ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ, ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ, ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ, ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ। ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ, ਕੀ ਆ ਕੀ ਨਹੀਂ, ਹੁਣ ਆਪਾਂ ਆਪਣੀ ਉਨੀ ਕੁ ਜਿੰਨੀ ਕੁ ਸੋਚ ਉਨੀ ਕੁ ਲਾ ਸਕਦੇ ਹਾਂ, ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜਾਇਓ, ਮੇਰਾ ਉਹ ਮਸ਼ਹੂਰ ਹੋ ਜਾਏ, ਵੀ ਦੁਨੀਆਂ ਨੂੰ ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ ਜੋ ਵੀ ਕਰਨ ਡੇ ਜੇ ਹੁਣ ਆਪਾਂ ਮੰਨ ਲਓ ਸ਼ੋਅ ਕਰਨ ਡੇ ਲੈਟਸ ਸੇ ਆਪਾਂ ਬੋਇਜ਼ ਮੀਟ ਅਪ ਕਰਨ ਡੇ ਹੁਣ ਆਪਾਂ ਕਿਹਦੇ ਲਈ ਕਰਨ ਡੇ ਆ
1: ਲੋਕਾਂ ਵਾਸਤੇ
0: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ ਲੋਕ ਸਾਡਾ ਸ਼ੋਅ ਸੁਣਨ ਏਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਉਹ ਹਾਂ ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਡੇ ਹੋਣ ਪਰ ਕਈਆਂ ਚੋਂ ਨਹੀਂ ਆਉਣ ਡੇ ਹੋਣ ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ ਆਪਣੇ ਰਹਿਣ ਸਹਿਣ ਲਈ ਉਹ ਕਿਸੇ ਲਈ ਨਹੀਂ ਕਰਦੇ
1: ਨੈਚੁਰਲ ਗੱਲ
0: ਹਾਂ ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਚਾਰ ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ 100 ਵਾਰੀ ਪੜ੍ਹੀ ਜਾਵਾਂ
1: ਉਹਦਾ ਕੀ ਫਾਇਦਾ
0: ਪਰ ਉਹਦੇ ਲਈ ਤੁਸੀਂ ਵੀ ਪੜੋਗੇ ਨਾ ਮੇਰੀ ਗੱਲ ਬਣੇ
1: ਮਜ਼ਾ ਤਾਂ ਆਈ
0: ਹਾਂ ਹੁਣ ਮੈਂ ਜੇ ਕੋਈ ਦੋ ਲਾਈਨਾਂ ਲਿਖਿਆ ਵਾਂ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨ
1: ਲਿਖਿਆ ਦੋ ਲਾਈਨਾਂ ਬਰਮੂਡਾ ਟ੍ਰਾਇੰਗਲ ਦੇ ਨਾਲ ਉਹ ਵੀ ਬੜਾ ਮਸ਼ਹੂਰ ਹੈ ਉਹਦਾ ਪਤਾ ਕੀ ਰੌਲਾ ਉਹਦਾ ਰੌਲਾ ਹੈ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ ਉਹਨਾਂ ਦੇ ਆਰਮੀ ਦਾ ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ ਉਹਦਾ ਨਾਮ ਰੱਖਿਆ ਪਿਆ ਏਰੀਆ 51
0: ਹਾਂਜੀ
1: ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਜਿਹੜੀ ਹੈ ਨਾ 14-15 ਸਾਲ ਦੀ ਡਿਸਕਾਰਡ ਟਿਕਟੋਕ ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੇਟਫਾਰਮ ਤੇ ਉਹਦੇ ਤੇ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕੈਨ ਨੂੰ ਅੱਛਾ ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ
0: ਓਕੇ
1: ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ
0: ਆਥੋਰਾਈਜ਼ਡ ਪਰਸਨ ਓਨਲੀ
1: ਜਾ ਨਹੀਂ ਸਕਦੇ ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ ਸਪੇਸਸ਼ਿਪ ਡਿੱਗੀ ਸੀਗੀ ਉਹ ਉੱਥੇ ਲੁਕੋ ਕੇ ਰੱਖੀ ਆ ਤੇ ਉਹਦੇ ਚ ਕੁਛ ਏਲੀਅਨ ਆਏ ਸੀਗੇ ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰੀਜ਼ਰਵ ਕਰਕੇ ਰੱਖੇ ਆ ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ ਇਹ ਹਵਾ
0: ਓਕੇ
1: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ ਵੀ ਆਰ ਨੋ ਵਨ ਟੂ ਕਮੈਂਟ ਪਰ ਹਾਂ ਬਹੁਤ ਭੱਖੀ ਹੋਈ ਗੱਲ ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਹੈ ਜੀ ਇਹ ਤੁਹਾਡੀ ਕੀ ਸੋਚ ਆ ਤੁਹਾਨੂੰ ਕੀ ਲੱਗਦਾ ਇਸ ਦਿਸ ਰੀਅਲ
0: ਇਟਸ ਬ੍ਰੈਡ ਪਕੌੜਾ
1: My English not feeling well today.
0: ਗੱਲ ਕਰਦੇ ਹਾਂ ਬਰਮੂਡਾ ਦੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ ਉੱਥੋਂ ਦੀ ਕਾਰਗੋਜ ਸ਼ਿਪਸ ਤੇ ਆਪਣਾ ਫਲਾਈਟਸ ਕਮਰਸ਼ੀਅਲ ਫਲਾਈਟਸ ਨਾਟ ਦ ਪੈਸੰਜਰ ਫਲਾਈਟਸ ਉਹ ਲੰਘਦੀ ਨੇ ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਿਆ ਲੰਘਣਾ ਉਹਦੀ ਮੇ ਬੀ ਉਹ ਰਾਹ ਚ ਆਉਂਦਾ ਹੋਊਗਾ ਜੇ ਉਹ ਹੈ ਨਾ ਕੁਝ ਵੀ ਹੋ ਸਕਦਾ ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ ਆ
1: ਅੱਛਾ
0: ਇਹ ਪਰ ਲਾਗੋ ਹੀ ਲੰਘਦੇ ਨੇ ਨਾ
1: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ
0: ਯੈਸ ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੋਕਦਾ ਨਹੀਂ ਆ ਹੁਣ ਕੋਈ ਮੁਸੀਬਤ ਪੈ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦੋ ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ
1: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ ਬਨੀ ਨੇ ਇਹ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ ਇੰਨਾ ਕੰਮ ਚ ਫਸਿਆ ਹੋਇਆ ਨਾ ਆਦਮੀ ਕੋਈ ਮਰਜ਼ੀ ਗੱਲ ਯਾਰ ਬਨੀ ਪਿੱਠ ਬਹੁਤ ਕੋਈ ਨੀ ਵੀਰ ਕੋਈ ਨੀ ਯਾਰ ਕੰਮ ਕਿਹੜਾ ਰੁਕਦੇ ਆ ਕੋਈ ਨੀ ਬੋਲ ਨੀ ਲਾ ਲਿਓ ਹਨਾ ਬਣੀ ਯਾਰ ਮਨ ਨਹੀਂ ਕਰਦਾ ਕੰਮ ਕਰਦਾ ਕੋਈ ਨਹੀਂ ਯਾਰ ਮਨ ਮਨਾਉਣਾ ਪੈਂਦਾ ਕੰਮ ਕਿਹੜਾ ਰੁਕਦੇ ਆ ਹਰ ਚੀਜ਼ ਕੰਮ ਕਿਹੜਾ
0: ਨਹੀਂ ਇੱਦਾਂ ਕੰਮ ਤੇ ਨਹੀਂ ਰੁਕਦੇ ਪਰ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨਹੀਂ ਰੁਕਣੀ ਹੁਣ ਉਹ ਕਹਿੰਦੇ ਨੇ ਕਿ 2013 ਦੇ ਵਿੱਚ WWF ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
1: ਡਵੇਨ ਦਾ ਰੌਕ ਜੌਨਸਨ ਉਹ ਕੀ ਕਰਕੇ ਆਇਆ
0: ਪਰ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ, ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ, ਖਾਸ ਕਰਕੇ ਆਪਣੀ ਪੰਜਾਬੀ 'ਚ ਤਾਂ ਇੱਦਾਂ ਹੀ ਆ ਨਾ, ਕੋਈ ਇੱਕ ਗੱਲ ਕਹਿ ਦਿਉ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ। ਪਰ ਇਹਦੇ ਵਿੱਚ WWF ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ, ਠੀਕ ਹੈ ਜੀ। ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ ਇਸ ਦੇ ਰਿਗਾਰਡਿੰਗ
1: ਕਿ
0: ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ, ਹਨਾ, ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ, ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖਿੱਚ ਲਿਆ ਜੀ, ਇੱਥੋਂ ਗਿਆ ਵਾਪਸ ਨਹੀਂ ਆਇਆ ਜੀ, ਦਿਸ ਦੈਟ, ਹਨਾ, ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ। ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ, ਕੀ ਆ ਕੀ ਨਹੀਂ, ਕੱਢਣ ਪਾਉਣ ਨੂੰ।
1: ਅੱਛਾ ਜੀ।
0: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ, ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਨੰਬਰ, ਇਹ ਦਸਾਂ ਚੋਂ ਵੀ ਨਹੀਂ ਹੈ ਨੀ, ਇਹ ਮਤਲਬ ਦਸਾਂ ਤੋਂ ਵੀ ਥੱਲੇ ਆ।
1: ਓਕੇ।
0: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ, ਅਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ। ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ, ਹੋਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੈ ਕਿ
1: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ, ਪਰ ਬਾਅਦ ਚੋਂ ਇੱਕ ਹਊਆ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ।
0: ਯੋ ਐਗਜੈਕਟਲੀ। ਅਤੇ ਹੁਣ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ।
1: ਅੱਛਾ, ਕੌਣ?
0: ਵਿੰਕਟ ਗੈਡਿਸ।
1: ਓਕੇ,
0: ਸਪੈਲਿੰਗ ਦੱਸਦਾ?
1: ਨਹੀਂ ਨਹੀਂ, ਇਹਨੇ ਨਾਲ ਹੀ ਸਰ ਗਿਆ ਮੇਰਾ।
0: ਗੈਡਿਸ ਸੀਗੇ।
1: ਅੱਛਾ।
0: ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
1: ਇਹਦੇ ਉੱਪਰ,
0: ਹਾਂਜੀ, ਦ ਬਰਮੂਡਾ ਟ੍ਰਾਇੰਗਲ ਉੱਤੇ। ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ, ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ, ਸਮਝਦੇ? ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ, ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ। ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ, ਹੁਣ ਜਿੱਦਾਂ ਚੀਮਾ ਬਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ, ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ, ਮਤਲਬ ਜਦੋਂ ਉਹਨਾਂ ਨੇ ਬਣਾਇਆ, ਇਹਨਾਂ ਨੇ ਚੁੱਕ ਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ, ਜਿਹੜੀ ਕਹਿੰਦੇ ਨੇ ਕਿ 5 million ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ, ਜਸਟ ਬਿਕੋਜ਼ ਆਫ ਦੈਟ ਹਾਈਪ,
1: ਸਿਰਫ ਉਸ ਹਾਈਪ ਕਰਕੇ। ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਬਾਈ ਜੀ, ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ। ਐਲਬਮ ਇੱਕ ਹੋਰ ਆਈ ਸੀਗੀ, ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ, ਪਰ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
0: ਸਿੰਘ ਜੀ,
1: ਤੇ ਉਹਨਾਂ ਨੇ ਕਿਹਾ ਕਿ ਕੈਂਟਲੂਪ ਕਹਿੰਦੇ ਆ ਜੀ ਖਰਬੂਜੇ ਨੂੰ।
0: ਹਾਂਜੀ,
1: ਕੈਂਟਲੂਪ,
0: ਕੈਂਟਲੂਪ।
1: ਹਾਂ, ਤਾਂ ਆਪਾਂ ਖਰਬੂਜਾ ਹੀ ਗਾਵਾਂਗੇ ਭਾਈ,
0: ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ।
1: ਹਾਂਜੀ ਹਾਂਜੀ,
0: ਕੈਂਟਲੂਪ,
1: ਕੈਂਟਲੂਪ,
0: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ।
1: ਤੇ ਨਹੀਂ, ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ, ਉਹ ਈਜ਼ੀ ਰਹੇਗਾ।
0: ਬੁੱਟਰ
1: ਜੀ, ਹਾਂ ਬੁੱਟਰ ਹੀ ਕਿਹਾ, ਉਹਨਾਂ ਨੇ ਭੇਜਿਆ, ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ। ਉਹ ਰੌਕ ਮੈਲਨ,
0: ਰੌਕ ਮੈਲਨ।
1: ਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ,
0: ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ, ਤੁਸੀਂ ਪੜ੍ਹ ਲਏ ਮੈਸੇਜ?
1: ਸਤਿ ਸ਼੍ਰੀ ਅਕਾਲ ਬ੍ਰਦਰ, ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ, ਮਲਟੀਪਲ ਕੁਐਸਚਨ ਓਨਲੀ, ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ, ਬਿਕੇਮ ਸਿਟੀਜ਼ਨ ਲਾਸਟ ਈਅਰ। ਬਹੁਤ ਬਹੁਤ ਵਧਾਈਆਂ, ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ ਪੀ ਆਰ ਲੈਣ ਨੂੰ ਤਤਪਰ ਨੇ, ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ, ਉਹਨਾਂ ਦਾ ਹੈਲਪ ਕਰੇ। ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵੋਟ ਜ਼ਰੂਰ ਕਰਿਓ, ਇਟਸ ਗ੍ਰੇਟ। ਅਤੇ ਰਿਚਰਡ ਜੀ ਕਹਿ ਰਹੇ, ਦਿਲੋਂ ਜੀ ਆਇਆਂ ਨੂੰ, ਬੋਇਜ਼ ਇਨ ਦਾ ਹਾਈ ਹਾਊਸ, ਯੂ ਸਲੇ ਐਂਡ ਰੌਕ, ਵਾਹਿਗੁਰੂ ਜੀ ਮਿਹਰ ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ। ਥੈਂਕ ਯੂ ਸੋ ਮੱਚ ਰਿਚਰਡ ਜੀ, ਥੈਂਕ ਯੂ ਸੋ ਮੱਚ
0: ਚੜ੍ਹਦੀ ਕਲਾ।
1: ਨਰਿੰਦਰ ਜੀ ਕਹਿ ਰਹੇ, ਗੁੱਡ ਈਵਨਿੰਗ ਬ੍ਰੋ, ਗੁੱਡ ਗੋਇੰਗ। ਅਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ, ਹੋਰ ਗੱਲਾਂ ਬਾਤਾਂ ਵੀ ਤੋਰਾਂਗੇ, ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
0: ਕਰਾਂਗੇ, ਅੱਗੇ ਜਾ ਕੇ
1: ਆਪਾਂ ਇਹ ਕਰਾਂਗੇ ਕਿ ਜੀ ਲਾਂਬਾ ਜਿਹੜਾ ਨਾ,
0: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ, ਪਰ
1: ਜਿਹੜਾ ਲਾਂਬਾ ਨਾ ਉਹ ਆਪਾਂ ਲਾ ਦੇਣਾ।
0: ਕਿਹਦਾ ਲਾਂਬਾ? ਨਾ ਨਾ, ਗਾਣਾ ਨਾ ਨਾ ਸੁਣਾ ਦੇ ਕੋਈ।
1: ਨਹੀਂ ਨਹੀਂ ਨਹੀਂ, ਲਾ ਦੇਣਾ
0: ਯਾਰ, ਮੈਨੂੰ ਇਹ ਤੇ ਦੱਸ ਲੈਣ ਦੋ ਵੀ ਇਹ ਮੈਥ ਸ਼ੁਰੂ ਕਦੋਂ ਆਇਆ, ਕਿ ਬਾਅਦ ਚ
1: ਆਵਾਂਗਾ ਵਾਪਸ, ਪਹਿਲੇ ਅਰਜਨ ਨੂੰ ਤਾਂ ਬੋਲ ਲੈਣ ਦੇ।

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ ਮਤਲਬ ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ
1: ਹਾਂ ਅੰਦਰੋਂ ਆਂਧਰਾ ਤੋਂ
0: ਓ ਆਂਧਰਾ ਤੋਂ ਨਾੜਾ ਚੋਂ
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨੀ
0: ਹਾਂਜੀ
1: ਪੰਜਾਬ ਦਾ
0: ਮੈਨੂੰ ਵੀ ਏਦਾਂ ਹੀ ਲੱਗਾ ਸੀਗਾ ਮੈਨੂੰ ਹੋਰ ਆਂਧਰਾ ਪ੍ਰਦੇਸ਼ ਨੀ ਲੈ
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ ਦੋ ਟੂਕ ਬਾਤ ਕਰਨਾ
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਆਉਂਦੇ ਹੁੰਦੇ
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹਜੇ ਤੱਕ ਉਹ ਵੀ ਕਰੋ ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ ਦੇ ਅੰਦਰ
0: ਮੈਨੂੰ ਨਾ ਇਹ ਤੇ ਮੈਂ ਚਲੋ ਕਰ ਦੂੰਗਾ ਇਟਸ ਓਕੇ ਪਰ ਮੈਂ ਵੀ ਇਦਾਂ ਦਾ ਕੁਝ ਕਰਨਾ ਚਾਹੁੰਦਾ ਆਪਣਾ

0: ਦੋ ਵੇਲੇ ਆਏ ਸੀਗੇ 28 ਮਈ ਦਾ ਉਹ ਕਾਲਾ ਦਿਨ ਇਹਨਾਂ ਨੂੰ ਕੱਢਿਆ ਕਿਉਂ ਨੀ ਕਿਸੇ ਨੇ ਸਟੂਡੀਓ ਤੋਂ ਬਾਹਰ
1: ਮੈਨੂੰ ਤਾਂ ਹੀ ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ
2: ਕਿਉਂਕਿ
1: ਸਰਕਲ ਦਾ ਬੜਾ ਮੈਟਰ ਹੈ ਨਾ ਤੈਨੂੰ ਪਤਾ
2: ਇਹ ਵੈਸੇ ਅੱਛਾ ਪੁਆਇੰਟ ਆ ਆਪਾਂ ਇਹ ਛੇੜਨਾ ਸੀਗਾ
1: ਛੇੜਾਂਗੇ ਛੇੜਾਂਗੇ
2: ਇਹ ਵੀ ਛੇੜਾਂਗੇ
1: ਬਸ ਆਪਾਂ ਹੁਣ ਇਹੋ ਹੀ ਛੇੜ ਸਕਦੇ ਹਾਂ ਹੋਰ ਨਹੀਂ ਆਪਾਂ ਕੋਈ ਛੇੜ
2: ਆਪਾਂ ਹੋਰ ਕੋਈ ਛੇੜ ਨਹੀਂ ਸਕਦੇ ਇਹੀ ਛੇੜ ਸਕਦੇ ਹਾਂ ਪਰ ਹਾਂ ਬਿਫੋਰ ਯੂ ਕੰਪਲੀਟ ਇਟ
1: ਮੈਨੂੰ ਲੋਨ ਵਾਲੇ ਦਾ ਫੋਨ ਆਉਂਦਾ ਭਾਉ ਦੇ ਚੁੱਕ ਲਾਂਗੇ ਕੇ ਵੇਟ ਕਰਾਂ ਓ ਯਾਰ ਹੁਣ ਸਮਾਂ ਨੀ ਬਚਿਆ
2: ਸਮਾਂ ਨੀ ਬਚਿਆ
1: ਲੈ ਨੂੰ ਕਹਿ ਦੋ ਚੁੱਕ ਲੋਨ ਵਾਲੇ ਨੂੰ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗੂ
2: ਤੁਸੀਂ ਜਦ ਤੱਕ ਇਹ ਗੱਲ ਕਰੂੰਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ
1: ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਮੈਥ ਹੈ ਨਾ
2: ਥੈਂਕ ਯੂ
1: ਆਪਾਂ ਤੇ ਮੈਥ ਹੀ ਕਵਾਂਗੇ ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ ਸਹੀ ਨਾਂ ਲਿਆ ਮੈਂ
2: ਬਿਲਕੁਲ ਬਿਲਕੁਲ ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ ਜਦੋਂ ਉੱਥੇ ਪਹੁੰਚਿਆ ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ ਬਾਅਦ ਚੋਂ ਗੋਰੇ ਜਦੋਂ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਚਮੜੀ ਲਾਲ ਰੰਗ ਦੀ ਹੈ ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕਰਤਾ
1: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਹਾਂ ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਹਾਂ ਕਿਹੜੀ ਬੁੱਕ ਹੁੰਦੀ ਆ ਉਹ ਜਿੱਤੇ ਆਪਾਂ
2: ਲੌਗ ਬੁੱਕ
1: ਲੌਗ ਬੁੱਕ ਹੁੰਦੀ ਹੈ ਨਾ ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ ਮਤਲਬ ਕੁਛ ਨੀ ਪਤਾ ਲੱਗਾ
2: ਅੱਛਾ ਡਿਸਟੋਰਟ ਹੋ ਗਈ
1: ਹਾਂਜੀ ਹਾਂਜੀ ਹਾਂਜੀ ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ ਕੁਝ ਨੀ ਪਤਾ ਪੁਤਾ ਲੱਗਣ ਡਿਆ ਸੀ ਤੇ ਫਿਰ ਉਹਨੂੰ ਇੱਕ ਸਟ੍ਰੇਂਜ ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹੈ ਨਾ ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ ਬਿਜਲੀ ਕਹਿ ਲਓ ਜਿੱਦਾਂ ਬਿਜਲੀ ਗਰਜਦੀ ਹੈ ਨਾ ਇੱਦਾਂ ਦਾ ਕੋਈ ਹਨੇਰਾ ਆ ਗਿਆ ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ ਹਾਂਜੀ ਨਹੀਂ ਇਹ ਨਹੀਂ ਜੀ ਮੰਨਦੇ ਤੇ ਉਹਦੇ ਵਿੱਚੋਂ ਨਿਕਲੀਆਂ ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ ਪਰ ਇਹਨਾਂ ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
2: ਫਿਰ ਤੰਗ ਕਰ ਰਹੇ
1: ਆ ਉਹ ਨਹੀਂ ਦੇਣੀ ਕਿਸ਼ਤ ਯਾਰ ਹੋਰ ਚੀਜ਼ਾਂ ਕਰੀਏ
2: ਯਾਰ ਜੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਸਾਡਾ ਇੱਕ ਲੋਨ ਵਾਲਾ ਪ੍ਰਧਾਨ ਅਸੀਂ ਉਹ ਤੋਂ ਪੈਸੇ ਲਿੱਤੇ ਸੀ ਅੱਜ ਤੱਕ ਦੀ ਵਾਪਸ ਮੋੜ ਰਹੇ ਹਾਂ ਆਪਾਂ ਮੋੜਾਂਗੇ ਯਾਰ
1: ਇਹ ਕਹਿੰਦੇ ਹੋਰ ਵੀ ਮੈਥ ਦੱਸੋ
2: ਕਿਉਂ ਨਹੀਂ ਮੋੜਾਂਗੇ ਕਦੇ ਨਾ ਕਦੇ ਮੋੜਾਂਗੇ
1: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ ਆਪਣਾ ਵੀਰ ਹਰਮਨ ਖਹਿਰਾ ਜੀ ਚਲੋ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ ਹੁਣ ਸਾਡੇ ਵੀ ਹੱਥ ਥੋੜਾ ਟਾਈਮ ਬੱਜਾ ਹਾਂ ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ ਸੁਣਦੇ ਹੋਣਗੇ ਕਰੀ ਜਾਣਗੇ ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਏ ਕਰਨੀ ਆ ਤੇ ਉਹ ਆਪਾਂ ਕਰਾ ਸਕਦੇ ਹਾਂ ਵੀ ਜਸਟ
2: ਪਰ ਨਹੀਂ ਨਹੀਂ ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ ਦੱਸੋ ਬਈ ਕੋਈ ਤਕੜੀ ਕੌਨਸਪੀਰੇਸੀ ਥਿਊਰੀ ਤੇ ਸਾਨੂੰ ਆ ਕੇ ਦੱਸਣ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗਿਆ ਨੇ
1: ਹਾਂਜੀ ਆਪਾਂ ਉਹਨਾਂ ਨੂੰ
2: ਹੋਰ ਕੁਛ ਹੋਵੇ ਨਾ ਹੋਵੇ ਕੌਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ
1: ਥਿਊਰੀ ਮੇਕਰਸ ਨੇ
2: ਹਾਂ ਥਿਊਰੀ ਮੇਕਰ
1: ਸਹੀ ਨਹੀਂ ਰੀਡਰਸ ਕਹਾਂਗੇ ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ
2: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ ਇਹ ਪਕੌੜੇ ਹੀ ਲੱਗ ਰਿਹਾ
1: ਸੋਹਣੀ ਤਸਵੀਰ ਭੇਜਤੀ ਹੈ
2: ਓ ਯਾਰ ਇਹ ਤਾਂ ਬੜਾ ਕੋਈ ਹੈਵੀ ਆ ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ ਉਹ ਰਾਜ ਕਚੌੜੀ ਟਾਈਪ ਹੈ ਕੁਛ ਓਹੋ ਹੋ ਭਾਜੀ
1: ਅੱਛਾ
2: ਜਲਸੀ ਹੋ ਰਹੀ ਹੈ ਸਾਨੂੰ
1: ਬਰਗਰ ਬਰਗਰ ਤੇ ਨਹੀਂ ਇਹਦੇ
2: ਬਰਗਰ ਨਹੀਂ ਹੈ
1: ਬੰਦ ਛੋਲੇ ਤੇ ਨਹੀਂ ਆ
2: ਨਹੀਂ ਨਹੀਂ ਨਹੀਂ ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ ਜਿਸ ਤਰ੍ਹਾਂ ਉਹ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ ਉਹਨਾਂ ਦਾ ਖੁਦਾ ਰਹਿੰਦਾ ਤੇ ਉਹਦੇ ਬਾਸ਼ਿੰਦੇ ਰਹਿੰਦੇ ਆ ਤੇ ਜਦੋਂ ਦੁਨੀਆ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ ਤੇ ਉਹ ਵਾਲੀ ਤੇ ਬਾਕੀ ਮੈਂ ਤੁਹਾਨੂੰ

0: ਇਹੀ ਦੱਸਣਾ ਚਾਹੂੰਗਾ।
1: ਨਹੀਂ ਚਲੋ ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ,
0: ਹਾਂ ਨਹੀਂ ਉਹ ਭਾਈ ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ,
1: ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ, ਨਹੀਂ ਭਾਈ ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ੁਬਾਨ ਥੋੜ੍ਹੀ ਹੈ ਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ, ਦੁਬਈ ਚੋਕਲੇਟ ਇੰਸਪਾਇਰਡ ਫਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ 'ਤੇ ਲਵਾਂਗਾ। ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਬੜੇ ਖੁਸ਼ ਹੋ ਬੇਟਾ ਅੱਜ ਤੂੰ,
1: ਕੀ ਲਾਡੀ ਲੋਡੀ ਲੱਗੀ ਲੱਗਦੀ
0: ਅੱਜ, ਯੈਸ ਅੱਜ ਕਹਿੰਦਾ ਕੰਮ ਕੁੰਮ ਨਹੀਂ ਬਹੁਤ ਆਇਆ
1: ਅੱਜ ਤੇ, ਐਂ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ ਤੇਰੇ ਤੋਂ ਹੀ ਉਮੀਦ ਹੈ, ਇੱਦਾਂ ਹੀ ਹੈ
2: ਬਸ ਬਸ ਬਸ ਇੱਦਾਂ ਹੀ ਆ ਜੀ, ਖੁਸ਼ ਖੁਸ਼ ਆ। ਅੱਜ ਦਾ ਮੌਸਮ ਵੀ ਬੜਾ ਸੋਹਣਾ ਆ, ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ, ਅੱਜ
1: ਡ੍ਰਿਜ਼ਲਿੰਗ ਹੋ ਰਹੀ ਹੈ,
0: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਹੈ ਚੋਬਰ ਚੋਬਰ ਹੁਣ ਬੈਠੂਗਾ ਆਪਣੇ ਬਾਈਕ ਤੇ ਡੁੱਗ ਡੁੱਗ ਕਰਦਾ ਜਾਊਗਾ ਯੂਨੀਵਰਸਿਟੀ, ਹੈ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ, ਹੈ
1: ਜੈ ਏ ਪੀ ਜੀ ਅਬਦੁਲ ਕਲਾਮ
0: ਜੀ ਯਾਰ। ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਏਦਾਂ ਦਾ ਜੋਕ ਤੁਹਾਨੂੰ ਸਾਰਿਆਂ ਨੂੰ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੌਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਲਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ,
1: ਉਹ ਨਹੀਂ
0: ਨਹੀਂ ਨਹੀਂ ਹੈਗੇ ਯਾਰ, ਕਿਉਂ ਨਹੀਂ ਹੈਗੇ,
1: ਬਹੁਤ ਤਕੜੇ ਨਾ ਨਾ,
0: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਜਿੱਦਾਂ ਦੇ ਜਿੱਦਾਂ ਦੇ ਆਪ ਨੇ ਮਤਲਬ ਉਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ, ਠੀਕ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੌਨਸਪੀਰੇਸੀ ਥਿਊਰੀ ਦੀ?
2: ਜੀ ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੌਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ ਮੈਂ ਰੇਡੀਓ ਤੇ ਰੇਡੀਓ ਸੁਣਦੇ ਨਾਲ ਨਾਲ ਵਰਕਆਊਟ ਕੀਤਾ, ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ, ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ।
0: ਤੇ
2: ਸੁਣ ਅੱਜ ਤੋਂ 7-8 ਸਾਲ ਪਹਿਲਾਂ ਇਹ ਮਿਸਟਰੀ ਸੋਲਵ ਹੋ ਚੁੱਕੀ ਹੈ, ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ। ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ, ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ, ਉਹ ਕੌਨਸਪੀਰੇਸੀ ਨੂੰ ਕੌਨਸਪੀਰੇਸੀ ਰਹਿਣ ਦੇਣਾ ਚਾਹੁੰਦਾ ਹੈ, ਜਾਂ ਕਹਿ ਲਓ ਜਾਂ ਉਹਨਾਂ ਨੂੰ ਕੌਨਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਮਜ਼ਾ ਆਉਂਦਾ ਹੈ।
0: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
1: ਮਿਸਟਿਸਿਜ਼ਮ ਹੁੰਦਾ ਹੈ ਸਾਨੂੰ,
2: ਬਿਲਕੁਲ ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੌਨਸਪੀਰੇਸੀ ਥਿਊਰੀਜ਼ ਬਹੁਤ ਪਸੰਦ ਹੈ, ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ, ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ, ਹਨਾ ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ, ਬਟ ਅੱਜ ਤੀਕ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨੀ।
0: ਹਾਂ ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ। ਹਾਂ
2: ਤੇ ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ, ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5 ਸਾਲ ਪਹਿਲਾਂ ਹੀ, ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ, ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ। ਉਹਨਾਂ ਨੇ ਐਨਾਲਾਈਜ਼ ਕੀਤਾ, ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ, ਹਾਲੀਵੁੱਡ ਦੇ ਡਾਇਰੈਕਟਰਸ ਨੇ, ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ, ਉਹਨਾਂ ਨੇ ਵੇਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ, ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ।
0: ਸਹੀ ਹੈ ਬਈ, ਇਹ ਬਿਲਕੁਲ ਠੀਕ ਹੈ।
2: ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ, ਤੇ ਇਹਦਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ ਜੀ ਉਹ ਇੱਧਰ ਲਈ, ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ, ਮਾਇਆਮੀ ਹੋ ਗਿਆ, ਕਿਊਬਾ ਹੋ ਗਿਆ, ਬਰਮੁੰਡਾ ਦੇ ਜੋ ਆਈਲੈਂਡਸ ਨੇ ਬਰਮੁੰਡਾ ਆਈਲੈਂਡਸ, ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ, ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਹੈ। ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1800 ਕੁੱਝ ਸਮੇਂ ਦੇ 1700 ਕੁੱਝ ਸਮੇਂ ਤੋਂ ਜਿਹੜੀਆਂ ਸ਼ਿਪਸ ਸੀਗੀਆਂ ਕੁੱਝ ਨਾ ਕੁੱਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ। ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕਰੈਸ਼ ਹੋਇਆ ਸੀਗਾ, ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕਰੈਸ਼ ਹੋਈ ਸੀਗੀ। ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
3: ਜੀ ਬਿਲਕੁਲ।
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ ਮਿਸਟਰੀ ਸੋਲਵ ਕੀਤੀ, ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ, ਸਾਲ ਦੇ ਵਿੱਚ ਨਹੀਂ, ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁੱਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ। ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ, ਹਨਾ, ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ, ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ। ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ ਤੇ ਹਰ ਕਿਸੇ ਨੇ। ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ, ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ, ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹ ਇਹਦਾ ਸੋਲੂਸ਼ਨ ਕੱਢਿਆ ਸੀਗਾ।
0: ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ। ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਆ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ, ਇੱਥੇ ਪਾਣੀ ਹੁੰਦਾ ਨਹੀਂ ਆ, ਪਰ ਉਹਨੂੰ ਲੱਗਦਾ।
2: ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਨੇ, ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ, ਉਹ ਤਾਂ ਮਹੀਨਿਆਂ ਦੇ ਮਹੀਨੇ ਉੱਥੇ ਸ਼ਿਪ ਤੇ ਰਹਿੰਦੇ ਨੇ। ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ, ਮੇਰਾ ਨਾ ਇੱਕ ਭਰਾ ਆ, ਉਹ ਇੰਡੀਅਨ ਨੇਵੀ ਦੇ ਵਿੱਚ ਹੈ,
0: ਓਕੇ,
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ। ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀਗਾ, ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ, ਉੱਥੇ ਉਹ ਨਾ ਆਪਣੀ ਇਹ ਗੱਲ ਦੱਸੇ, ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨਹੀਂ ਸਕਦੇ, ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ, ਜੇ ਬਾਹਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ, ਉਸ ਤੋਂ ਸਵਾਈ ਨੀ ਅਸੀਂ ਕੁਛ ਖਾ ਸਕਦੇ। ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ, ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਦੋਤਲਾ ਜਿਹਾ ਨਾ, ਤੇ ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ, ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ।
0: ਦੇਖੋ ਲੌਜਿਕ ਕਿੰਨਾ ਸੈਟਲਡ ਆ, ਲੌਜਿਕ ਕਦੇ ਵੀ ਧਿਆਨ ਦੇਣਾ। ਜਿਸ ਬੰਦੇ ਨੇ ਡਰਿੰਕ ਥੋੜੀ ਕਰ ਲਿੱਤੀ ਹੋ ਨਾ, ਹਲਕੀ ਜੀ, ਮਤਲਬ ਕਿ ਹੁਣ ਮੈਂ ਅੱਬ ਤੋਂ ਮੈਂ ਹਵਾ ਮੈਂ ਹੂੰ, ਉਹਦਾ ਤਰਕ ਬਹੁਤ ਘੈਂਟ ਹੋ ਜਾਂਦਾ, ਕਿਉਂਕਿ ਉਹ ਹੁਣ ਬਾਕੀ ਸਾਰੀ ਚੀਜ਼ਾਂ ਛੁੱਟ ਰਹੀਆਂ ਨਾ, ਫਿਜ਼ੀਕਲੀ ਵੀ ਬੰਦਾ ਥੋੜਾ ਅਨਸਟੇਬਲ ਹੋ ਰਿਹਾ, ਬੰਦਾ ਦਿਮਾਗ ਹੀ ਹੁੰਦਾ ਹੱਥ ਚ, ਬੰਦਾ ਕਹਿੰਦਾ ਮੈਂ ਤਰਕ ਨਾਲ ਹੀ ਮਾਰੂ ਤੈਨੂੰ ਕਾਕਾ, ਤੂੰ ਆ ਤੇ ਸਹੀ।
4: ਬਿਲਕੁਲ ਬਿਲਕੁਲ
0: ਸਹੀ ਹੋ ਗਿਆ, ਚਾਚੇ ਸਾਹਮਣੇ ਨੀ ਕਿਆ ਕਰਨਾ ਯਾਰ, ਸਹੀ ਹੈ ਕਿ ਨਹੀਂ? ਵਧੀਆ ਯਾਰ, ਵੈਰੀ ਗੁੱਡ ਜੀ। ਆਹ ਸੀਗੀ ਸਾਡੀ ਗੱਲਬਾਤ ਅੱਜ,
4: ਸੀ ਨਾ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ।
0: ਹਾਂ ਹਾਂ ਨਹੀਂ ਨਹੀਂ, ਇਹਨਾਂ ਨੂੰ ਕੌਨਸਪੀਰੇਸੀ ਬਾਰੇ ਬਹੁਤ ਪਤਾ ਹੈ, ਕਰਦੇ ਰਹਿੰਦੇ ਆ ਕਾਫੀ ਕੌਨਸਪੀਰੇਸੀ,
4: ਕਿਉਂਕਿ ਸਾਡੇ ਲਾਉਂਦੇ ਨੀ ਨਾ ਇੱਕ ਦੋ,
0: ਸਾਡੇ ਖਿਲਾਫ ਕੌਨਸਪੀਰੇਸੀਆਂ ਕਰਦੇ ਆ,
4: ਏਦਾਂ ਕਹੀ ਜਾਵੇ।
0: ਨਹੀਂ ਠੀਕ ਹੈ,
4: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
0: ਕੀ,
4: ਇਹ ਜਿਹੜੀ ਕੈਂਡ ਨੇ ਟ੍ਰਾਇੰਗਲ ਦੀ, ਕਿ ਸਟਿਲ ਵੀ ਡੋਂਟ ਨੋ?
0: ਨਹੀਂ ਨਹੀਂ ਨਹੀਂ, ਹੋ ਗਿਆ, ਨੋ ਹੋ ਗਿਆ
2: ਜੀ,
0: ਇਹ ਕਹਾਣੀ
2: ਹੋ ਚੁੱਕੀ,
0: ਦਾਸਤਾਂ ਖਤਮ ਹੋਣੇ ਵਾਲੀ ਹੈ, ਨਹੀਂ ਹੋ ਚੁੱਕੀ ਆ।
4: ਚਲੋ ਰਹਿੰਦੀ ਖੁੰਦੀ ਇਹਨਾਂ ਨੇ ਕਰ ਦਿੱਤੀ,
0: ਰਹਿੰਦੀ ਖੁੰਦੀ ਮੁਕਾਤੀ। ਹਾਂਜੀ ਦਸਤੂਰ ਹੈ ਹਰਮਨ, ਤੁਸੀਂ ਆਓ ਤੇ ਅਸੀਂ ਫੇਰ ਸ਼ਾਇਰੀ ਨਾ ਸੁਣੀਏ,
4: ਓ ਮਾਈ ਗੋਡ,
0: ਸੁਣਾਓ ਫਿਰ ਕੁਝ ਵਧੀਆ ਜਿਹਾ ਤੇ ਅਸੀਂ ਫੇਰ ਬਾਏ ਬਾਏ ਕਰੀਏ ਸਰੋਤਿਆਂ ਨੂੰ।
4: ਟ੍ਰਾਇੰਗਲ ਜੀ ਸ਼ਾਇਰੀ ਸੁਣਾਓ ਕੋਈ, ਤਿੰਨ
0: ਅਸੀਂ ਵੀ ਫੇਰ ਜੀ ਫ੍ਰੈਂਚ ਟੋਸਟ ਖਾਣ ਜਾਣਾ, ਭਰਾਵਾਂ ਨੇ ਬ੍ਰੈਡ ਪਕੌੜੇ।
4: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ, ਬ੍ਰੰਚ ਕਰ,
0: ਫਾਰਵਰਡ ਲੁੱਕ, ਲੁੱਕ ਫਾਰਵਰਡ ਨਹੀਂ ਕਰਦਾ ਕਦੇ, ਫਾਰਵਰਡ ਲੁੱਕ ਹੀ ਕਰਦਾ ਇਹ,
4: ਕਰਦਾ ਤੇ ਉਹੀ ਆ ਨਾ।
0: ਹਾਂ ਹੋ ਤੇ ਰਿਹਾ ਨਾ,
4: ਅੱਗੇ ਪਿੱਛੇ ਕਰ ਰਿਹਾ, ਕਰਦੇ ਰਿਹਾ ਨਾ,
0: ਅੱਗੇ ਪਿੱਛੇ ਛੱਡੋ, ਇਰਸ਼ਾਦ ਹੈ ਤੁਹਾਨੂੰ,
4: ਹਰਮਨ ਜੀ
0: ਸਟੇਜ ਇਜ਼ ਯੋਰਸ, ਹਰਮਨ ਸੁਣਾਓ ਕੁਝ ਵਧੀਆ ਜਿਹਾ।
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ, ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਰਤ ਭਾਈ ਨੇ ਨਾ ਇੱਕ ਸਹਿਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ, ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ। ਸੋ ਇੱਕ ਨਾ ਸਹਿਸ ਬਾਈਆਂ, ਸਹਿਸ ਬਾਏ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ, ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ, ਜਿਹੜੀਆਂ ਸਹਿਸ ਬਾਏ ਗੱਲਾਂ ਹੋ ਜਾਂਦੀਆਂ। ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ ਲਾਈਫ ਦਾ, ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ, ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ ਫਾਈਨੈਂਸ਼ਲੀ ਵੀ, ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ, ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ, ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ,
0: ਖੋਖਲਾਪਨ ਤਾਂ ਹੁੰਦਾ,
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ, ਇਹ ਗੀਤ ਹੈ ਅਸਲ ਵਿੱਚ ਕਿ ਜਾਣਿਆ ਜਿਨ੍ਹਾਂ ਨੂੰ ਅਸੀਂ ਜਾਣ ਤੋਂ ਵੀ ਵੱਧ ਕੇ, ਜਾਂਦੇ ਜਾਂਦੇ ਆਖਰਾਂ ਚ ਆਖ ਗਏ ਫਜ਼ੂ।

0: ਪੈਂਦਾ ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ
1: ਵਾਹ ਵਾਹ,
0: ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ
1: ਕਿਆ
0: ਭਰਿਆ
1: ਬਾਤ,
0: ਵੀ ਪੀੜਾ
1: ਨਾਈਸ।
0: ਨਾ। ਬਹੁਤ ਬਹੁਤ ਸ਼ੁਕਰੀਆ।
1: ਜੀਓ
0: ਬਿਲਕੁਲ, ਕਿਉਂਕਿ
1: ਜੀਓ
0: ਸਵੇਰੇ ਬੰਦਾ
1: ਜੀਓ,
0: ਬਿਜ਼ੀ ਹੁੰਦਾ ਨਾ ਤੇ ਫਿਰ ਯਾਦ ਹੀ ਕਰ ਸਕਦਾ, ਰਾਤ ਨੂੰ ਬੰਦਾ ਵਿਹਲਾ ਫਿਰ ਤਸਵੀਰਾਂ ਵੇਖ ਲੈਂਦਾ, ਪਰ ਵਿਆਹ ਖੂਬ
1: ਬੱਚੇ ਤੋਂ ਭੁੱਲ ਜਾਂਦਾ ਕਿ ਮੇਰੇ ਕੀ ਵਿਆਹ ਹੈ ਗਿਆ, ਕੁਝ ਚੀਜ਼ਾਂ ਨਹੀਂ ਬੋਲੀ ਦੀਆਂ
0: ਮੈਂ ਇਹਨਾਂ ਦੇ ਭਾਵ ਤਾਂ
1: ਹੁੰਦੀਆਂ।
0: ਦੱਸਿਆ ਭਰਾਵਾ,
1: ਹਾਂਜੀ ਹਾਂਜੀ, ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ, ਸਭ
0: ਪਰ
1: ਐਵਰੀਥਿੰਗ
0: ਯਾਰ
1: ਵਿਲ ਬੀ
0: ਇੱਕ ਗੱਲ
1: ਆਲਰਾਈਟ।
0: ਦੱਸਾਂ,
1: ਹਾਂਜੀ ਹਾਂਜੀ,
0: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ।
1: ਹਾਂ,
0: ਬਾਕੀ ਨਹੀਂ ਮੈਨੂੰ ਪਤਾ, ਪਰ
1: ਕਿਆ ਗੱਲ ਕੀਤੀ ਆ। ਮੇਰੇ ਖਿਆਲ ਨਾਲ ਦਿਸ ਸ਼ੁਡ ਬੀ ਦਾ ਹਾਈ ਪੁਆਇੰਟ ਟੂ ਸੇ ਗੁੱਡ ਬਾਏ, ਕਿ ਉਹ ਦਿਨ ਚੰਗਾ ਜਿਹੜਾ ਲੰਘੇ ਵੀਰਾਂ ਨਾਲ। ਥੈਂਕ ਯੂ, ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ, ਕੋਈ ਭੁੱਲ ਚੁੱਕ ਮਾਫ਼। ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੇ ਜਾਣ ਦਾ ਸਮਾਂ ਆ ਗਿਆ। ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟ ਅਪ ਦਾ ਅਨਦਰ ਐਪੀਸੋਡ। ਐਨੀ ਪਾਰਟਿੰਗ ਥੋਟਸ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ?
0: ਜੀ, ਕਹਿਣਾ ਇਹੋ ਹੀ ਹੈ ਕਿ ਵੇਖੋ, ਖੁਸ਼ ਰਹੋ, ਸਾਡਾ ਸ਼ੋਅ ਜਿਹੜਾ ਸੁਣਦੇ ਰਹੋ, ਬੋਇਜ਼ ਨਾਲ ਮੀਟਅਪ ਕਰਦੇ ਰਹੋ, ਕਿਉਂਕਿ ਮੀਟਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟਅਪਸ ਹੋ ਸਕਦੇ ਨੇ। ਗ੍ਰੀਟਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
1: ਜੀ, ਮੀਟਅਪਸ ਐਂਡ ਗ੍ਰੀਟਅਪ ਜ਼ਰੂਰੀ ਨੇ, ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ, ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਨੂੰ ਗੱਲਾਂ ਬਾਤਾਂ ਸੁਣੋ, ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ, ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ, ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸੁਣਦੇ ਰਹੋ
0: ਕ੍ਰਿਸ਼ਨਾ
1: ਰੇਡੀਓ ਹਾਂਜੀ,
0: ਅੱਜ ਪਾਰਟੀ ਬੰਦੀ ਦਾ ਦਿਆਲ
1: 1674, ਚੱਲ ਆ ਜਾ ਪਾਰਟੀ।
0: ਓਕੇ, ਬਾਏ, ਸੀ ਯੂ ਗਾਇਜ਼, ਮਿਸ ਯੂ ਆਲਵੇਜ਼।

0: है जवानी तो इश्क होना है इन थिएटर्स नियर यू
1: ऑन द 5th ऑफ जून।
2: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
4: ਸੂਰਜ ਦੇਵਤਾ
3: ਕੀ ਮਤਲਬ
4: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ
3: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ

0: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
1: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: Sales@ozlintels.au
2: Tension, ਮੇਰੀ ਟੈਂਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
2: ਜਾਂ 9077973033
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077973
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਮਈ 2026 ਔਰ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਅੱਜ ਤੱਕ ਦੇ ਦਿਨ ਦਾ ਤੁਹਾਡੇ ਤੱਕ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਟਰੰਪ ਦੀ ਕਿਊਬਾ ਨੂੰ ਦਿੱਤੀ ਧਮਕੀ ਦੇ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੋਣਾ, ਹੁਣ ਤੱਕ ਤਾਂ ਖਬਰਾਂ ਆ ਗਈਆਂ ਸੀ। ਪਰ ਕਿਊਬਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਸੰਕਟ ਪੈਦਾ ਕੀਤਾ ਜਾ ਰਿਹਾ ਜਾਂ ਹੋ ਗਿਆ, ਇਸ ਦੇ ਨਾਲ ਜੁੜੀ ਇਹ ਖਬਰ ਹੈ, ਤਾਂ ਕਿ ਕਿਊਬਾ ਨੂੰ ਵੀ ਸਮੇਂ ਰਹਿੰਦਿਆਂ ਹੋਇਆਂ ਤਹਿਸ ਨਹਿਸ ਕੀਤਾ ਜਾ ਸਕੇ। ਕਿਊਬਾ ਆਪਣੇ ਪੂਰੇ ਇਤਿਹਾਸ ਦੇ ਕਾਲ ਦੇ ਹੁਣ ਤੱਕ ਦੇ ਸਭ ਤੋਂ ਭਿਆਨਕ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਹ ਲਗਭਗ ਕੁਝ ਉਸੇ ਹੀ ਤਰੀਕੇ ਦਾ ਸੰਕਟ ਹੈ ਜਿਵੇਂ ਵੈਨਜ਼ੂਏਲਾ ਦੇ ਵਿੱਚ ਪੈਦਾ ਕੀਤਾ ਗਿਆ ਸੀ। ਤੇਲ ਦੀ ਭਾਰੀ ਕੀਮਤ ਹੋ ਗਈ ਹੈ, ਬਿਜਲੀ ਸਪਲਾਈ ਮਿਲ ਨਹੀਂ ਰਹੀ, ਜਲ ਸਪਲਾਈ ਕਾਰਨ ਵੀ ਲੋਕ ਪ੍ਰਭਾਵਿਤ ਹੋਏ ਪਏ ਨੇ। ਲਗਭਗ 30 ਲੱਖ ਲੋਕ ਹਰ ਰੋਜ਼ ਪਾਣੀ ਦੀ ਬੂੰਦ ਬੂੰਦ ਦੇ ਲਈ ਤਰਸ ਰਹੇ ਨੇ। ਸਰਕਾਰੀ ਅਧਿਕਾਰੀਆਂ ਨੇ ਇਸ ਮਾੜੀ ਹਾਲਤ ਦੇ ਲਈ ਅਮਰੀਕਾ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ। ਦੇਸ਼ ਦਾ ਜਲ ਸਪਲਾਈ ਵਿਭਾਗ ਆਪਣੀ ਲੋੜ ਦਾ ਸਿਰਫ 37% ਤੇਲ ਹੀ ਹਾਸਲ ਕਰ ਪਾ ਰਿਹਾ ਹੈ। ਪਾਣੀ ਦੀ ਪੰਪਿੰਗ ਦੇ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਬਿਜਲੀ ਦੀ ਖਪਤ ਜਿਹੜੀ ਹੈ ਉਹ ਤੇਲ ਦੇ ਨਾਲ ਪੂਰੀ ਕੀਤੀ ਜਾਂਦੀ ਹੈ। ਪਰ ਹੁਣ ਜਦੋਂ ਤੇਲ ਦੀ ਕਮੀ ਹੈ, ਨਾ ਸਿਰਫ ਪਾਣੀ ਦੀ ਸਪਲਾਈ ਰੁਕੀ ਪਈ ਹੈ ਸਗੋਂ ਪਾਈਪਾਂ ਦੀ ਸਫਾਈ, ਮੁਰੰਮਤ, ਕੈਮੀਕਲਸ ਦੀ ਦਰਾਮਦ, ਸਾਰਾ ਕੰਮ ਠੱਪ ਹੋਇਆ ਪਿਆ। ਕਿਊਬਾ ਦੀ ਲਗਭਗ 1 ਕਰੋੜ ਦੇ ਆਸ ਪਾਸ ਦੀ ਆਬਾਦੀ ਹੈ ਔਰ ਰੁਕ ਰੁਕ ਕੇ ਜਲ ਸਪਲਾਈ ਦੇ ਕਾਰਨ ਸਾਰੀ ਹੀ ਆਬਾਦੀ ਪਰੇਸ਼ਾਨ ਹੋ ਚੁੱਕੀ ਹੈ। ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ, ਕੋਈ ਇੱਕ ਕਿੱਤਾ ਨਹੀਂ ਹੈ। ਇਸ ਦੇ ਨਾਲ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰੋਜ਼ਾਨਾ ਦੇਸ਼ ਦੇ ਵਿੱਚ 20-20 ਘੰਟੇ ਲੰਮੇ ਬਿਜਲੀ ਦੇ ਕੱਟ ਲੱਗ ਰਹੇ ਨੇ। ਕਿਊਬਾ ਦੇ ਰਾਜਧਾਨੀ ਸ਼ਹਿਰ ਹਵਾਨਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਪੂਰਾ ਦਾ ਪੂਰਾ ਢਾਂਚਾ ਜਿਹੜਾ ਜਿੱਥੇ ਇਸ ਵਕਤ ਵੱਡੀ ਆਬਾਦੀ ਹੈ ਉੱਥੇ ਵੀ ਇਹ ਜ਼ੋਰ ਪਿਆ ਹੋਇਆ। ਕਈ ਇਲਾਕਿਆਂ 'ਚ ਟੈਂਕਰਾਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਨਾਕਾਫੀ ਹੈ। ਰਿਪੋਰਟਾਂ ਦੇ ਮੁਤਾਬਕ ਜਨਵਰੀ ਮਹੀਨੇ ਤੋਂ ਅਮਰੀਕਾ ਨੇ ਕਿਊਬਾ ਦੇ ਉੱਤੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਨੇ। ਕਿਊਬਾ ਨੂੰ ਨਾ ਤਾਂ ਕੋਈ ਹੋਰ ਗੁਆਂਢੀ ਦੇਸ਼ ਤੇਲ ਦੇ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇਸ਼ਾਂ 'ਤੇ ਵੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਹੜੇ ਭਵਿੱਖ 'ਚ ਵੀ ਕਿਊਬਾ ਨੂੰ ਤੇਲ ਵੇਚਣਗੇ। ਜ਼ਿਕਰਯੋਗ ਹੈ ਕਿ ਕਿਊਬਾ ਆਪਣੀ ਲੋੜ ਦਾ ਸਿਰਫ 40% ਤੇਲ ਹੀ ਖੁਦ ਪੈਦਾ ਕਰਦਾ ਹੈ, ਬਾਕੀ ਦੇ ਲਈ ਉਹ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ। ਵਿੱਤੀ ਸੰਕਟ ਇੰਨਾ ਗਹਿਰਾ ਗਿਆ ਹੈ ਕਿ ਵਿਭਾਗ ਪਹਿਲੇ ਸਾਲਾਨਾ ਜਿਹੜਾ $100 ਮਿਲੀਅਨ ਦਾ ਪਹਿਲਾਂ ਉਹਨਾਂ ਨੇ ਪੁਰਜ਼ੇ ਖਰੀਦੇ ਸੀਗੇ, ਉਹ ਵੀ ਹੁਣ ਉਹਨਾਂ ਦੀ ਖਰੀਦਦਾਰੀ ਨਹੀਂ ਕਰ ਪਾ ਰਹੇ ਨੇ, ਹੋਰ ਨਵੇਂ ਪੁਰਜ਼ੇ ਵੀ ਨਹੀਂ ਖਰੀਦ ਪਾ ਰਹੇ ਨੇ, ਨਵੀਂ ਖਰੀਦ ਵੀ ਨਹੀਂ ਹੋ ਪਾ ਰਹੀ ਹੈ। ਉੱਧਰ ਖਾੜੀ ਦੇਸ਼ਾਂ ਦੇ ਵਿੱਚ ਜਾਰੀ ਤਣਾਅ ਅਤੇ ਸ਼ਿਪਿੰਗ ਰੁਕਾਵਟਾਂ ਦੇ ਵਿਚਕਾਰ ਆਮ ਲੋਕਾਂ ਦੇ ਲਈ ਰਾਹਤ ਦੀ ਖਬਰ ਆ ਸਕਦੀ ਹੈ, ਆਈ ਨਹੀਂ ਹੈ। ਅਮਰੀਕਾ ਦੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕੌਟ ਬੈਸੈਂਟ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੋਰਮੋਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਵਿਸ਼ਵ ਪੱਧਰ ਦੇ ਉੱਤੇ ਤੇਲ ਦੀ ਕਮੀ ਦੇ ਵਿੱਚ ਜਿਹੜੀ ਗਿਰਾਵਟ ਆਈ ਹੋਈ ਹੈ ਉਹ ਤੇਜ਼ੀ ਦੇ ਨਾਲ ਪੂਰੀ ਹੋਏਗੀ। ਦੱਸ ਦਈਏ ਕਿ ਇਸ ਸਮੇਂ ਲਗਭਗ 2000 ਜਹਾਜ਼ ਖਾੜੀ ਤੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਨੇ। ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਇਹ ਰਸਤਾ ਖੁੱਲ੍ਹੇਗਾ ਤੇਲ ਦੀ ਸਪਲਾਈ ਵੱਧ ਜਾਏਗੀ, ਕੀਮਤਾਂ ਹੇਠਾਂ ਆ ਜਾਣਗੀਆਂ। ਊਰਜਾ ਸੰਕਟ ਦਾ ਬਣਿਆ ਹੋਇਆ ਡਰ ਵੀ ਦੁਨੀਆ ਭਰ ਦੇ ਵਿੱਚ ਉਹਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿਉਂਕਿ ਹਾਲੇ ਬਾਜ਼ਾਰ 'ਚ ਸਪਲਾਈ ਵੀ ਮਜ਼ਬੂਤ ਨਹੀਂ ਸੀ। ਬੈਸੈਂਟ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਜਿਹੜੇ ਜੀਓਪੋਲੀਟੀਕਲ ਸਿਚੁਏਸ਼ਨ ਹੈ ਇਸ ਵਕਤ, ਮਈ ਮਹੀਨੇ ਦੇ ਵਿੱਚ ਜੋ ਵੀ ਸੀ ਸੋ ਸੀ, ਹੁਣ ਜੂਨ ਮਹੀਨੇ ਦੇ ਵਿੱਚ ਇਹ ਸਿਚੁਏਸ਼ਨ ਬਦਲ ਸਕਦੀ ਹੈ। ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਕੋਈ ਵੀ ਸਮਝੌਤਾ ਟੇਬਲ ਦੇ ਉੱਤੇ ਨਹੀਂ ਪਿਆ। ਅਮਰੀਕਾ ਹਮੇਸ਼ਾ ਦੀ ਤਰ੍ਹਾਂ ਬਿਆਨ ਦੇ ਰਿਹਾ, ਸ਼ਿਪਿੰਗ ਆਮ ਵਰਗੇ ਹੁੰਦੇ ਹੀ ਗੈਸੋਲੀਨ ਦੀਆਂ ਕੀਮਤਾਂ ਵੀ ਰਾਹ 'ਤੇ ਆ ਜਾਣਗੀਆਂ, ਪਰ ਇਹ ਕਦੋਂ ਹੋਣਗੀਆਂ ਜਾਂ ਕਿਵੇਂ ਹੋਏਗਾ ਇਹ ਕਾਫੀ ਹੱਦ ਤੱਕ ਅਮਰੀਕਾ ਦੇ ਉੱਤੇ ਨਿਰਭਰ ਕਰਦਾ। ਹੋਰਮੋਜ਼ ਸਟ੍ਰੇਟ ਦੇ ਰਾਹੀਂ ਬੈਸੈਂਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨੂੰ ਨਿਰਵਿਘਨ ਚਲਾਉਣਾ ਵੀ ਟਰੰਪ ਸਰਕਾਰ ਦਾ ਇੱਕ ਟੀਚਾ ਹੋਏਗਾ। ਹੁਣ ਤੱਕ ਤਾਂ ਨਿਰਵਿਘਨ ਹੀ ਚੱਲਦਾ ਸੀ ਪਰ ਅਮਰੀਕਾ ਦੇ ਜੰਗ ਤੋਂ ਬਾਅਦ ਇਰਾਨ ਅਤੇ ਓਮਾਨ ਨੇ ਰਲ ਕੇ ਇਸ ਰਾਹ ਦੇ ਉੱਤੇ ਟੋਲ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ, ਜਿਸ ਤੋਂ ਅਮਰੀਕਾ ਵੀ ਹੁਣ ਨਾਰਾਜ਼ ਨਜ਼ਰ ਆ ਰਿਹਾ। ਉੱਥੇ ਭਾਰਤ ਦੇ ਖਿਲਾਫ ਜਿਹੜਾ ਮਾਹੌਲ ਇੱਕ ਆਸਟ੍ਰੇਲੀਆ ਦੇ ਵਿੱਚ ਬਣਿਆ ਸੀ, ਅਮਰੀਕਾ ਦੇ ਵਿੱਚ ਬਣਿਆ ਸੀ, ਉਹ ਹੁਣ ਬਰਤਾਨੀਆ ਦੇ ਵਿੱਚ ਵੀ ਲਗਾਤਾਰ ਵੱਧ ਰਿਹਾ ਹੈ। ਬਰਤਾਨੀਆ ਦੇ ਇੱਕ ਪਾਰਲੀਮੈਂਟੇਰੀਅਨ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਭਾਰਤ ਅਤੇ ਪਾਕਿਸਤਾਨ ਤੋਂ ਆਏ ਪ੍ਰਵਾਸੀਆਂ ਦੇ ਬਾਰੇ ਬਿਆਨ ਦਿੱਤਾ। ਬਰਤਾਨੀਆ ਦੀ ਦੱਖਣਪੰਥੀ ਪਾਰਟੀ ਰਿਸਟੋਰ ਬ੍ਰਿਟੇਨ ਸ਼ੁਰੂ ਕਰਨ ਵਾਲੇ ਰੁਪਰਟ ਲਵ ਨੇ ਕਿਹਾ ਹੈ ਕਿ ਲੱਖਾਂ ਦੀ ਗਿਣਤੀ 'ਚ ਭਾਰਤੀ ਅਤੇ ਪਾਕਿਸਤਾਨੀ ਜਿਹੜੇ ਬ੍ਰਿਟਿਸ਼ ਲੋਕਾਂ ਦੀਆਂ ਨੌਕਰੀਆਂ ਖਾ ਰਹੇ ਨੇ। ਹਾਲੀਆ ਦਿਨਾਂ 'ਚ ਰਿਫੋਰਮ ਯੂਕੇ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਰੋਬਰਟ ਲੋਵ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਲੱਖਾਂ ਉਹਨਾਂ ਭਾਰਤੀਆਂ ਨੂੰ ਪਾਕਿਸਤਾਨੀਆਂ ਨੂੰ ਇੱਥੇ ਲਿਆਇਆ ਜਾਣਾ ਚਾਹੀਦਾ ਸੀ ਜਿਹੜੇ ਬ੍ਰਿਟਿਸ਼ ਰੁਜ਼ਗਾਰ ਖਾ ਗਏ ਨੇ। ਜੇਕਰ ਲੋਕ ਮੈਨੂੰ ਇਸ ਦੇ ਲਈ ਰੇਸਿਸਟ ਕਹਿਣ, ਨਸਲਵਾਦੀ ਕਹਿਣ ਤਾਂ ਠੀਕ ਹੈ ਠੀਕ ਹੈ। ਇਸ ਤੋਂ ਪਹਿਲਾਂ ਇੱਕ ਪੋਸਟ 'ਚ ਰਪਟ ਲੋਵ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਉੱਤਰ ਪੱਛਮੀ ਹਿੱਸਿਆਂ 'ਚ ਕੁਝ ਇਲਾਕਿਆਂ 'ਚ ਜਾਣ 'ਚ ਅਜਿਹਾ ਲੱਗਦਾ ਜਿਵੇਂ ਉਹ ਇੰਗਲੈਂਡ 'ਚ ਹੈ ਹੀ ਨਹੀਂ, ਇੰਝ ਲੱਗਦਾ ਏਸ਼ੀਆ ਜਾਂ ਕਿਸੇ ਹੋਰ ਦੇਸ਼ 'ਚ ਪਹੁੰਚ ਗਏ। ਇਹ ਗਲਤੀ ਦੇ ਨਾਲ ਨਹੀਂ ਹੋਇਆ, ਲੇਬਰ ਰਿਫੋਰਮ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਜਾਣ ਬੁੱਝ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਔਰ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਇੱਥੇ ਵਸਾਇਆ ਹੈ ਅਤੇ ਇੱਥੋਂ ਦਾ ਰੁਜ਼ਗਾਰ ਖੁੱਸਿਆ, ਇੱਥੋਂ ਦੇ ਭਾਈਚਾਰਿਆਂ ਨੂੰ ਖਤਮ ਕੀਤਾ। ਉਹਨਾਂ ਨੇ ਬਰਤਾਨੀਆ ਦੇ ਮੁਸਲਿਮ ਭਾਈਚਾਰੇ ਨੂੰ ਵੀ ਨਿਸ਼ਾਨੇ 'ਤੇ ਲਿਆ, ਕਿਹਾ ਕਿ 2-3 ਜਾਂ 4 ਬੁਰਕੇ ਪਹਿਣ ਕੇ ਮਹਿਲਾਵਾਂ ਦੇ ਨਾਲ ਘੁੰਮਦੇ ਪੁਰਸ਼ ਉਹਨਾਂ ਨੂੰ ਦੇਖ ਕੇ ਨਫ਼ਰਤ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਮੈਨਚੈਸਟਰ ਦੀ ਬਾਜ਼ਾਰ ਵਾਲੀਆਂ ਸੜਕਾਂ ਇਸਲਾਮਿਕ ਬਣਦੀਆਂ ਜਾ ਰਹੀਆਂ ਨੇ, ਇਮੀਗ੍ਰੇਸ਼ਨ ਦੇ ਕਲੋਨਾਈਜੇਸ਼ਨ ਯਾਨੀ ਕਬਜ਼ਾ ਦੱਸਿਆ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਿੱਚ ਵੀਰਵਾਰ ਦੇਰ ਰਾਤ ਨਿਰਮਾਣ ਅਧੀਨ ਪੁਲ ਡਿੱਗਣ ਦੇ ਚੱਲਦਿਆਂ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ 'ਚ ਦਬਣ ਦੇ ਚੱਲਦਿਆਂ 3 ਮਜ਼ਦੂਰ ਹੋਰ ਰੈਸਕਿਊ ਕਰਕੇ ਹਸਪਤਾਲ ਭੇਜ ਦਿੱਤੇ ਗਏ। ਹਾਦਸਾ ਵੀਰਵਾਰ ਦੇਰ ਰਾਤ ਹੋਇਆ ਜਦੋਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। 2 ਮਜ਼ਦੂਰ ਹਮੀਰਪੁਰ ਅਤੇ 4 ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਬਚਾਅ ਕਾਰਜ ਰਾਤ ਭਰ ਜਾਰੀ ਰਹੇ ਸੀ। JCP ਦੀ ਮਦਦ ਦੇ ਨਾਲ ਮਲਬਾ ਹਟਾ ਕੇ ਮਜ਼ਦੂਰਾਂ ਨੂੰ ਕੱਢਿਆ ਗਿਆ, ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪਰ ਹਾਦਸੇ ਤੋਂ ਬਾਅਦ ਪੁਲ ਨਿਰਮਾਣ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਅਪਣਾਏ ਜਾਣ ਵਾਲੇ ਮਾਨਕਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਦੇ ਆਦੇਸ਼ ਤਾਂ ਦੇ ਦਿੱਤੇ ਗਏ ਨੇ, ਪਰ ਇਹ ਪਤਾ ਲਗਾਇਆ ਜਾ ਰਿਹਾ ਕਿ ਹਾਦਸਾ ਕੇਵਲ ਖਰਾਬ ਮੌਸਮ ਦੀ ਵਜ੍ਹਾ ਦੇ ਚੱਲਦਿਆਂ ਹੋਇਆ ਜਾਂ ਨਿਰਮਾਣ ਕਾਰਜ ਦੇ ਵਿੱਚ ਵੀ ਲਾਪਰਵਾਹੀ ਵਰਤੀ ਗਈ ਸੀ। ਉੱਥੇ ਕਰਨਾਟਕ ਦੇ ਰਾਜਪਾਲ ਥਾਵਰ ਚੰਦਰ ਗਹਿਲੋਤ ਨੇ ਮੁੱਖ ਮੰਤਰੀ ਸਿੱਧਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਦੇ ਨਾਲ ਉਹ ਕਾਰਜਵਾਹਕ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਣਗੇ ਜਦ ਤੱਕ ਅਗਲੇ ਮੁੱਖ ਮੰਤਰੀ ਜੋ ਕਿ DK ਸ਼ਿਵ ਕੁਮਾਰ ਨੇ ਉਹ ਨਹੀਂ ਬਣ ਜਾਂਦੇ। ਰਾਜਪਾਲ ਗਹਿਲੋਤ ਬੁੱਧਵਾਰ ਰਾਤ ਫੈਮਿਲੀ ਐਮਰਜੈਂਸੀ ਦੇ ਕਾਰਨ ਇੰਦੌਰ ਚਲੇ ਗਏ ਸੀ। ਇਸ ਤੋਂ ਬਾਅਦ ਸਿੱਧਰਮਈਆ ਦੁਪਹਿਰ ਵੇਲੇ ਵੀਰਵਾਰ ਦੇ ਦਿਨ ਰਾਜਭਵਨ ਪਹੁੰਚੇ, ਫਿਰ ਉਹ ਆਪਣਾ ਅਸਤੀਫਾ ਸੌਂਪਿਆ। ਕਰਨਾਟਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਚਲਦੀ ਟਰਮ ਦੇ ਵਿੱਚ ਅਸਤੀਫਾ ਰਾਜਪਾਲ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪਿਆ ਹੋਵੇ। ਸਿੱਧਰਮਈਆ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਅੱਜ ਸ਼ਨੀਵਾਰ ਜਾਂ ਭਲਕੇ ਐਤਵਾਰ ਦੇ ਦਿਨ ਕਾਂਗਰਸ ਦੇ ਵਿਧਾਇਕ ਦਲਾਂ ਦੀ ਬੈਠਕ ਬੁਲਾਉਣ ਦਾ ਐਲਾਨ ਕਰ ਸਕਦੀ ਹੈ। ਸਿੱਧਰਮਈਆ ਅਤੇ ਉਹਨਾਂ ਦੇ ਅਧਿਕਾਰੀ DK ਸ਼ਿਵ ਕੁਮਾਰ ਨੂੰ ਨਵੇਂ ਮੰਤਰੀ ਮੰਡਲ ਦੇ ਲਈ ਵੀ ਸੱਦਾ ਦਿੱਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਦਰਮਿਆਨ ਇੱਕ ਵੱਡੀ ਘਟਨਾ ਇਹ ਵੀ ਵਾਪਰੀ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧਰਮਈਆ ਨੇ ਸ਼ੁੱਕਰਵਾਰ ਦਾ ਦਿਨ ਆਪਣੇ ਬੇਟੇ ਯਤਿੰਦਰ ਸਿੱਧਰਮਈਆ ਦੇ ਨਾਲ ਦਸ ਜਨਪਥ ਆਵਾਸ ਯਾਨੀ ਕਿ ਰਾਹੁਲ ਗਾਂਧੀ ਦੇ ਘਰ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਇਸ ਨੂੰ ਅਹਿਮ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਸਿੱਧਰਮਈਆ ਤੱਕ ਪਹਿਲਾਂ ਕਾਂਗਰਸ ਦੀ ਹਾਈਕਮਾਂਡ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੰਦੇ ਆ। ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਠੁਕਰਾ ਦਿੱਤੀ ਸੀ। ਸਿੱਧਰਮਈਆ ਕਾਂਗਰਸ ਦੀ ਅਗਵਾਈ ਦੇ ਨਾਲ ਆਪਣੀ ਅਗਲੀ ਰਾਜਨੀਤਕ ਚਰਚਾ ਕਰਨਗੇ ਔਰ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਉਹ ਕਰਨਾਟਕ 'ਚ ਰਹਿਣਾ ਚਾਹੁੰਦੇ ਨੇ। ਪਾਰਟੀ ਆਲਾ ਕਮਾਨ ਦੀ ਤਰਫ ਤੋਂ ਸੁਝਾਈ ਗਈ ਕਿਸੇ ਵੀ ਕੇਂਦਰੀ ਜ਼ਿੰਮੇਵਾਰੀ 'ਚ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਉੱਧਰ ਸੁਪਰੀਮ ਕੋਰਟ ਨੇ ਮੁਕੱਦਮਿਆਂ ਦੇ ਨਿਪਟਾਰੇ ਦੇ ਵਿੱਚ ਦੇਰੀ ਦੇ ਉੱਤੇ ਹੋ ਰਹੀ ਚਿੰਤਾ ਜਤਾਉਂਦਿਆਂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਸ ਨੂੰ ਹੁਕਮ ਦਿੱਤੇ ਨੇ ਕਿ ਕਿਸੇ ਵੀ ਮਾਮਲੇ 'ਚ ਸੁਰੱਖਿਅਤ ਮਾਮਲਾ ਰੱਖਣ ਦੇ ਲਈ ਤਾਰੀਖ 3 ਮਹੀਨੇ ਤੋਂ ਵੱਧ ਨਾ ਰੱਖੀ ਜਾਵੇ ਔਰ ਜੇਕਰ ਰੱਖੀ ਜਾਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫੈਸਲਿਆਂ ਦੇ ਵਿੱਚ ਦੇਰੀ ਅਦਾਲਤਾਂ ਦੇ ਵਿੱਚ ਨਿਆਂ ਦੇ ਲਈ ਆਉਣ ਵਾਲੇ ਲੋਕਾਂ ਦੇ ਲਈ ਇੱਕ ਚੰਗੀ ਉਦਾਹਰਨ ਸੈੱਟ ਨਹੀਂ ਕਰਦੀਆਂ। ਕਾਨੂੰਨੀ ਖਬਰਾਂ ਅਤੇ ਵਿਸ਼ਲੇਸ਼ਕਾਂ ਦੇ ਨਾਲ ਜੁੜੀ ਹੋਈ ਵੈਬਸਾਈਟ ਲਾਈਵ ਲਾਅ ਦੇ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮੌਲੀਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਅਤੇ ਵਿਅਕਤੀਗਤ ਸੁਤੰਤਰਤਾ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਉੱਤੇ ਤਾਂ ਘੱਟੋ ਘੱਟ ਤੇਜ਼ੀ ਦੇ ਨਾਲ ਫੈਸਲਾ ਲਿਆ ਜਾਣਾ ਚਾਹੀਦਾ। ਜੇਕਰ ਹਾਈ ਕੋਰਟ ਨੂੰ ਇਹ ਲੱਗਦਾ ਹੈ ਕਿ ਕੋਈ ਮਾਮਲਾ ਸੁਰੱਖਿਅਤ ਰੱਖਣਾ ਹੈ, ਉਸ 'ਚ ਫੈਸਲਾ ਨਹੀਂ ਦੇਣਾ, ਤਾਂ ਅਗਲੇ ਦਿਨ ਤੱਕ ਅਪਲੋਡ ਕਰਕੇ ਦੇ ਦਿੱਤਾ ਜਾਵੇ। ਜ਼ਮਾਨਤ ਜਾਂ ਦੂਸਰੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਤੁਰੰਤ ਜੇਲ੍ਹ ਪ੍ਰਸ਼ਾਸਨ ਤੱਕ ਲਿਖਤੀ ਕਾਰਵਾਈ ਭੇਜ ਦਿੱਤੀ ਜਾਣੀ ਚਾਹੀਦੀ ਹੈ। ਉੱਥੇ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਯਾਨੀ RBI ਨੇ ਬਿਆਨ ਦਿੱਤਾ ਹੈ ਕਿ ਮੌਜੂਦਾ ਦਿੱਕਤਾਂ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਬਣੀ ਰਹੇਗੀ। ਖਬਰ ਏਜੰਸੀ PTI ਦੇ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ RBI ਨੇ ਕਿਹਾ ਕਿ ਮਹਿੰਗਾ ਫਿਊਲ, ਸਪਲਾਈ ਚੇਨ ਦੀਆਂ ਦਿੱਕਤਾਂ ਅਤੇ ਵਿਸ਼ਵ ਬਾਜ਼ਾਰ ਦੇ ਵਿੱਚ ਆਈ ਚੁਣੌਤੀਆਂ ਦੇ ਬਾਵਜੂਦ चालू वित्त वरे दे अंदर भारत की अर्थव्यवस्था की यात्रा मजबूत रहेगी। मजबूत माइक्रो इकोनॉमिक फंडामेंटल अर्थव्यवस्था को सहारा देंगे। इस तों अलावा कारपोरेट ते बैंकिंग खेत्र भी मजबूत रहेंगे और सरकार की जिहड़ी कैपैक्स ने उहदे ते लगातार दिता जा रहा जोर भारत की मजबूत जिहड़ी विकास दर है उसके लिए एक सकारात्मक संकेत है। जियोपोलिटिकल रिस्क ने बेशक साल 2026 दे विच एक बड़ा दबाव बनाया पर भारत इस दबाव दे विचों बच के निकल जाएगा, आर बी आई का दावा है। उत्थे भारतीय शेयर बाजार के नाल जुड़ी हुई खबर की सांझ पाई है तो लगातार तीसरे दिन भी गिरावट का दौर जारी रहा। शुक्रवार के दिन सेंसैक्स 1092 अंक डिग पिया। बाजार के हालात कुछ होर दसते हैं, आर बी आई कुछ होर दसद। पी टी आई की खबर के मुताबिक गिरावट मानसून के अनुमान को लैके तो भारत माफ करना अमरीका तो ईरान के दरम्यान जी जंगबंदी की खबर ने जिड़िया के जिन्हें कोई मोहर नहीं लग पा रही, सो अनिश्चितता का दौर बनया होया। इस करके भी भारत के बाजार के उत्ते असर देखने मिले। शुक्रवार के दिन भी बाजार के आखिरी मिनटा के तेज़ बिकावली हुई। बिकावली का मतलब यह है कि वो तो वह इन्वैसटर्स ने अपने शेयर के पैसा खिंच लिया। 30 शेयरों वाला बी एस ई सेंसैक्स 1092 अंक डिगया, यानी कि हम 74,775 अंक से बंद होया। सोमवार के दिन देखते हैं ये कोई उछाल आता है कि नहीं, पर दिन के कारोबार के दरम्यान ये 74,599 अंक तक भी पहुँच गया सी, यानी बहुत ज़्यादा टुट गया सी। उत्थे 50 शेयरों वाला एन एस ई निफ्टी 359 अंक टुटिया, 23,547 अंक के उत्ते ये बाजार बंद होया। उत्थे आखिरी खबर की सांझ पाइए तो पंजाब दे नाल जुड़ी हुई, जिथे पंजाब दे विच स्थानक कौंसल दियां चोणां होईयां ने और चोणां दे विच कल दे दिन नतीजे भी ऐलान दिते गए ने। ज़्यादातर थावां की बल्कि सारिया जिहड़ियां नगर कौंसल्स ने नगर पंचायतां ने उन्हां तों ये नतीजे ऐलाने गए ने। 8 नगर निगमां सी, 75 नगर कौंसल सी ते 20 नगर पंचायतां सी। पंजाब दियां कुल नगर कौंसलां या नगर पंचायतां की गिनती नहीं, नगर निगम की गिनती भी ये तो कितने ज़्यादा है, पर जिन्हां दे उत्ते चोणां होईयां ने उही गिनती तुहानूं दस रहे हैं। 7,555 उम्मीदवार चोण मैदान दे विच नितरे हुए सी। ज़्यादातर जिहड़ियां शहर ने उत्थे नतीजे कुछ इस तरीके दे नाल आए ने कि आम आदमी पार्टी नूं बढ़त मिली है। श्रोमणी अकाली दल दे भी बहुत सारे वार्ड तो जिहड़े कौंसलर्स ने वह जित हासिल करके आए ने। इस दरम्यान कुछ एक खास चेहरिया के बारे जानकारियां तुहाडे नाल सोशल मीडिया तो भी असीं कल दे दिन सांझी करते रहे सी। पंजाब नगर निगम दे जिन्ने भी नतीजे आए ने उस तो बाद पंजाब दे मुख्यमंत्री भगवंत मान ने आम आदमी पार्टी दे वर्करां दा धन्नवाद किया। उन्हां कहा कि वंड पाण वालियां नूं नहीं, पंजाब दे लोकां ने सैकुलर पार्टी दी राजनीति नूं सराहिया है, 90% तो वध सीटां आप ने जितियां। यह दावा मुख्यमंत्री भगवंत मान ने किया। उन्हां कहा कि कुल सीटां असीं 1,000 तो वध जित लवांगे। जेकर 4.5 साल बाद अजिही मोहर लगती है तो 2027 दे विच इस माहौल तो वधिया माहौल नहीं हो सकता, यानी कि हुण तां सच सामने आ गया कि 2027 च विधानसभा चोणां दे अंदर भी आम आदमी पार्टी की ही जित होएगी। हुण तक जिन्नियां चोणां होईयां भावें सरपंची दियां, जलंधर लोक सभा जिमनी चोण या 4 जिमनी चोणां होर होईयां, उस तों बाद जिला परिषद ब्लाक समिति ते हुण नगर निगम ते नगर पंचायत, हरेक चोण नूं सैमीफाइनल कहा जांदा सी। उन्हां कहा कि असीं हरेक सैमीफाइनल जिते भी हाँ ते हुण तां तुसीं कह सकदे हो कि आम आदमी पार्टी फाइनल च है। दस दईए कि 1,716 वार्डां ते गिणती मुकम्मल हो चुकी सी शाम 5 बजे तक। इन्हां दे विच आम आदमी पार्टी 841 वार्डां ते अगे सी, कांग्रेस दे हिस्से 336 सीटां आईयां सी, 238 आजाद उम्मीदवार, श्रोमणी अकाली दल 164 ते भाजपा 131 दे उत्ते ते बसपा ने भी 6 सीटां जितियां सी। इस दरम्यान अलग अलग शहरां दे विच नतीजियां दे बारे तुहाडे नाल साडे सोशल मीडिया दे पेजिस facebook.com/radiohanji ते facebook.com/hanji सिडनी तो जाके जानकारी पढ़ सकते हो। चोण की गल करिए तो एक चोण आस्ट्रेलिया भी हुई पर यह चोण आम वोटर के नाल जुड़ी हुई नहीं सी। यह चोण सी लिबरल पार्टी की अंदरून चोण। लिबरल पार्टी जो कि इस वक्त आस्ट्रेलिया के अंदर मुख्य विरोधी धड़ है, इस पार्टी के संगठनात्मक ढांचे के मजबूती की लोड़ कही जा रही है, यानी कि इस पार्टी का प्रधान चाहे जो भी हो प्रेजिडेंट जिहड़ा होएगा काफ़ी हद तक सीधे सीधे तरीके दे नाल उम्मीदवार तो नहीं चुनदा, ना ही उन्होंने रोल जिहड़ा हुंदा ओह पार्टी दे प्रमुख नूं चुनना हुंदा, पर प्रेजिडेंट दे रोल दे उत्ते एक महत्वपूर्ण चेहरा सामने आया जो कि अपने फैसलों के लिए काफ़ी ज़्यादा चर्चा च या विवादा च भी रहिंदे ने। साबका देश के प्रधानमंत्री देश के साबका प्रधानमंत्री टॉनी एबट नू हुण लिबरल पार्टी का प्रेजीडेंट चुन लिया गया और खास गल है कि निर्विरोध पार्टी प्रेजीडेंट जिहड़ा उह चुनिया गया है। यानी कि शुक्रवार के दिन सारे ही मैंबर ने सारे ही पॉलिटिशियन ने पार्टी के डेलीगेट्स ने देश भर के विचों उन्होंने निर्विरोध इस अहुदे के लिए चुनिया। इस तो बाद उन्होंने अपनी 10 मिनट की स्पीच भी दी है। इस दरम्यान उन्होंने कहा है कि लिबरल पार्टी बाहरों सट मारन वालों के लिए असी चुनौती बन के आए हैं। उन्होंने कहा कि साड़ियां अपनियां भी चुनौतियां ने, वो ये है कि लोगों के विच एक भरोसेमंद अल्टरनेटिव के तौर के उत्ते असी अपने आप नूं स्थापित कर सकीए कि लेबर पार्टी नहीं है तो फिर लिबरल ही पार्टी सरकार बनाएगी। असल च टॉनी एबट का इशारा पिछले कुछ हफ्तों के दरम्यान अलग अलग अदारों की तरफ तो किए गए सर्वेखणा के वल से। सर्वेखणा के विच कुछ एक सर्वेखण तो रैड ब्रिज या एक्सेंचर के सर्वेखण तो यह भी कह रहे थे कि आस्ट्रेलिया जे अज की तरीक चोणा आदि हैं तो लेबर पार्टी मुड़ सरकार बनाएगी तो वन नेशन पार्टी विरोधी धिर बनेगी। लिबरल नैशनल गठजोड़ का पत्ता ही साफ कर रहे हैं यह सर्वेखण। पर इस दरम्यान अपनी पार्टी के अंदर जिहड़ी एक फुट लिबरल पार्टी अक्सर लै बैंदी है उसनों दूर करन दी कोशिश टॉनी एबट ने सब तो पहला की। उन्होंने कहा कि एंगस टेलर एक विरोधी धिर नेता के तौर के उत्ते बड़ा वधिया काम कर रहे हैं। उन्होंने बजट के उत्ते जिहड़ा जवाब दिता सी वो काफ़ी प्रभावित रहा, खास तौर के उत्ते माइग्रेशन लैके। टॉनी एबट ने यह गल जनतक तौर के उत्ते कबूली कि पार्टी इस वक्त वधेरे मैंबरस नू अपने वाल आकर्षित करन दे तौर के उत्ते जूझ रही है। उन्होंने कहा कि मेरा टीचा यह होएगा तो मैं अपने आप नू खुशनसीब भी महसूस करांगा जेकर 50,000 के करीब मैंबर मैं इस देश दे विच अपनी पार्टी के लिए बना ले। तो इस दरम्यान उन्हें यह भी गल की कि उन्होंने सब तो बड़ी तरजीह पार्टी नू रीबिल्ड करना होएगी तो एंगस टेलर नू अगलियां चोणां जिता के देना। लिबरल पार्टी जिहड़ी इस वक्त अपने सब तो माड़े दौर दे विचों गुजर रही है, मनिया जा रहा है कि जेकर आधुनिक इतिहास दे विच लिबरल पार्टी अगलियां चोणां भी हार जाती है तो वह पतन दे वल जा सकती है। खैर इस दरम्यान टॉनी एबट जिन्होंने जॉन ओल्सन नू डायरेक्टर दे प्रेजीडेंट दे तौर दे उत्ते जिहड़ा इस कुर्सी दे उत्ते आए ने, तुसी शायद ना सुनिया होवे जॉन ओल्सन का नाम, पर इस करके जिहड़े नवें प्रमुख हुण प्रेजीडेंट बन के आए ने टॉनी एबट काफ़ी ज़्यादा चर्चा दे विच इस वक्त नाम बनिया होया है। सर्वेखणा की गल की सी तो कुछ एक सर्वेखण तो ऐसे भी होंगे ने जिहड़े हालांकि देश का भविख तो नहीं तय करते पर नब्ज़ जरूर दस देंगे ने। उदाहरण के तौर के उत्ते अगला सर्वेखण जिहड़ा सामने आया जिस दे विच आस्ट्रेलिया के अंदर हार्डशिप का सामना कर रहे यानी कि आर्थिक तौर के उत्ते जूझ रहे लोगों के बारे सर्वेखण के विच मनाश यूनीवर्सिटी ने सर्वेखण किया। यह पूछा सी कि हुण जदों दुनिया भर च तेल दीआं कीमतां वधीआं ने तो उन्होंने लाइफ स्टाइल किमें बदलिया। सर्वेखण च यह कहा गया है कि 2177 लोगों तो पूछे गए सवाल से, ज़्यादातर लोगों ने कहा कि उन्होंने लाइफ स्टाइल हुण नहीं बदलन लग्या, वो प्राइवेट गड्डियां छड़ के पब्लिक ट्रांसपोर्टेशन ते आए ने ते हुण ता उमर इहदे ते ही रहणगे या जिन्ना हो सकदा उन्ना रहणगे। 45% लोगों ने अपने ट्रैवल बिहेवियर कदे भी ना बदलन दे बारे हामी भरी। 37% ने सोचा कि वह कदे शायद होर फिर सोच सकते ने कि इसका जिहड़ा मोड ऑफ ट्रांसपोर्टेशन वह बदलिया जाए। एक होर सवाल के जवाब च लोगों ने दसिया कि 57% पब्लिक ट्रांसपोर्टेशन तरजीह दे रहे हैं अज की तरीक च बढ़िया हुई तेल दिया कीमतों ध्यान रखद आया। 35% साइकलिंग तरजीह देंगे ने काम तो घर, घर तो कम या होर दूसरे अपने रूटीन कामों के लिए। 27% ई बाइक्स तरजीह देंगे ने। लोगों ने मनिया है कि उन्होंने फिजिकल एबिलिटी, उन्होंने उम्र, उन्होंने लोकेशन और उन्होंने कोल मौजूद ट्रांसपोर्टेशन के विकल्प एक काफ़ी हद तक तय करते हैं कि वह किस विकल्प के वाले या किस ऑप्शन नू चुनना चाहते हैं। लोअर इनकम वाले जिहड़े घर ने उन्होंने सब तो ज़्यादा दबाव दे। 85% लोगों ने मनिया है कि उन्होंने आमदनी कोई बहुत ही वधिया नहीं है पर तेल दीआं कीमतां जिहड़ियां वधिया ने उन्होंने उन्होंने रोज़ाना जीवन के उत्ते बहुत बड़ा एक असर पाया है। देश की सब तो बड़ी जिहड़ी कंपनी है BHP जिन्हों भी मान लिया जाता है कि कैपीटलाइजेशन के मामले के आस्ट्रेलिया के सब तो बड़े बैंक कॉमनवैल्थ में भी टप जाती है। BHP ਕੰਪਨੀ ਦੇ ਵਿੱਚ ਜਿਹੜੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੱਚੇ ਜਿਹੜਾ ਆਇਰਨ ਓਰ ਹੈ ਉਸ ਦੀ ਮਾਈਨਿੰਗ ਕਰਦੀ ਹੈ, ਉਸ ਨੂੰ ਲੈ ਕੇ ਹੁਣ ਉੱਥੇ ਕੰਪਨੀ ਦੇ ਸਭ ਤੋਂ ਵੱਡੇ ਮਾਈਨਿੰਗ ਪਲਾਂਟ ਦੇ ਵਿੱਚ ਵਰਕਰਸ ਦੀ ਹੜਤਾਲ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਦਾ ਅਸਰ ਸਰਕਾਰ ਦੇ ਉੱਤੇ ਵੀ ਪਏਗਾ। $70 ਲੱਖ ਰੋਜ਼ਾਨਾ ਜਿਹੜਾ BHP ਕੰਪਨੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੂੰ ਲੋਇਲਟੀਜ਼ ਦੇ ਰੂਪ ਦੇ ਵਿੱਚ ਦਿੰਦੀ ਹੈ ਉਹ ਵੀ ਥੁੜ ਜਾਏਗਾ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ 5 ਪ੍ਰੋਟੈਸਟਰਸ ਨੂੰ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਬ੍ਰਿਸਬੇਨ ਸਿਟੀ ਕੌਂਸਲ ਦੇ ਨਾਲ ਇਹ ਲੋਕ ਜੂਝ ਰਹੇ ਸੀ। ਵਿਕਟੋਰੀਆ ਦੀ ਪੁਲਿਸ, ਸਿਟੀ ਕੌਂਸਲ ਦੇ ਕਰਮਚਾਰੀ ਅਤੇ ਫਾਇਰ ਫਾਈਟਰਸ ਵੀ ਇੱਥੇ ਮੌਜੂਦ ਸੀ। ਅਸਲ 'ਚ ਉਹ ਥਾਂ ਹੈ ਜਿੱਥੇ ਸਾਲ 2032 'ਚ ਜਦੋਂ ਓਲੰਪਿਕ ਖੇਡਾਂ ਹੋਣਗੀਆਂ ਬ੍ਰਿਸਬੇਨ ਦੇ ਅੰਦਰ, ਤਾਂ ਇਸ ਥਾਂ ਦੇ ਉੱਤੇ $3.5 ਬਿਲੀਅਨ ਦੀ ਲਾਗਤ ਦੇ ਨਾਲ ਪ੍ਰਮੁੱਖ ਸਟੇਡੀਅਮ ਬਣਨਾ ਹੈ ਜਿੱਥੇ ਓਲੰਪਿਕ ਦੀ ਓਪਨਿੰਗ ਅਤੇ ਕਲੋਜ਼ਿੰਗ ਸੈਰੇਮਨੀ ਵੀ ਹੋਣੀ ਹੈ ਅਤੇ ਬਹੁਤ ਸਾਰੀਆਂ ਖੇਡਾਂ ਵੀ ਹੋਣਗੀਆਂ। ਪਰ ਸਥਾਨਕ ਲੋਕ, ਜ਼ਿਆਦਾਤਰ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ, ਇਹ ਮੰਗ ਕਰ ਰਹੇ ਨੇ ਕਿ ਇਸ ਥਾਂ ਨੂੰ, ਇਸ ਇਤਿਹਾਸਕ ਔਰ ਜਿਹੜੀ ਵਾਤਾਵਰਨ ਦੇ ਕਰੀਬ ਥਾਂ ਹੈ, ਇਸ ਦੇ ਉੱਤੇ ਕੋਈ ਨਿਰਮਾਣ ਨਹੀਂ ਹੋਣਾ ਚਾਹੀਦਾ। ਇਸ ਦਰਮਿਆਨ 50 ਅਤੇ 29 ਸਾਲ ਦੇ ਦੋ ਲੋਕਾਂ ਨੂੰ ਪੁਲਿਸ ਨੇ ਪੁਲਿਸ ਦੇ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਦੇ ਤੌਰ ਦੇ ਉੱਤੇ ਗ੍ਰਿਫਤਾਰ ਕੀਤਾ। 32 ਸਾਲ ਦੀ ਇੱਕ ਮਹਿਲਾ ਨੂੰ ਵੀ ਅਰੈਸਟ ਕੀਤਾ ਗਿਆ, ਪਰ ਬਾਅਦ 'ਚ ਉਸ 'ਤੇ ਬਗੈਰ ਕੋਈ ਚਾਰਜ ਲਗਾਇਆ ਉਸਨੂੰ ਰਿਲੀਜ਼ ਕਰ ਦਿੱਤਾ ਗਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनिना विच।
6: यार तू इतनी इनी चेती आके पक्का भी हो गया, की जुगाड़ लाया है?
7: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
8: जरा हौली।

0: है जवानी तो इश्क होना है इन थिएटर्स नियर यू
1: ऑन द 5th ऑफ जून।
2: चलदी दा नाम गड्डी आते सुनिया ही होना ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

ਦੀਨੀ ਤੌਣ। ਹਾਂਜੀ ਹਾਂਜੀ ਹਾਂਜੀ, ਕੌਣ ਮੁੰਡਾ ਕੌਣ, ਇਹਦੀ ਝੁੱਕ ਦੀਨੀ ਤੌਣ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ, ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ। ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼, ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ, ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ।

ਕਿ ਕੋਈ ਰੀਅਲ ਪਰਸਨੈਲਿਟੀ ਤੋਂ ਰਿਲੇਟਡ, ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕਨਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ, ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ, ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ, ਉਸ ਤੋਂ ਤੁਹਾਡੇ ਜ਼ਿਹਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਿਹਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ, ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ because of previously invested resources even when continuing is no longer the best decision. Ji bilkul ji, eda matlab eh hunda hai ki ji apa apna hath na rok pana, apna mann na rok pana kisi cheez te bar bar invest karan to, bhave sada time hove, bhave sada effort hove, bhave sada money hove, kyunki assi pehle vi ode te invest karde aa rahe hain. ਅਤੇ ਸਾਨੂੰ ਪਤਾ ਹੈ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਹੈ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ, ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ, ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ, ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ, ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ, ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ। ਪਿਛਲੇ ਸੀਜ਼ਨ ਕਹਿਤਾ ਵਾ, ਕਿਆ ਬਾਤ ਹੈ, ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ, ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦੇ ਕਨਸੈਪਟਸ ਨੇ ਨਾ, ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ, ਪਰ ਪੁਆਇੰਟ ਇਹ ਹੈ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਓ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ, ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ, ਵੋਲਿਊਮ 35, ਪੰਨਾ ਨੰਬਰ 124 ਤੋਂ 140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ, ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦ ਸੇਮ। ਉਸ ਤੋਂ ਬਾਅਦ ਸਟ੍ਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਤੇ ਕਾਨੇਮਨ ਐਂਡ ਟਵਰਸਕੀ ਲਾਰਡਸ
ਲੋਸ ਅਵਰਜਨ ਰਿਸਰਚ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਆ ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਆ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣੇ ਨੂੰ ਰੋਕ ਨਹੀਂ ਪਾਉਂਦੇ ਹੋ ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਦਿੰਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਦ ਆਇਆ ਇਹ ਮੇਰੇ ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ, ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦੱਸਦਾ, ਪਰ ਚਲੋ ਕੋਈ ਗੱਲ ਨਹੀਂ ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਵੈਸੇ ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ ਵਧੀਆ ਲੱਗਾ ਹੋਵੇ? ਬਾਈ ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ, ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ, ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ, ਹੈ ਨਾ, ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ, ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਂ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ, ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ। ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ, ਇਹ ਤਾਂ ਸਮਝ ਆ ਗਿਆ ਬਈ, ਕੌਜ਼ ਕੀ ਹੈ, ਵਾਟ ਇਜ਼ ਦਾ ਰੀਜ਼ਨ। ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਤਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ, ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਹੈ ਨਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਡਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ 5-6 ਹਜ਼ਾਰ ਡੋਲਰ ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ
ਗੁਣਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वाज अ वेरी पुअर जोक गाइस, इट्स ऑन मी, मेरी गलती। तो असी आ गए जी वापस, फाइनल फाइनल फाइनल राउंड हूँ। अपनी गलबात दा एंड होन लगा, गलबात खत्म होने लगी है। थोड़े तो मेरे बिच छोड़े दे थोड़ा जहा समा रह गया, तो आप हुण इहनूं गल नूं अगे वधांदे होए खत्म करिए। इसनूं इसदी डेस्टिनी तक, सॉरी डेस्टिनेशन तक, डेस्टिनी भी वैसे सही वर्ड सी, पर चलो जो है सो है, डेस्टिनेशन तक लैके चलिए। तो जी हुण इह है कि हाउ टू को ओवरकम दिस। इहदे अंदर भी जी वो प्रधान होरी दस के गए ने, एंड टू बी वेरी ऑनेस्ट सब कुछ बहुत प्रैक्टिकल है। एंड अगेन जो तुसीं हजे तक मेरे नाल बने पए हो तुहानूं पता है की करना, बट स्टिल मैं दस के जाऊँगा। सो अपने कॉपी पेन फिर तो तैयार रखो, क्योंकि हुणे ही थोड़े कोल इदां दे जवाब आन लगे। ठीक है जी। सो टू ओवरकम ए वाली फीलिंग, ए टेंडेंसी हटाने लई थोनों एक डिसरप्शन लगानी पैनी है अपने अंदर, है ना। एक डिसरप्टर होना चाहिए जिस करके तुसी ये काम करना हट जाओ। तुसी बार बार नुकसान वालू खुद जाना रोक लो खुद नू, है ना। सो चार एक्सरसाइजेज दसियां जी उन्होंने। ठीक है जी। पहली एक्सरसाइज है जी फ्यूचर फोकस्ड थिंकिंग। सिंपल है और अंदर यह जी कि समझो तुसी जो भी कर रहे हो, भावें अगेन ओ वाला पैसा इनवैसट, ओ वाले रिलेशनशिप च इनवैसट, या फिर ओ वाले चार दोस्तों च इनवैसट, जो भी इनवैसट कर रहे हो अपना मन अपना धन जो भी, तुसी ए सोचना आराम नाल शांत दिमाग नाल कि जे यह चीज़ अज तो मैं शुरू करन लगा हुंदा, जे मैं हुण तक कदी कीती ही ना हुंदी ते की मैं करदा। Ask yourself because you need to be in the present, right? So एक तो ये हो गया। फिर दूसरा जी कि बशीर बद्र साहब ने कहा है कि जो गुजर गई सो बात गई, ए सेकेंड भी उन्होंने यही कहा, पर इन्होंने बेसिकली यही समझाया कि जो चला गया चला गया, जो भी इन्वेस्ट कर चुके हो वह जा चुका। नो बडी ओ यू। जे तुसी किसी नाल चंगे हो, जे तुसी किसी का कुछ किया, तो यह थानू लगता मॉरली कि थानू वह चीज़ वापस आनी चाहिए है, पर कोई भी इस चीज़ की जिम्मेवारी नहीं चकता। कोई भी कितने भी रिटन टैक्सट नहीं है कि कोई थोड़े नाल उदा ही व्यवहार करे जिदा तुम उन्होंने करते हो। तो सेम गोज़ विद मनी। जे थानू लगता है कि अज वो चीज़ च इनवैसटमेंट मैं जो करता पाया, मैं कभी ना कभी पैसा वापस मुड़ के आऊगा, तो इदा नहीं हुंदा। तुसीं जिन्ने मर्जी पैसे अपने सुटने सुट लो, खराब करने कर लो, पर इदा कभी चीज़ा ठीक नहीं होंदियां। फिर है जी ओपरचुनिटी कॉस्ट, जिदी मैं गल पहले भी की थोड़े ना, है ना, कि जे मैं यही पैसा या यही एनर्जी इत्थे लाने नालों कितने होर लगावा, इत्थे लगाने नालों कितने होर लगावा, शायद की पता बैटर आ जाए रिजल्ट, हो सकता कि बैटर थिंग्स हैपन टू मी, हो सकता कि मैनू ज़्यादा बेहतर लोग मिलन। हाँ, पहले पहले हर चीज़ थोड़ी औखी लगती है, पहले पहले नवे लोगों दोबारा उठना बैठना विचरना औखा लगता है, पहले पहले दोबारा नवी इन्वेस्टमेंट करनी औखी लगती है, नवा रिश्ता बनाना औखा लगता है ना, पर वह समा एक नवी चीज़ नू देना शायद जेड़ा थोड़े लिए बेहतरी कर सके, रादर दैन उस चीज़ से वह समा तो पैसा लगाना जेड़ा थानू पता है कि वह थानू सिर्फ नुकसान ही करेगा, इज़ मच बैटर। एंड जी लास्ट वाला जी अगेन फ्यूचर फोकस्ड थिंकिंग जी सी ना, वो ही नैक्सट एक्सरसाइज है। एंड यह मैंने सब तो वधिया लगी है, इसलिए मैं इन्हें लास्ट से रखा सगा। यह है कि जो भी इदा का दोबारा डिसीजन लैन लगो ना, तो अज की तरीक देख लैना, जो भी तरीक होएगी उस दिन की, उसनू सीधे दे सीधे 5 साल अगे लै जाना, तो कहना 5 साल बाद वाला मैं ये चीज़ नू किद्दा वेखांगा, एंड 5 साल बाद वाला मैं कि यह चीज़ करांगा, एंड कि 5 साल बाद वाले मैं नू ए चीज़ दा कोई फर्क पेगा। आई एम प्रिटी मच श्योर वी ऑल नो वट द आंसर विल बी, एंड उस आंसर दे उपर एक्सरसाइज करना। एंड इस तरीके नाल इस कंसैप्ट नू जे आपां समझे हाँ, तो जे इस कंसैप्ट नाल थोड़ा जहा थानू ये लगा कि हाँ यार ये तो मेरी हल्की जी प्रॉब्लम है, तो थोड़ा मन मिलिया, तो फीडबैक भी जरूर देना यार, है ना, कि वधिया लगा कि नहीं लगा, नहीं तो किसी और चीज़ की तैयारी कर लेंगे, बट आई बिलीव कि दिस शुड हेल्प एवरीवन। सो दिस वाज संक कॉस्ट फैलेसी। तालियां।
ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ 1960s ਦੀਆਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਦ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫੀ ਜ਼ਿਆਦਾ ਗਰੀਬੀ ਅਤੇ ਕਾਫੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੋਂਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕਿ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਹੈ ਕਾਮ ਵਾਮ ਹੈ ਨਹੀਂ ਹੈ ਔਰ ਮੁਝੇ ਪੈਸੋਂ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਐਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀਏ ਰੱਖ ਲਓ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ। ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ? ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਰ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਬਈ ਕਨਫਿਊਜ਼ ਹੋਣਗੇ ਕੀ ਗੱਲ ਕਰੀ ਜਾਂਦਾ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ,
ਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹਨਾਂ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸੰਨ ਪੜਾ ਹੁਆ ਹੈ। ਖੈਰ, ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਕਿ ਸਾਹਿਰ ਸਾਹਿਬ ਨਹੀਂ ਰਹੇ। ਪੂਰੀ ਇੰਡਸਟਰੀ ਆਉਂਦੀ ਆ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ। ਸੋ ਸਾਹਿਰ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਰ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ, ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ, ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ, ਰੁਕੋ ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋ ਰਾਤ ਵਾਲੇ ਕੱਪੜੋਂ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ ਹੈ, ਮੇਰੇ ਪਾਸ ਪੈਸੇ ਨਹੀਂ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ, ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖਤ ਅਤੇ ਮੁਕੇਸ਼ ਸਾਹਿਬ ਦੀ ਆਵਾਜ਼ 'ਚ। ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ

0: ਜੀ ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਸੀ ਕਰਤਾਰ ਸਿੰਘ ਸਰਾਭਾ, ਇੱਕ ਵੱਡਾ ਮਹਾਨ ਨਾਇਕ ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਭ ਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਹਾਂ ਆਪਾਂ ਸਰੋਤਿਆਂ ਨੂੰ?
1: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਦੋਂ ਹੀ ਜਿਹੜਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਦੀ ਉਮਰ ਚ, ਸਿਰਫ ਕੁਛ ਵੀ ਨਹੀਂ ਹੈ। ਤੇ 24 ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ। ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋ ਹੀ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇ ਦੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ, ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ, ਤੇ ਉਹ ਫਿਰ ਜਾਂਦੇ ਆ ਬਰਕਲੇ, ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ। ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ, ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ। ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ, ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ, ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ, ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁੱਜ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ, ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ

0: ਇਤਿਹਾਸ ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ, ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ, ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਵਰਕਰੇ ਯੂਨੀਵਰਸਿਟੀ ਦੇ ਵਿੱਚ, ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ, ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ, ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ, ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ, ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ, ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈੱਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕ ਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਹੁੰਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ, ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ, ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ, ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ, ਬਿਲਕੁਲ ਯੰਗ ਬਲੱਡ ਸੀ, ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ, ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ, ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ। ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ, ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ, ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ, ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ, ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ, ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜਿਹੜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ, ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ, ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਐਸੀ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ ਤੇ ਹਾਂ ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਅੱਜ ਦਾ ਜਿਹੜਾ ਯੂਕੇ ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕ ਜਾ ਰਹੀ ਹੈ ਤੇ ਵੀ ਹੁਣ ਇਹ ਮੌਕਾ ਜਿਹੜਾ ਇਸ ਤਰੀਕੇ ਦਾ ਜਿਹੜਾ ਕਰਨ ਦਾ ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਰੱਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਜਿਹੜੀ ਗੁਪਤ ਰੱਖੇਗੀ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ। ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉੱਥੇ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ। ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਬੇ ਦੇ ਨਾਲ ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ। ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਦਿੱਤਾ ਤੇ ਇਹਨਾਂ ਦੇ ਖਿਲਾਫ਼ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸਾਜਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੌਨਸਪੀਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜਿਸ਼ ਕੇਸ ਉਦੋਂ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨਹੀਂ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ। ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਬਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧ ਜੇਲ ਸੀ ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ, ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨਾਂ ਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ਖਾਸ ਸੀ, ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ ਆ, ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਪਈਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ, ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ, ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ ਤਿੰਨ ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ, ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ ਤਿੰਨ ਜਿਹੜੇ ਰੰਗ ਸੀ ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ ਤਿੰਨੇ ਜਿਹੜੇ ਰੰਗ ਸੀ ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਦੇ ਵਿੱਚ, ਦੇ ਵਿੱਚ ਦੋ ਤਲਵਾਰਾਂ। ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀਆ ਆਫ ਗਦਰ ਪਾਰਟੀ ਲੇਖ ਤਾਂ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ ਦੋ ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ ਜਦੋਂ ਉਹਨਾਂ ਕਿਹਾ ਕਿ ਵੀ ਇਹ ਜਿਹੜੀ ਲੜਾਈ ਹੈ ਤਿੰਨਾਂ ਕੌਮਾਂ ਦੀ ਲੜਾਈ ਹੈ ਇਕੱਠੀ, ਇਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ ਤਿੰਨਾਂ ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ ਤਿੰਨੇ ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ, ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ ਤਿੰਨ ਰੰਗ ਹੋਣੇ ਚਾਹੀਦੇ ਨੇ ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ, ਜਿਹੜੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ ਠੀਕ ਉਹ ਤੋਂ ਬਾਅਦ ਚ ਬਦਲਦਾ ਕੇਸਰੀ ਹੋ ਗਿਆ, ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ ਦੋ ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ, ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗਰੇ ਸ਼ੇਡ ਕਹਿ ਦਿੰਦੇ ਹਾਂ ਹਨਾ, ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਲਿਆ ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ ਤਿੰਨ ਜਿਹੜੇ ਰੰਗ ਹੈ ਤਿੰਨ ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ ਤਿੰਨੇ ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ, ਤੇ ਇਹ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ ਉਹਦੇ ਕਈ ਕਾਰਨ ਹੁੰਦੇ ਆ, ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟਾ ਹੀ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ, ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਉਹ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲਾਈਨ ਵਾਲਾ ਕੋਈ ਜਿਵੇਂ ਬੰਦਾ ਨੀ ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ, ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ ਬਲਾਕ ਲੈਵਲ ਦੇ ਜ਼ਿਲ੍ਹਾ ਲੈਵਲ ਦੇ ਫਿਰ ਸਟੇਟ ਲੈਵਲ ਦੇ ਬਣੇ, ਤੇ ਪਰ ਇਹ ਵੀ ਸਰਾਭੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾਂ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ, ਤੇ ਬਾਅਦ ਦੇ ਵਿੱਚ ਠੀਕ ਹੈ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਘੱਟ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ ਹੈ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ, ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਉਸ ਦੇਸ਼ ਭਗਤ ਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ, ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
1: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀਗੀ, ਉਸ ਹਿਸਾਬ ਦੇ ਨਾਲ ਕਦੀ ਰੈਕੋਗਨੇਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤੇ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
0: ਨਹੀਂ, ਇਹ ਵੱਡਾ ਕਾਰਨ ਤਾਂ ਇਹੋ ਹੀ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਵਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ 'ਚ ਆ ਗਈ, ਸਟੇਟਾਂ ਦੀ ਜਿਹੜੀ ਵਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
1: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
0: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ।
1: ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਤੇ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ, ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਨ ਉਹ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ? ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।
2: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford, ready, set, go! ਫੋਰਡ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਮਿਲ ਬੰਦੇ, ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ,

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਮਈ 2026 ਔਰ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਅੱਜ ਤੱਕ ਦੇ ਦਿਨ ਦਾ ਤੁਹਾਡੇ ਤੱਕ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਟਰੰਪ ਦੀ ਕਿਊਬਾ ਨੂੰ ਦਿੱਤੀ ਧਮਕੀ ਦੇ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੋਣਾ, ਹੁਣ ਤੱਕ ਤਾਂ ਖਬਰਾਂ ਆ ਗਈਆਂ ਸੀ। ਪਰ ਕਿਊਬਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਸੰਕਟ ਪੈਦਾ ਕੀਤਾ ਜਾ ਰਿਹਾ ਜਾਂ ਹੋ ਗਿਆ, ਇਸ ਦੇ ਨਾਲ ਜੁੜੀ ਇਹ ਖਬਰ ਹੈ, ਤਾਂ ਕਿ ਕਿਊਬਾ ਨੂੰ ਵੀ ਸਮੇਂ ਰਹਿੰਦਿਆਂ ਹੋਇਆਂ ਤਹਿਸ ਨਹਿਸ ਕੀਤਾ ਜਾ ਸਕੇ। ਕਿਊਬਾ ਆਪਣੇ ਪੂਰੇ ਇਤਿਹਾਸ ਦੇ ਕਾਲ ਦੇ ਹੁਣ ਤੱਕ ਦੇ ਸਭ ਤੋਂ ਭਿਆਨਕ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਹ ਲਗਭਗ ਕੁਝ ਉਸੇ ਹੀ ਤਰੀਕੇ ਦਾ ਸੰਕਟ ਹੈ ਜਿਵੇਂ ਵੈਨੇਜ਼ੁਏਲਾ ਦੇ ਵਿੱਚ ਪੈਦਾ ਕੀਤਾ ਗਿਆ ਸੀ। ਤੇਲ ਦੀ ਭਾਰੀ ਕੀਮਤ ਹੋ ਗਈ ਹੈ, ਬਿਜਲੀ ਸਪਲਾਈ ਮਿਲ ਨਹੀਂ ਰਹੀ, ਜਲ ਸਪਲਾਈ ਕਾਰਨ ਵੀ ਲੋਕ ਪ੍ਰਭਾਵਿਤ ਹੋਏ ਪਏ ਨੇ। ਲਗਭਗ 30 ਲੱਖ ਲੋਕ ਹਰ ਰੋਜ਼ ਪਾਣੀ ਦੀ ਬੂੰਦ ਬੂੰਦ ਦੇ ਲਈ ਤਰਸ ਰਹੇ ਨੇ। ਸਰਕਾਰੀ ਅਧਿਕਾਰੀਆਂ ਨੇ ਇਸ ਮਾੜੀ ਹਾਲਤ ਦੇ ਲਈ ਅਮਰੀਕਾ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ। ਦੇਸ਼ ਦਾ ਜਲ ਸਪਲਾਈ ਵਿਭਾਗ ਆਪਣੀ ਲੋੜ ਦਾ ਸਿਰਫ 37% ਤੇਲ ਹੀ ਹਾਸਲ ਕਰ ਪਾ ਰਹੇ ਹੈ। ਪਾਣੀ ਦੀ ਪੰਪਿੰਗ ਦੇ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਬਿਜਲੀ ਦੀ ਖਪਤ ਜਿਹੜੀ ਹੈ ਉਹ ਤੇਲ ਦੇ ਨਾਲ ਪੂਰੀ ਕੀਤੀ ਜਾਂਦੀ ਹੈ। ਪਰ ਹੁਣ ਜਦੋਂ ਤੇਲ ਦੀ ਕਮੀ ਹੈ, ਨਾ ਸਿਰਫ ਪਾਣੀ ਦੀ ਸਪਲਾਈ ਰੁਕੀ ਪਈ ਹੈ ਸਗੋਂ ਪਾਈਪਾਂ ਦੀ ਸਫਾਈ, ਮੁਰੰਮਤ, ਕੈਮੀਕਲਸ ਦੀ ਦਰਾਮਦ, ਸਾਰਾ ਕੰਮ ਠੱਪ ਹੋਇਆ ਪਿਆ। ਕਿਊਬਾ ਦੀ ਲਗਭਗ 1 ਕਰੋੜ ਦੇ ਆਸ ਪਾਸ ਦੀ ਆਬਾਦੀ ਹੈ ਔਰ ਰੁਕ ਰੁਕ ਕੇ ਜਲ ਸਪਲਾਈ ਦੇ ਕਾਰਨ ਸਾਰੀ ਹੀ ਆਬਾਦੀ ਪਰੇਸ਼ਾਨ ਹੋ ਚੁੱਕੀ ਹੈ। ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ, ਕੋਈ ਇੱਕ ਕਿੱਤਾ ਨਹੀਂ ਹੈ। ਇਸ ਦੇ ਨਾਲ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰੋਜ਼ਾਨਾ ਦੇਸ਼ ਦੇ ਵਿੱਚ 20-20 ਘੰਟੇ ਲੰਮੇ ਬਿਜਲੀ ਦੇ ਕੱਟ ਲੱਗ ਰਹੇ ਨੇ। ਕਿਊਬਾ ਦੇ ਰਾਜਧਾਨੀ ਸ਼ਹਿਰ ਹਵਾਨਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਪੂਰਾ ਦਾ ਪੂਰਾ ਢਾਂਚਾ ਜਿਹੜਾ ਜਿੱਥੇ ਇਸ ਵਕਤ ਵੱਡੀ ਆਬਾਦੀ ਹੈ ਉੱਥੇ ਵੀ ਇਹ ਜ਼ੋਰ ਪਿਆ ਹੋਇਆ। ਕਈ ਇਲਾਕਿਆਂ 'ਚ ਟੈਂਕਰਾਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਨਾਕਾਫੀ ਹੈ। ਰਿਪੋਰਟਾਂ ਦੇ ਮੁਤਾਬਕ ਜਨਵਰੀ ਮਹੀਨੇ ਤੋਂ ਅਮਰੀਕਾ ਨੇ ਕਿਊਬਾ ਦੇ ਉੱਤੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਨੇ। ਕਿਊਬਾ ਨੂੰ ਨਾ ਤਾਂ ਕੋਈ ਹੋਰ ਗੁਆਂਢੀ ਦੇਸ਼ ਤੇਲ ਦੇ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇਸ਼ਾਂ 'ਤੇ ਵੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਹੜੇ ਭਵਿੱਖ 'ਚ ਵੀ ਕਿਊਬਾ ਨੂੰ ਤੇਲ ਵੇਚਣਗੇ। ਜ਼ਿਕਰਯੋਗ ਹੈ ਕਿ ਕਿਊਬਾ ਆਪਣੀ ਲੋੜ ਦਾ ਸਿਰਫ 40% ਤੇਲ ਹੀ ਖੁਦ ਪੈਦਾ ਕਰਦਾ ਹੈ, ਬਾਕੀ ਦੇ ਲਈ ਉਹ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ। ਵਿੱਤੀ ਸੰਕਟ ਇੰਨਾ ਗਹਿਰਾ ਗਿਆ ਕਿ ਵਿਭਾਗ ਪਹਿਲੇ ਸਾਲਾਨਾ ਜਿਹੜਾ $100 ਮਿਲੀਅਨ ਦਾ ਪਹਿਲਾਂ ਉਹਨਾਂ ਨੇ ਪੁਰਜ਼ੇ ਖਰੀਦੇ ਸੀਗੇ, ਉਹ ਵੀ ਹੁਣ ਉਹਨਾਂ ਦੀ ਖਰੀਦਦਾਰੀ ਨਹੀਂ ਕਰ ਪਾ ਰਹੇ ਨੇ, ਹੋਰ ਨਵੇਂ ਪੁਰਜ਼ੇ ਵੀ ਨਹੀਂ ਖਰੀਦ ਪਾ ਰਹੇ ਨੇ, ਨਵੀਂ ਖਰੀਦ ਵੀ ਨਹੀਂ ਹੋ ਪਾ ਰਹੀ ਹੈ। ਉੱਧਰ ਖਾੜੀ ਦੇਸ਼ਾਂ ਦੇ ਵਿੱਚ ਜਾਰੀ ਤਣਾਅ ਅਤੇ ਸ਼ਿਪਿੰਗ ਰੁਕਾਵਟਾਂ ਦੇ ਵਿਚਕਾਰ ਆਮ ਲੋਕਾਂ ਦੇ ਲਈ ਰਾਹਤ ਦੀ ਖਬਰ ਆ ਸਕਦੀ ਹੈ, ਆਈ ਨਹੀਂ ਹੈ। ਅਮਰੀਕਾ ਦੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕੌਟ ਬੈਸੈਂਟ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੋਰਮੋਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਵਿਸ਼ਵ ਪੱਧਰ ਦੇ ਉੱਤੇ ਤੇਲ ਦੀ ਕਮੀ ਦੇ ਵਿੱਚ ਜਿਹੜੀ ਗਿਰਾਵਟ ਆਈ ਹੋਈ ਹੈ ਉਹ ਤੇਜ਼ੀ ਦੇ ਨਾਲ ਪੂਰੀ ਹੋਏਗੀ। ਦੱਸ ਦਈਏ ਕਿ ਇਸ ਸਮੇਂ ਲਗਭਗ 2000 ਜਹਾਜ਼ ਖਾੜੀ ਤੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਨੇ। ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਇਹ ਰਸਤਾ ਖੁੱਲ੍ਹੇਗਾ ਤੇਲ ਦੀ ਸਪਲਾਈ ਵੱਧ ਜਾਏਗੀ, ਕੀਮਤਾਂ ਹੇਠਾਂ ਆ ਜਾਣਗੀਆਂ। ਊਰਜਾ ਸੰਕਟ ਦਾ ਬਣਿਆ ਹੋਇਆ ਡਰ ਵੀ ਦੁਨੀਆ ਭਰ ਦੇ ਵਿੱਚ ਉਹਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿਉਂਕਿ ਹਾਲੇ ਬਾਜ਼ਾਰ 'ਚ ਸਪਲਾਈ ਵੀ ਮਜ਼ਬੂਤ ਨਹੀਂ ਸੀ। ਬੈਸੈਂਟ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਜਿਹੜੇ ਜੀਓਪੋਲੀਟੀਕਲ ਸਿਚੁਏਸ਼ਨ ਹੈ ਇਸ ਵਕਤ, ਮਈ ਮਹੀਨੇ ਦੇ ਵਿੱਚ ਜੋ ਵੀ ਸੀ ਸੋ ਸੀ, ਹੁਣ ਜੂਨ ਮਹੀਨੇ ਦੇ ਵਿੱਚ ਇਹ ਸਿਚੁਏਸ਼ਨ ਬਦਲ ਸਕਦੀ ਹੈ। ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਕੋਈ ਵੀ ਸਮਝੌਤਾ ਟੇਬਲ ਦੇ ਉੱਤੇ ਨਹੀਂ ਪਿਆ। ਅਮਰੀਕਾ ਹਮੇਸ਼ਾ ਦੀ ਤਰ੍ਹਾਂ ਬਿਆਨ ਦੇ ਰਿਹਾ, ਸ਼ਿਪਿੰਗ ਆਮ ਵਰਗੇ ਹੁੰਦੇ ਹੀ ਗੈਸੋਲੀਨ ਦੀਆਂ ਕੀਮਤਾਂ ਵੀ ਰਾਹ 'ਤੇ ਆ ਜਾਣਗੀਆਂ, ਪਰ ਇਹ ਕਦੋਂ ਹੋਣਗੀਆਂ ਜਾਂ ਕਿਵੇਂ ਹੋਏਗਾ ਇਹ ਕਾਫੀ ਹੱਦ ਤੱਕ ਅਮਰੀਕਾ ਦੇ ਉੱਤੇ ਨਿਰਭਰ ਕਰਦਾ। ਹੋਰਮੋਜ਼ ਸਟ੍ਰੇਟ ਦੇ ਰਾਹੀਂ ਬੈਸੈਂਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨੂੰ ਨਿਰਵਿਘਨ ਚਲਾਉਣਾ ਵੀ ਟਰੰਪ ਸਰਕਾਰ ਦਾ ਇੱਕ

0: ਟੀਚਾ ਹੋਏਗਾ। ਹੁਣ ਤੱਕ ਤਾਂ ਨਿਰਵਿਘਨ ਹੀ ਚੱਲਦਾ ਸੀ, ਪਰ ਅਮਰੀਕਾ ਦੇ ਜੰਗ ਤੋਂ ਬਾਅਦ ਇਰਾਨ ਅਤੇ ਓਮਾਨ ਨੇ ਰਲ ਕੇ ਇਸ ਰਾਹ ਦੇ ਉੱਤੇ ਟੋਲ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ, ਜਿਸ ਤੋਂ ਅਮਰੀਕਾ ਵੀ ਹੁਣ ਨਾਰਾਜ਼ ਨਜ਼ਰ ਆ ਰਿਹਾ। ਉੱਥੇ ਭਾਰਤ ਦੇ ਖਿਲਾਫ ਜਿਹੜਾ ਮਾਹੌਲ ਇੱਕ ਆਸਟ੍ਰੇਲੀਆ ਦੇ ਵਿੱਚ ਬਣਿਆ ਸੀ, ਅਮਰੀਕਾ ਦੇ ਵਿੱਚ ਬਣਿਆ ਸੀ, ਉਹ ਹੁਣ ਬਰਤਾਨੀਆ ਦੇ ਵਿੱਚ ਵੀ ਲਗਾਤਾਰ ਵੱਧ ਰਿਹਾ। ਬਰਤਾਨੀਆ ਦੇ ਇੱਕ ਪਾਰਲੀਮੈਂਟੇਰੀਅਨ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਭਾਰਤ ਅਤੇ ਪਾਕਿਸਤਾਨ ਤੋਂ ਆਏ ਪ੍ਰਵਾਸੀਆਂ ਦੇ ਬਾਰੇ ਬਿਆਨ ਦਿੱਤਾ। ਬਰਤਾਨੀਆ ਦੀ ਦੱਖਣਪੰਥੀ ਪਾਰਟੀ ਰਿਸਟੋਰ ਬ੍ਰਿਟੇਨ ਸ਼ੁਰੂ ਕਰਨ ਵਾਲੇ ਰੁਪਰਟ ਲਵ ਨੇ ਕਿਹਾ ਹੈ ਕਿ ਲੱਖਾਂ ਦੀ ਗਿਣਤੀ 'ਚ ਭਾਰਤੀ ਅਤੇ ਪਾਕਿਸਤਾਨੀ ਜਿਹੜੇ ਬ੍ਰਿਟਿਸ਼ ਲੋਕਾਂ ਦੀਆਂ ਨੌਕਰੀਆਂ ਖਾ ਰਹੇ ਨੇ। ਹਾਲੀਆ ਦਿਨਾਂ 'ਚ ਰਿਫੋਰਮ ਯੂਕੇ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਰੁਪਰਟ ਲੋਵ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਲੱਖਾਂ ਉਹਨਾਂ ਭਾਰਤੀਆਂ ਨੂੰ ਪਾਕਿਸਤਾਨੀਆਂ ਨੂੰ ਇੱਥੇ ਲਿਆਇਆ ਜਾਣਾ ਚਾਹੀਦਾ ਸੀ ਜਿਹੜੇ ਬ੍ਰਿਟਿਸ਼ ਰੁਜ਼ਗਾਰ ਖਾ ਗਏ ਨੇ। ਜੇਕਰ ਲੋਕ ਮੈਨੂੰ ਇਸ ਦੇ ਲਈ ਰੇਸਿਸਟ ਕਹਿਣ, ਨਸਲਵਾਦੀ ਕਹਿਣ ਤਾਂ ਠੀਕ ਹੈ ਠੀਕ ਹੈ। ਇਸ ਤੋਂ ਪਹਿਲਾਂ ਇੱਕ ਪੋਸਟ 'ਚ ਰਪਰਟ ਲੋਵ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਉੱਤਰ ਪੱਛਮੀ ਹਿੱਸਿਆਂ 'ਚ ਕੁਝ ਇਲਾਕਿਆਂ 'ਚ ਜਾਣ 'ਚ ਅਜਿਹਾ ਲੱਗਦਾ ਜਿਵੇਂ ਉਹ ਇੰਗਲੈਂਡ 'ਚ ਹੈ ਹੀ ਨਹੀਂ, ਇੰਝ ਲੱਗਦਾ ਏਸ਼ੀਆ ਜਾਂ ਕਿਸੇ ਹੋਰ ਦੇਸ਼ 'ਚ ਪਹੁੰਚ ਗਏ। ਇਹ ਗਲਤੀ ਦੇ ਨਾਲ ਨਹੀਂ ਹੋਇਆ, ਲੇਬਰ ਰਿਫੋਰਮ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਜਾਣ ਬੁੱਝ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਔਰ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਇੱਥੇ ਵਸਾਇਆ ਹੈ ਅਤੇ ਇੱਥੋਂ ਦਾ ਰੁਜ਼ਗਾਰ ਖੁੱਸਿਆ, ਇੱਥੋਂ ਦੇ ਭਾਈਚਾਰਿਆਂ ਨੂੰ ਖਤਮ ਕੀਤਾ। ਉਹਨਾਂ ਨੇ ਬਰਤਾਨੀਆ ਦੇ ਮੁਸਲਿਮ ਭਾਈਚਾਰੇ ਨੂੰ ਵੀ ਨਿਸ਼ਾਨੇ 'ਤੇ ਲਿਆ, ਕਿਹਾ ਕਿ 2-3 ਜਾਂ 4 ਬੁਰਕੇ ਪਹਿਣ ਕੇ ਮਹਿਲਾਵਾਂ ਦੇ ਨਾਲ ਘੁੰਮਦੇ ਪੁਰਸ਼ ਉਹਨਾਂ ਨੂੰ ਦੇਖ ਕੇ ਨਫ਼ਰਤ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਮੈਨਚੈਸਟਰ ਦੀ ਬਾਜ਼ਾਰ ਵਾਲੀਆਂ ਸੜਕਾਂ ਇਸਲਾਮਿਕ ਬਣਦੀਆਂ ਜਾ ਰਹੀਆਂ ਨੇ, ਇਮੀਗ੍ਰੇਸ਼ਨ ਦੇ ਕਲੋਨਾਈਜੇਸ਼ਨ ਯਾਨੀ ਕਬਜ਼ਾ ਦੱਸਿਆ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਿੱਚ ਵੀਰਵਾਰ ਦੇਰ ਰਾਤ ਨਿਰਮਾਣ ਅਧੀਨ ਪੁਲ ਡਿੱਗਣ ਦੇ ਚੱਲਦਿਆਂ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ 'ਚ ਦਬਣ ਦੇ ਚੱਲਦਿਆਂ 3 ਮਜ਼ਦੂਰ ਹੋਰ ਰੈਸਕਿਊ ਕਰਕੇ ਹਸਪਤਾਲ ਭੇਜ ਦਿੱਤੇ ਗਏ। ਹਾਦਸਾ ਵੀਰਵਾਰ ਦੇਰ ਰਾਤ ਹੋਇਆ ਜਦੋਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। 2 ਮਜ਼ਦੂਰ ਹਮੀਰਪੁਰ ਅਤੇ 4 ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਬਚਾਅ ਕਾਰਜ ਰਾਤ ਭਰ ਜਾਰੀ ਰਹੇ ਸੀ। JCP ਦੀ ਮਦਦ ਦੇ ਨਾਲ ਮਲਬਾ ਹਟਾ ਕੇ ਮਜ਼ਦੂਰਾਂ ਨੂੰ ਕੱਢਿਆ ਗਿਆ, ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪਰ ਹਾਦਸੇ ਤੋਂ ਬਾਅਦ ਪੁਲ ਨਿਰਮਾਣ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਅਪਣਾਏ ਜਾਣ ਵਾਲੇ ਮਾਨਕਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਦੇ ਆਦੇਸ਼ ਤਾਂ ਦੇ ਦਿੱਤੇ ਗਏ ਨੇ, ਪਰ ਇਹ ਪਤਾ ਲਗਾਇਆ ਜਾ ਰਿਹਾ ਕਿ ਹਾਦਸਾ ਕੇਵਲ ਖਰਾਬ ਮੌਸਮ ਦੀ ਵਜ੍ਹਾ ਦੇ ਚੱਲਦਿਆਂ ਹੋਇਆ ਜਾਂ ਨਿਰਮਾਣ ਕਾਰਜ ਦੇ ਵਿੱਚ ਵੀ ਲਾਪਰਵਾਹੀ ਵਰਤੀ ਗਈ ਸੀ। ਉੱਥੇ ਕਰਨਾਟਕ ਦੇ ਰਾਜਪਾਲ ਥਾਵਰ ਚੰਦਰ ਗਹਿਲੋਤ ਨੇ ਮੁੱਖ ਮੰਤਰੀ ਸਿੱਧਾਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਦੇ ਨਾਲ ਉਹ ਕਾਰਜਵਾਹਕ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਨਾ ਜਾਰੀ ਰੱਖਣਗੇ ਜਦ ਤੱਕ ਅਗਲੇ ਮੁੱਖ ਮੰਤਰੀ ਜੋ ਕਿ DK ਸ਼ਿਵ ਕੁਮਾਰ ਨੇ ਉਹ ਨਹੀਂ ਬਣ ਜਾਂਦੇ। ਰਾਜਪਾਲ ਗਹਿਲੋਤ ਬੁੱਧਵਾਰ ਰਾਤ ਫੈਮਿਲੀ ਐਮਰਜੈਂਸੀ ਦੇ ਕਾਰਨ ਇੰਦੌਰ ਚਲੇ ਗਏ ਸੀ। ਇਸ ਤੋਂ ਬਾਅਦ ਸਿੱਧਾਰਮਈਆ ਦੁਪਹਿਰ ਵੇਲੇ ਵੀਰਵਾਰ ਦੇ ਦਿਨ ਰਾਜਭਵਨ ਪਹੁੰਚੇ, ਫਿਰ ਆਪਣਾ ਅਸਤੀਫਾ ਸੌਂਪਿਆ। ਕਰਨਾਟਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਚਲਦੀ ਟਰਮ ਦੇ ਵਿੱਚ ਅਸਤੀਫਾ ਰਾਜਪਾਲ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪਿਆ ਹੋਵੇ। ਸਿੱਧਾਰਮਈਆ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਅੱਜ ਸ਼ਨੀਵਾਰ ਜਾਂ ਭਲਕੇ ਐਤਵਾਰ ਦੇ ਦਿਨ ਕਾਂਗਰਸ ਦੇ ਵਿਧਾਇਕ ਦਲਾਂ ਦੀ ਬੈਠਕ ਬੁਲਾਉਣ ਦਾ ਐਲਾਨ ਕਰ ਸਕਦੀ ਹੈ। ਸਿੱਧਾਰਮਈਆ ਅਤੇ ਉਹਨਾਂ ਦੇ ਅਧਿਕਾਰੀ DK ਸ਼ਿਵ ਕੁਮਾਰ ਨੂੰ ਨਵੇਂ ਮੰਤਰੀ ਮੰਡਲ ਦੇ ਲਈ ਵੀ ਸੱਦਾ ਦਿੱਤਾ ਜਾ ਸਕਦਾ। ਦੱਸ ਦਈਏ ਕਿ ਇਸ ਦਰਮਿਆਨ ਇੱਕ ਵੱਡੀ ਘਟਨਾ ਇਹ ਵੀ ਵਾਪਰੀ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧਾਰਮਈਆ ਨੇ ਸ਼ੁੱਕਰਵਾਰ ਦਾ ਦਿਨ ਆਪਣੇ ਬੇਟੇ ਯਤਿੰਦਰ ਸਿੱਧਾਰਮਈਆ ਦੇ ਨਾਲ ਦਸ ਜਨਪਥ ਆਵਾਸ ਯਾਨੀ ਕਿ ਰਾਹੁਲ ਗਾਂਧੀ ਦੇ ਘਰ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਇਸ ਨੂੰ ਅਹਿਮ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਸਿੱਧਾਰਮਈਆ ਤੱਕ ਪਹਿਲਾਂ ਕਾਂਗਰਸ ਦੀ ਹਾਈਕਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੰਦੇ ਆ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਠੁਕਰਾ ਦਿੱਤੀ ਸੀ। ਸਿੱਧਾਰਮਈਆ ਕਾਂਗਰਸ ਦੀ ਅਗਵਾਈ ਦੇ ਨਾਲ ਆਪਣੀ ਅਗਲੀ ਰਾਜਨੀਤਕ ਚਰਚਾ ਕਰਨਗੇ ਔਰ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਉਹ ਕਰਨਾਟਕ 'ਚ ਰਹਿਣਾ ਚਾਹੁੰਦੇ ਨੇ। ਪਾਰਟੀ ਆਲਾ ਕਮਾਨ ਦੀ ਤਰਫ ਤੋਂ ਸੁਝਾਈ ਗਈ ਕਿਸੇ ਵੀ ਕੇਂਦਰੀ ਜ਼ਿੰਮੇਵਾਰੀ 'ਚ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਉੱਧਰ ਸੁਪਰੀਮ ਕੋਰਟ ਨੇ ਮੁਕੱਦਮਿਆਂ ਦੇ ਨਿਪਟਾਰੇ ਦੇ ਵਿੱਚ ਦੇਰੀ ਦੇ ਉੱਤੇ ਹੋਰ ਹੀ ਚਿੰਤਾ ਜਤਾਉਂਦਿਆਂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਸ ਨੂੰ ਹੁਕਮ ਦਿੱਤੇ ਨੇ ਕਿ ਕਿਸੇ ਵੀ ਮਾਮਲੇ 'ਚ ਸੁਰੱਖਿਅਤ ਮਾਮਲਾ ਰੱਖਣ ਦੇ ਲਈ ਤਾਰੀਖ 3 ਮਹੀਨੇ ਤੋਂ ਵੱਧ ਨਾ ਰੱਖੀ ਜਾਵੇ ਔਰ ਜੇਕਰ ਰੱਖੀ ਜਾਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫੈਸਲਿਆਂ ਦੇ ਵਿੱਚ ਦੇਰੀ ਅਦਾਲਤਾਂ ਦੇ ਵਿੱਚ ਨਿਆਂ ਦੇ ਲਈ ਆਉਣ ਵਾਲੇ ਲੋਕਾਂ ਦੇ ਲਈ ਇੱਕ ਚੰਗੀ ਉਦਾਹਰਨ ਸੈੱਟ ਨਹੀਂ ਕਰਦੀਆਂ। ਕਾਨੂੰਨੀ ਖਬਰਾਂ ਅਤੇ ਵਿਸ਼ਲੇਸ਼ਕਾਂ ਦੇ ਨਾਲ ਜੁੜੀ ਹੋਈ ਵੈਬਸਾਈਟ ਲਾਈਵ ਲਾਅ ਦੇ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮੌਲੀਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਅਤੇ ਵਿਅਕਤੀਗਤ ਸੁਤੰਤਰਤਾ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਉੱਤੇ ਤਾਂ ਘੱਟੋ ਘੱਟ ਤੇਜ਼ੀ ਦੇ ਨਾਲ ਫੈਸਲਾ ਲਿਆ ਜਾਣਾ ਚਾਹੀਦਾ। ਜੇਕਰ ਹਾਈ ਕੋਰਟ ਨੂੰ ਇਹ ਲੱਗਦਾ ਹੈ ਕਿ ਕੋਈ ਮਾਮਲਾ ਸੁਰੱਖਿਅਤ ਰੱਖਣਾ, ਉਸ 'ਚ ਫੈਸਲਾ ਨਹੀਂ ਦੇਣਾ, ਤਾਂ ਅਗਲੇ ਦਿਨ ਤੱਕ ਅਪਲੋਡ ਕਰਕੇ ਦੇ ਦਿੱਤਾ ਜਾਵੇ। ਜ਼ਮਾਨਤ ਜਾਂ ਦੂਸਰੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਤੁਰੰਤ ਜੇਲ੍ਹ ਪ੍ਰਸ਼ਾਸਨ ਤੱਕ ਲਿਖਤੀ ਕਾਰਵਾਈ ਭੇਜ ਦਿੱਤੀ ਜਾਣੀ ਚਾਹੀਦੀ ਹੈ। ਉੱਥੇ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਯਾਨੀ RBI ਨੇ ਬਿਆਨ ਦਿੱਤਾ ਹੈ ਕਿ ਮੌਜੂਦਾ ਦਿੱਕਤਾਂ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਬਣੀ ਰਹੇਗੀ। ਖਬਰ ਏਜੰਸੀ PTI ਦੇ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ RBI ਨੇ ਕਿਹਾ ਕਿ ਮਹਿੰਗਾ ਫਿਊਲ, ਸਪਲਾਈ ਚੇਨ ਦੀਆਂ ਦਿੱਕਤਾਂ ਅਤੇ ਵਿਸ਼ਵ ਬਾਜ਼ਾਰ ਦੇ ਵਿੱਚ ਆਈ ਚੁਣੌਤੀਆਂ ਦੇ ਬਾਵਜੂਦ ਚਾਲੂ ਵਿੱਤ ਵਰ੍ਹੇ ਦੇ ਅੰਦਰ ਭਾਰਤ ਦੀ ਅਰਥ ਵਿਵਸਥਾ ਦੀ ਯਾਤਰਾ ਮਜ਼ਬੂਤ ਰਹੇਗੀ। ਮਜ਼ਬੂਤ ਮਾਈਕਰੋ ਇਕਨੋਮਿਕ ਫੰਡਾਮੈਂਟਲ ਅਰਥ ਵਿਵਸਥਾ ਨੂੰ ਸਹਾਰਾ ਦੇਣਗੇ। ਇਸ ਤੋਂ ਇਲਾਵਾ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਵੀ ਮਜ਼ਬੂਤ ਰਹਿਣਗੇ ਔਰ ਸਰਕਾਰ ਦੀ ਜਿਹੜੀ ਕੈਪੈਕਸ ਨੇ ਉਹਦੇ 'ਤੇ ਲਗਾਤਾਰ ਦਿੱਤਾ ਜਾ ਰਿਹਾ ਜ਼ੋਰ ਭਾਰਤ ਦੀ ਮਜ਼ਬੂਤ ਜਿਹੜੀ ਵਿਕਾਸ ਦਰ ਆ ਉਸਦੇ ਲਈ ਇੱਕ ਸਕਾਰਾਤਮਕ ਸੰਕੇਤ ਹੈ। ਜੀਓਪੋਲੀਟੀਕਲ ਰਿਸਕ ਨੇ ਬੇਸ਼ੱਕ ਸਾਲ 2026 ਦੇ ਵਿੱਚ ਇੱਕ ਵੱਡਾ ਦਬਾਅ ਬਣਾਇਆ ਪਰ ਭਾਰਤ ਇਸ ਦਬਾਅ ਦੇ ਵਿੱਚੋਂ ਬਚ ਕੇ ਨਿਕਲ ਜਾਏਗਾ, RBI ਦਾ ਦਾਅਵਾ ਹੈ। ਉੱਥੇ ਭਾਰਤੀ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈ ਹੈ ਅਤੇ ਲਗਾਤਾਰ ਤੀਸਰੇ ਦਿਨ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਸ਼ੁੱਕਰਵਾਰ ਦੇ ਦਿਨ ਸੈਂਸੈਕਸ 1092 ਅੰਕ ਡਿੱਗ ਪਿਆ। ਬਾਜ਼ਾਰ ਦੇ ਹਾਲਾਤ ਕੁਝ ਹੋਰ ਦੱਸਦੇ ਨੇ, RBI ਕੁਝ ਹੋਰ ਦੱਸਦਾ। PTI ਦੀ ਖਬਰ ਦੇ ਮੁਤਾਬਕ ਇਹ ਗਿਰਾਵਟ ਮਾਨਸੂਨ ਦੇ ਅਨੁਮਾਨ ਨੂੰ ਲੈ ਕੇ ਅਤੇ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਹੜੀ ਜੰਗਬੰਦੀ ਦੀ ਖਬਰਾਂ ਨੇ ਜਿਹੜੀਆਂ ਕਿ ਜਿਨ੍ਹਾਂ 'ਤੇ ਕੋਈ ਮੋਹਰ ਨਹੀਂ ਲੱਗ ਪਾ ਰਹੀ, ਸੋ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ। ਇਸ ਕਰਕੇ ਵੀ ਭਾਰਤ ਦੇ ਬਾਜ਼ਾਰ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ ਦੇ ਆਖਰੀ ਮਿੰਟਾਂ ਦੇ ਵਿੱਚ ਤੇਜ਼ ਬਿਕਾਵਲੀ ਹੋਈ। ਬਿਕਾਵਲੀ ਦਾ ਮਤਲਬ ਇਹ ਹੈ ਕਿ ਵੱਧ ਤੋਂ ਵੱਧ ਇਨਵੈਸਟਰਸ ਨੇ ਆਪਣੇ ਸ਼ੇਅਰ ਦੇ ਵਿੱਚੋਂ ਪੈਸਾ ਖਿੱਚ ਲਿਆ। 30 ਸ਼ੇਅਰਾਂ ਵਾਲਾ BSE ਸੈਂਸੈਕਸ 1092 ਅੰਕ ਡਿੱਗ ਗਿਆ, ਯਾਨੀ ਕਿ ਹੁਣ 74,775 ਅੰਕ 'ਤੇ ਬੰਦ ਹੋਇਆ। ਸੋਮਵਾਰ ਦੇ ਦਿਨ ਦੇਖਦੇ ਹਾਂ ਇਹਦੇ 'ਚ ਕੋਈ ਉਛਾਲ ਆਉਂਦਾ ਕਿ ਨਹੀਂ, ਪਰ ਦਿਨ ਦੇ ਕਾਰੋਬਾਰ ਦੇ ਦਰਮਿਆਨ ਇਹ 74,599 ਅੰਕ ਤੱਕ ਵੀ ਪਹੁੰਚ ਗਿਆ ਸੀ, ਯਾਨੀ ਬਹੁਤ ਜ਼ਿਆਦਾ ਟੁੱਟ ਗਿਆ ਸੀ। ਉੱਥੇ 50 ਸ਼ੇਅਰਾਂ ਵਾਲਾ NSE ਨਿਫਟੀ 359 ਅੰਕ ਟੁੱਟਿਆ, 23,547 ਅੰਕ ਦੇ ਉੱਤੇ ਇਹ ਬਾਜ਼ਾਰ ਬੰਦ ਹੋਇਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਦੇ ਵਿੱਚ ਸਥਾਨਕ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਔਰ ਚੋਣਾਂ ਦੇ ਵਿੱਚ ਕੱਲ੍ਹ ਦੇ ਦਿਨ ਨਤੀਜੇ ਵੀ ਐਲਾਨ ਦਿੱਤੇ ਗਏ ਨੇ। ਜ਼ਿਆਦਾਤਰ ਥਾਵਾਂ ਕੀ ਬਲਕਿ ਸਾਰੀਆਂ ਜਿਹੜੀਆਂ ਨਗਰ ਕੌਂਸਲਸ ਨੇ, ਨਗਰ ਪੰਚਾਇਤਾਂ ਨੇ, ਉਹਨਾਂ ਤੋਂ ਇਹ ਨਤੀਜੇ ਐਲਾਨੇ ਗਏ ਨੇ। 8 ਨਗਰ ਨਿਗਮਾਂ ਸੀ, 75 ਨਗਰ ਕੌਂਸਲ ਸੀ ਅਤੇ 20 ਨਗਰ ਪੰਚਾਇਤਾਂ ਸੀ। ਇਹ ਪੰਜਾਬ ਦੀਆਂ ਕੁੱਲ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਦੀ ਗਿਣਤੀ ਨਹੀਂ, ਨਗਰ ਨਿਗਮ ਦੀ ਗਿਣਤੀ ਵੀ ਇਹ ਤੋਂ ਕਿਤੇ ਜ਼ਿਆਦਾ ਹੈ, ਪਰ ਜਿਨ੍ਹਾਂ ਦੇ ਉੱਤੇ ਚੋਣਾਂ ਹੋਈਆਂ ਨੇ ਉਹੀ ਗਿਣਤੀ ਤੁਹਾਨੂੰ ਦੱਸ ਰਹੇ ਹਾਂ। 7,555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ। ਜ਼ਿਆਦਾਤਰ ਜਿਹੜੀਆਂ ਸ਼ਹਿਰ ਨੇ ਉੱਥੇ ਨਤੀਜੇ ਕੁਝ ਇਸ ਤਰੀਕੇ ਦੇ ਨਾਲ ਆਏ ਨੇ ਕਿ ਆਮ ਆਦਮੀ ਪਾਰਟੀ ਨੂੰ ਬੜਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੀ ਬਹੁਤ ਸਾਰੇ ਵਾਰਡਸ ਤੋਂ ਜਿਹੜੇ ਕੌਂਸਲਰਸ ਨੇ ਉਹ ਜਿੱਤ ਹਾਸਲ ਕਰਕੇ ਆਏ ਨੇ। ਇਸ ਦਰਮਿਆਨ ਕੁਝ ਇੱਕ ਖਾਸ ਚਿਹਰਿਆਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੋਂ ਵੀ ਅਸੀਂ ਕੱਲ੍ਹ ਦੇ ਦਿਨ ਸਾਂਝੀ ਕਰਦੇ ਰਹੇ ਸੀ। ਪੰਜਾਬ ਨਗਰ ਨਿਗਮ ਦੇ ਜਿੰਨੇ ਵੀ ਨਤੀਜੇ ਆਏ ਨੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵੰਡ ਪਾਉਣ ਵਾਲਿਆਂ ਨੂੰ ਨਹੀਂ, ਪੰਜਾਬ ਦੇ ਲੋਕਾਂ ਨੇ ਸੈਕੂਲਰ ਪਾਰਟੀ ਦੀ ਰਾਜਨੀਤੀ ਨੂੰ ਸਰਾਇਆ ਹੈ। 90% ਤੋਂ ਵੱਧ ਸੀਟਾਂ ਆਪ ਨੇ ਜਿੱਤੀਆਂ, ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਕੁੱਲ ਸੀਟਾਂ ਅਸੀਂ 1,000 ਤੋਂ ਵੱਧ ਜਿੱਤ ਲਵਾਂਗੇ। ਜੇਕਰ 4.5 ਸਾਲ ਬਾਅਦ ਅਜਿਹੀ ਮਾਹੌਲ ਲੱਗਦੀ ਹੈ ਤਾਂ 2027 ਦੇ ਵਿੱਚ ਇਸ ਮਾਹੌਲ ਤੋਂ ਵਧੀਆ ਮਾਹੌਲ ਨਹੀਂ ਹੋ ਸਕਦਾ। ਯਾਨੀ ਕਿ ਹੁਣ ਤਾਂ ਸੱਚ ਸਾਹਮਣੇ ਆ ਗਏ ਆ ਕਿ 2027 'ਚ ਵਿਧਾਨ ਸਭਾ ਚੋਣਾਂ ਦੇ ਅੰਦਰ ਵੀ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਏਗੀ। ਹੁਣ ਤੱਕ ਜਿੰਨੀਆਂ ਚੋਣਾਂ ਹੋਈਆਂ, ਭਾਵੇਂ ਸਰਪੰਚੀ ਦੀਆਂ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਾਂ 4 ਜ਼ਿਮਨੀ ਚੋਣਾਂ ਹੋਰ ਹੋਈਆਂ, ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਅਤੇ ਹੁਣ ਨਗਰ ਨਿਗਮ ਅਤੇ ਨਗਰ ਪੰਚਾਇਤ, ਹਰੇਕ ਚੋਣ ਨੂੰ ਸੈਮੀਫਾਈਨਲ ਕਿਹਾ ਜਾਂਦਾ ਸੀ। ਉਹਨਾਂ ਕਿਹਾ ਕਿ ਅਸੀਂ ਹਰੇਕ ਸੈਮੀਫਾਈਨਲ ਜਿੱਤੇ ਵੀ ਹਾਂ ਅਤੇ ਹੁਣ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਫਾਈਨਲ 'ਚ ਹੈ। ਦੱਸ ਦਈਏ ਕਿ 1,716 ਵਾਰਡਾਂ 'ਤੇ ਗਿਣਤੀ ਮੁਕੰਮਲ ਹੋ ਚੁੱਕੀ ਸੀ ਸ਼ਾਮ 5 ਵਜੇ ਤੱਕ। ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ 841 ਵਾਰਡਾਂ 'ਤੇ ਅੱਗੇ ਸੀ। ਕਾਂਗਰਸ ਦੇ ਹਿੱਸੇ 336 ਸੀਟਾਂ ਆਈਆਂ ਸੀ, 238 ਆਜ਼ਾਦ ਉਮੀਦਵਾਰ। ਸ਼੍ਰੋਮਣੀ ਅਕਾਲੀ ਦਲ 164 ਅਤੇ ਭਾਜਪਾ 131 ਦੇ ਉੱਤੇ ਅਤੇ ਬਸਪਾ ਨੇ ਵੀ 6 ਸੀਟਾਂ ਜਿੱਤੀਆਂ ਸੀ। ਇਸ ਦਰਮਿਆਨ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨਤੀਜਿਆਂ ਦੇ ਬਾਰੇ ਤੁਹਾਡੇ ਨਾਲ ਸਾਡੇ ਸੋਸ਼ਲ ਮੀਡੀਆ ਦੇ ਪੇਜਿਸ facebook.com/radiohanji ਅਤੇ facebook.com/hanji Sydney ਤੋਂ ਜਾ ਕੇ ਜਾਣਕਾਰੀ ਪੜ੍ਹ ਸਕਦੇ ਹੋ। ਚੋਣ ਦੀ ਗੱਲ ਹੀ ਕਰੀਏ ਤਾਂ ਇੱਕ ਚੋਣ ਆਸਟ੍ਰੇਲੀਆ 'ਚ ਵੀ ਹੋਈ, ਪਰ ਇਹ ਚੋਣ ਆਮ ਵੋਟਰਾਂ ਦੇ ਨਾਲ ਜੁੜੀ ਹੋਈ ਨਹੀਂ ਸੀ। ਇਹ ਚੋਣ ਸੀ ਲਿਬਰਲ ਪਾਰਟੀ ਦੀ ਅੰਦਰੂਨ ਚੋਣ। ਲਿਬਰਲ ਪਾਰਟੀ ਜੋ ਕਿ ਇਸ ਵਕਤ ਆਸਟ੍ਰੇਲੀਆ ਦੇ ਅੰਦਰ ਮੁੱਖ ਵਿਰੋਧੀ ਧੜ ਹੈ, ਇਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿੱਚ ਮਜ਼ਬੂਤੀ ਦੀ ਲੋੜ ਕਹੀ ਜਾ ਰਹੀ ਹੈ। ਯਾਨੀ ਕਿ ਇਸ ਪਾਰਟੀ ਦਾ ਪ੍ਰਧਾਨ ਚਾਹੇ ਜੋ ਵੀ ਹੋਵੇ, ਪ੍ਰੈਜ਼ੀਡੈਂਟ ਜਿਹੜਾ ਹੋਵੇਗਾ ਉਹ ਕਾਫੀ ਹੱਦ ਤੱਕ ਸਿੱਧੇ ਸਿੱਧੇ ਤਰੀਕੇ ਦੇ ਨਾਲ ਉਮੀਦਵਾਰ ਤਾਂ ਨਹੀਂ ਚੁਣਦਾ, ਨਾ ਹੀ ਉਹਨਾਂ ਦਾ ਰੋਲ ਜਿਹੜਾ ਹੁੰਦਾ ਉਹ ਪਾਰਟੀ ਦੇ ਪ੍ਰਮੁੱਖ ਨੂੰ ਚੁਣਨਾ ਹੁੰਦਾ, ਪਰ ਪ੍ਰੈਜ਼ੀਡੈਂਟ ਦੇ ਰੋਲ ਦੇ ਉੱਤੇ ਇੱਕ ਮਹੱਤਵਪੂਰਨ ਚਿਹਰਾ ਸਾਹਮਣੇ ਆਇਆ ਜੋ ਕਿ ਆਪਣੇ ਫੈਸਲਿਆਂ ਦੇ ਲਈ ਕਾਫੀ ਜ਼ਿਆਦਾ ਚਰਚਾ 'ਚ ਜਾਂ ਵਿਵਾਦਾਂ 'ਚ ਵੀ ਰਹਿੰਦੇ ਨੇ। ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ, ਟੌਨੀ ਐਬਟ ਨੂੰ ਹੁਣ ਲਿਬਰਲ ਪਾਰਟੀ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ, ਔਰ ਖਾਸ ਗੱਲ ਇਹ ਹੈ ਕਿ ਨਿਰਵਿਰੋਧ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਉਹ ਚੁਣਿਆ ਗਿਆ। ਯਾਨੀ ਕਿ ਸ਼ੁੱਕਰਵਾਰ ਦੇ ਦਿਨ ਸਾਰੇ ਹੀ ਮੈਂਬਰਾਂ ਨੇ, ਸਾਰੇ ਹੀ ਪੋਲੀਟੀਸ਼ਨ ਨੇ, ਪਾਰਟੀ ਦੇ ਡੈਲੀਗੇਟਸ ਨੇ ਦੇਸ਼ ਭਰ ਦੇ ਵਿੱਚੋਂ, ਉਹਨਾਂ ਨੂੰ ਨਿਰਵਿਰੋਧ ਇਸ ਅਹੁਦੇ ਦੇ ਲਈ ਚੁਣਿਆ। ਇਸ ਤੋਂ ਬਾਅਦ ਉਹਨਾਂ ਨੇ ਆਪਣੀ 10 ਮਿੰਟ ਦੀ ਸਪੀਚ ਵੀ ਦਿੱਤੀ ਹੈ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਬਾਹਰੋਂ ਸੱਟ ਮਾਰਨ ਵਾਲਿਆਂ ਦੇ ਲਈ ਅਸੀਂ ਚੁਣੌਤੀ ਬਣ ਕੇ ਆਏ ਹਾਂ। ਉਹਨਾਂ ਕਿਹਾ ਕਿ ਸਾਡੀਆਂ ਆਪਣੀਆਂ ਵੀ ਚੁਣੌਤੀਆਂ ਨੇ, ਉਹ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਭਰੋਸੇਮੰਦ ਅਲਟਰਨੇਟਿਵ ਦੇ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਸਥਾਪਿਤ ਕਰ ਸਕੀਏ, ਕਿ ਲੇਬਰ ਪਾਰਟੀ ਨਹੀਂ ਹੈ ਤਾਂ ਫਿਰ ਲਿਬਰਲ ਹੀ ਪਾਰਟੀ ਸਰਕਾਰ ਬਣਾਏਗੀ। ਅਸਲ 'ਚ ਟੌਨੀ ਐਬਟ ਦਾ ਇਸ਼ਾਰਾ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਲੱਗ ਅਲੱਗ ਅਦਾਰਿਆਂ ਦੀ ਤਰਫ ਤੋਂ ਕੀਤੇ ਗਏ ਸਰਵੇਖਣਾਂ ਦੇ ਵੱਲ ਸੀ। ਸਰਵੇਖਣਾਂ ਦੇ ਵਿੱਚ ਕੁਝ ਇੱਕ ਸਰਵੇਖਣ ਤਾਂ ਰੈੱਡ ਬ੍ਰਿਜ ਜਾਂ ਐਕਸੈਂਚਰ ਦੇ ਸਰਵੇਖਣ ਤਾਂ ਇਹ ਵੀ ਕਹਿ ਰਹੇ ਸੀ ਕਿ ਆਸਟ੍ਰੇਲੀਆ 'ਚ ਜੇ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਤਾਂ ਲੇਬਰ ਪਾਰਟੀ ਮੁੜ ਸਰਕਾਰ ਬਣਾਏਗੀ ਅਤੇ ਵਨ ਨੇਸ਼ਨ ਪਾਰਟੀ ਵਿਰੋਧੀ ਧਿਰ ਬਣੇਗੀ। ਲਿਬਰਲ ਨੈਸ਼ਨਲ ਗੱਠਜੋੜ ਦਾ ਪੱਤਾ ਹੀ ਸਾਫ਼ ਕਰ ਰਹੇ ਨੇ ਇਹ ਸਰਵੇਖਣ। ਪਰ ਇਸ ਦਰਮਿਆਨ ਆਪਣੀ ਪਾਰਟੀ ਦੇ ਅੰਦਰ ਜਿਹੜੀ ਇੱਕ ਫੁੱਟ ਲਿਬਰਲ ਪਾਰਟੀ ਨੂੰ ਅਕਸਰ ਲੈ ਬਹਿੰਦੀ ਹੈ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਟੌਨੀ ਐਬਟ ਨੇ ਸਭ ਤੋਂ ਪਹਿਲਾਂ ਕੀਤੀ। ਉਹਨਾਂ ਕਿਹਾ ਕਿ ਐਂਗਸ ਟੇਲਰ ਇੱਕ ਵਿਰੋਧੀ ਧਿਰ ਨੇਤਾ ਦੇ ਤੌਰ ਦੇ ਉੱਤੇ ਬੜਾ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਬਜਟ ਦੇ ਉੱਤੇ ਜਿਹੜਾ ਜਵਾਬ ਦਿੱਤਾ ਸੀ ਉਹ ਕਾਫੀ ਪ੍ਰਭਾਵਿਤ ਰਿਹਾ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਨੂੰ ਲੈ ਕੇ। ਟੌਨੀ ਐਬਟ ਨੇ ਇਹ ਗੱਲ ਜਨਤਕ ਤੌਰ ਦੇ ਉੱਤੇ ਕਬੂਲੀ ਕਿ ਪਾਰਟੀ ਇਸ ਵਕਤ ਵਧੇਰੇ ਮੈਂਬਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਤੌਰ ਦੇ ਉੱਤੇ ਜੂਝ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਟੀਚਾ ਇਹ ਹੋਏਗਾ ਅਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਵੀ ਮਹਿਸੂਸ ਕਰਾਂਗਾ ਜੇਕਰ 50,000 ਦੇ ਕਰੀਬ ਮੈਂਬਰ ਮੈਂ ਇਸ ਦੇਸ਼ ਦੇ ਵਿੱਚ ਆਪਣੀ ਪਾਰਟੀ ਦੇ ਲਈ ਬਣਾ ਲਏ ਤਾਂ। ਇਸ ਦਰਮਿਆਨ ਉਹਨਾਂ ਇਹ ਵੀ ਗੱਲ ਕਹੀ ਕਿ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਪਾਰਟੀ ਨੂੰ ਰੀਬਿਲਡ ਕਰਨਾ ਹੋਏਗੀ ਅਤੇ ਐਂਗਸ ਟੇਲਰ ਨੂੰ ਅਗਲੀਆਂ ਚੋਣਾਂ ਜਿਤਾ ਕੇ ਦੇਣਾ। ਲਿਬਰਲ ਪਾਰਟੀ ਜਿਹੜੀ ਇਸ ਵਕਤ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਜੇਕਰ ਆਧੁਨਿਕ ਇਤਿਹਾਸ ਦੇ ਵਿੱਚ ਲਿਬਰਲ ਪਾਰਟੀ ਅਗਲੀਆਂ ਚੋਣਾਂ ਵੀ ਹਾਰ ਜਾਂਦੀ ਹੈ ਤਾਂ ਉਹ ਪਤਨ ਦੇ ਵੱਲ ਜਾ ਸਕਦੀ ਹੈ। ਖੈਰ, ਇਸ ਦਰਮਿਆਨ ਟੌਨੀ ਐਬਟ ਜਿਨ੍ਹਾਂ ਨੇ ਜੌਨ ਹੌਲਸਨ ਨੂੰ ਡਾਇਰੈਕਟਰ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਿਹੜਾ ਇਸ ਕੁਰਸੀ ਦੇ ਉੱਤੇ ਆਏ ਨੇ, ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਜੌਨ ਹੌਲਸਨ ਦਾ ਨਾਮ, ਪਰ ਇਸੇ ਕਰਕੇ ਜਿਹੜੇ ਨਵੇਂ ਪ੍ਰਮੁੱਖ ਹੁਣ ਪ੍ਰੈਜ਼ੀਡੈਂਟ ਬਣ ਕੇ ਆਏ ਨੇ ਟੌਨੀ ਐਬਟ, ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਸ ਵਕਤ ਨਾਮ ਬਣਿਆ ਹੋਇਆ ਹੈ। ਸਰਵੇਖਣਾਂ ਦੀ ਗੱਲ ਕੀਤੀ ਸੀ ਤਾਂ ਕੁਝ ਇੱਕ ਸਰਵੇਖਣ ਤਾਂ ਐਸੇ ਵੀ ਹੁੰਦੇ ਨੇ ਜਿਹੜੇ ਹਾਲਾਂਕਿ ਦੇਸ਼ ਦਾ ਭਵਿੱਖ ਤਾਂ ਨਹੀਂ ਤੈਅ ਕਰਦੇ ਪਰ ਨਬਜ਼ ਜ਼ਰੂਰ ਦੱਸ ਦਿੰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਅਗਲਾ ਸਰਵੇਖਣ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਹਾਰਡਸ਼ਿਪ ਦਾ ਸਾਹਮਣਾ ਕਰ ਰਹੇ ਯਾਨੀ ਕਿ ਆਰਥਿਕ ਤੌਰ ਦੇ ਉੱਤੇ ਜੂਝ ਰਹੇ ਲੋਕਾਂ ਦੇ ਬਾਰੇ ਸਰਵੇਖਣ ਦੇ ਵਿੱਚ ਮਨਾਸ਼ ਯੂਨੀਵਰਸਿਟੀ ਨੇ ਸਰਵੇਖਣ ਕੀਤਾ। ਇਹ ਪੁੱਛਿਆ ਸੀ ਕਿ ਹੁਣ ਜਦੋਂ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧੀਆਂ ਨੇ ਤਾਂ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਬਦਲਿਆ। ਸਰਵੇਖਣ 'ਚ ਇਹ ਕਿਹਾ ਗਿਆ ਹੈ ਕਿ 2,177 ਲੋਕਾਂ ਤੋਂ ਪੁੱਛੇ ਗਏ ਸਵਾਲ ਸੀ, ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਲਾਈਫ ਸਟਾਈਲ ਹੁਣ ਨਹੀਂ ਬਦਲਣ ਲੱਗਿਆ, ਉਹ ਪ੍ਰਾਈਵੇਟ ਗੱਡੀਆਂ ਛੱਡ ਕੇ ਪਬਲਿਕ ਟਰਾਂਸਪੋਰਟੇਸ਼ਨ 'ਤੇ ਆਏ ਨੇ ਅਤੇ ਹੁਣ ਤਾਂ ਉਮਰ ਇਹਦੇ 'ਤੇ ਹੀ ਰਹਿਣਗੇ ਜਾਂ ਜਿੰਨਾ ਹੋ ਸਕਦਾ ਉਨਾ ਰਹਿਣਗੇ। 45% ਲੋਕਾਂ ਨੇ ਆਪਣੇ ਟਰੈਵਲ ਬਿਹੇਵੀਅਰ ਕਦੇ ਵੀ ਨਾ ਬਦਲਣ ਦੇ ਬਾਰੇ ਹਾਮੀ ਭਰੀ। 37% ਨੇ ਸੋਚਿਆ ਕਿ ਉਹ ਕਦੇ ਸ਼ਾਇਦ ਹੋਰ ਫੇਰ ਸੋਚ ਸਕਦੇ ਨੇ ਕਿ ਇਸ ਦਾ ਜਿਹੜਾ ਮੋਡ ਆਫ ਟਰਾਂਸਪੋਰਟੇਸ਼ਨ ਉਹ ਬਦਲਿਆ ਜਾਵੇ। ਇੱਕ ਹੋਰ ਸਵਾਲ ਦੇ ਜਵਾਬ 'ਚ ਲੋਕਾਂ ਨੇ ਦੱਸਿਆ ਕਿ 57% ਪਬਲਿਕ ਟਰਾਂਸਪੋਰਟੇਸ਼ਨ ਨੂੰ ਤਰਜੀਹ ਦੇ ਰਹੇ ਨੇ ਅੱਜ ਦੀ ਤਰੀਕ 'ਚ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਧਿਆਨ 'ਚ ਰੱਖਦੇ ਹਾਂ। 35% ਸਾਈਕਲਿੰਗ ਨੂੰ ਤਰਜੀਹ ਦਿੰਦੇ ਨੇ ਕੰਮ ਤੋਂ ਘਰ, ਘਰ ਤੋਂ ਕੰਮ ਜਾਂ ਹੋਰ ਦੂਸਰੇ ਆਪਣੇ ਰੂਟੀਨ ਕੰਮਾਂ ਦੇ ਲਈ। 27% ਈ ਬਾਈਕਸ ਨੂੰ ਤਰਜੀਹ ਦਿੰਦੇ ਨੇ। ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਫਿਜ਼ੀਕਲ ਐਬਿਲਿਟੀ, ਉਹਨਾਂ ਦੀ ਉਮਰ, ਉਹਨਾਂ ਦੀ ਲੋਕੇਸ਼ਨ ਔਰ ਉਹਨਾਂ ਦੇ ਕੋਲ ਮੌਜੂਦ ਟਰਾਂਸਪੋਰਟੇਸ਼ਨ ਦੇ ਵਿਕਲਪ ਇਹ ਕਾਫੀ ਹੱਦ ਤੱਕ ਤੈਅ ਕਰਦੇ ਨੇ ਕਿ ਉਹ ਕਿਸ ਵਿਕਲਪ ਦੇ ਵੱਲ ਜਾਂ ਕਿਸ ਆਪਸ਼ਨ ਨੂੰ ਚੁਣਨਾ ਚਾਹੁੰਦੇ ਨੇ। ਲੋਅਰ ਇਨਕਮ ਵਾਲੇ ਜਿਹੜੇ ਘਰ ਨੇ ਉਹਨਾਂ ਦੇ ਸਭ ਤੋਂ ਜ਼ਿਆਦਾ ਦਬਾਅ ਵਧਿਆ। 85% ਲੋਕਾਂ ਨੇ ਮੰਨਿਆ ਕਿ ਉਹਨਾਂ ਦੀ ਆਮਦਨੀ ਕੋਈ ਬਹੁਤੀ ਵਧੀਆ ਨਹੀਂ ਹੈ, ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ ਉਹਨਾਂ ਨੇ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਪਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਹੈ BHP, ਜਿਹਨੂੰ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਕੈਪੀਟਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਇਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਕਾਮਨਵੈਲਥ ਨੂੰ ਵੀ ਟੱਪ ਜਾਂਦੀ ਹੈ। BHP ਕੰਪਨੀ ਦੇ ਵਿੱਚ ਜਿਹੜੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੱਚੇ ਜਿਹੜਾ ਆਇਰਨ ਓਰ ਹੈ ਉਸ ਦੀ ਮਾਈਨਿੰਗ ਕਰਦੀ ਹੈ, ਉਸ ਨੂੰ ਲੈ ਕੇ ਹੁਣ ਉੱਥੇ ਕੰਪਨੀ ਦੇ ਸਭ ਤੋਂ ਵੱਡੇ ਮਾਈਨਿੰਗ ਪਲਾਂਟ ਦੇ ਵਿੱਚ ਵਰਕਰਸ ਦੀ ਹੜਤਾਲ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਦਾ ਅਸਰ ਸਰਕਾਰ ਦੇ ਉੱਤੇ ਵੀ ਪਏਗਾ। $70 ਲੱਖ ਰੋਜ਼ਾਨਾ ਜਿਹੜਾ BHP ਕੰਪਨੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੂੰ ਲੋਇਲਟੀਜ਼ ਦੇ ਰੂਪ ਦੇ ਵਿੱਚ ਦਿੰਦੀ ਹੈ ਉਹ ਵੀ ਥੋੜ੍ਹ ਜਾਏਗਾ। ਉੱਧਰ ਆਖਰੀ ਖਬਰ ਦੀ ਸਾਂਝ ਪਾਈਏ ਅਤੇ 5 ਪ੍ਰੋਟੈਸਟਰਸ ਨੂੰ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਬ੍ਰਿਸਬੇਨ ਸਿਟੀ ਕੌਂਸਲ ਦੇ ਨਾਲ ਇਹ ਲੋਕ ਜੂਝ ਰਹੇ ਸੀ। ਵਿਕਟੋਰੀਆ ਦੀ ਪੁਲਿਸ, ਸਿਟੀ ਕੌਂਸਲ ਦੇ ਕਰਮਚਾਰੀ ਅਤੇ ਫਾਇਰ ਫਾਈਟਰਸ ਵੀ ਇੱਥੇ ਮੌਜੂਦ ਸੀ। ਅਸਲ 'ਚ ਇਹ ਉਹ ਥਾਂ ਹੈ ਜਿੱਥੇ ਸਾਲ 2032 'ਚ ਜਦੋਂ ਓਲੰਪਿਕ ਖੇਡਾਂ ਹੋਣਗੀਆਂ ਬ੍ਰਿਸਬੇਨ ਦੇ ਅੰਦਰ, ਤਾਂ ਇਸ ਥਾਂ ਦੇ ਉੱਤੇ $3.5 ਬਿਲੀਅਨ ਦੀ ਲਾਗਤ ਦੇ ਨਾਲ ਪ੍ਰਮੁੱਖ ਸਟੇਡੀਅਮ ਬਣਨਾ ਹੈ ਜਿੱਥੇ ਓਲੰਪਿਕ ਦੀ ਓਪਨਿੰਗ ਅਤੇ ਕਲੋਜ਼ਿੰਗ ਸੈਰੇਮਨੀ ਵੀ ਹੋਣੀ ਹੈ ਅਤੇ ਬਹੁਤ ਸਾਰੀਆਂ ਖੇਡਾਂ ਵੀ ਹੋਣਗੀਆਂ। ਪਰ ਸਥਾਨਕ ਲੋਕ, ਜ਼ਿਆਦਾਤਰ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਇਹ ਮੰਗ ਕਰ ਰਹੇ ਨੇ ਕਿ ਇਸ ਥਾਂ ਨੂੰ, ਇਸ ਇਤਿਹਾਸਕ ਔਰ ਜਿਹੜੀ ਵਾਤਾਵਰਨ ਦੇ ਕਰੀਬ ਥਾਂ ਹੈ, ਇਸ ਦੇ ਉੱਤੇ ਕੋਈ ਨਿਰਮਾਣ ਨਹੀਂ ਹੋਣਾ ਚਾਹੀਦਾ। ਇਸ ਦਰਮਿਆਨ 50 ਅਤੇ 29 ਸਾਲ ਦੇ 2 ਲੋਕਾਂ ਨੂੰ ਪੁਲਿਸ ਨੇ ਪੁਲਿਸ ਦੇ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਦੇ ਤੌਰ ਦੇ ਉੱਤੇ ਗ੍ਰਿਫਤਾਰ ਕੀਤਾ। 32 ਸਾਲ ਦੀ ਇੱਕ ਮਹਿਲਾ ਨੂੰ ਵੀ ਅਰੈਸਟ ਕੀਤਾ ਗਿਆ, ਪਰ ਬਾਅਦ 'ਚ ਉਸ 'ਤੇ ਬਗੈਰ ਕੋਈ ਚਾਰਜ ਲਗਾਇਆ ਉਸਨੂੰ ਰਿਲੀਜ਼ ਕਰ ਦਿੱਤਾ ਗਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਜੀ ਬਿਲਕੁਲ ਜੀ, ਬਾਂਸਲ ਨੂੰ ਕਹਿ ਕੇ ਤੇਰਾ ਵੀਜ਼ਾ ਮੈਂ ਲਵਾ ਦਿਆਂ। ਵੈਸੇ ਕਿਸੇ ਨੂੰ ਇਹ ਨਹੀਂ ਹੈ ਕਿ ਤੁਸੀਂ ਜ਼ਰੂਰੀ ਹੈ ਵੀ ਕਿਸੇ ਕੋਲ ਹੀ ਘਵਾਉਣਾ ਵਾ, ਤੁਸੀਂ ਸਿੱਧਾ ਵੀ ਜਾ ਕੇ ਆਪ ਵੀ ਕਹਿ ਸਕਦੇ ਹੋ ਕਿ ਮੈਂ ਵੀਜ਼ਾ ਲਵਾਉਣਾ ਵਾ। ਗਾਣਾ ਬੜਾ ਸੋਹਣਾ ਲੱਗਾ ਮੈਨੂੰ ਸੁਣ ਕੇ, ਤੁਸੀਂ ਵੀ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਾ ਮੈਸੇਜ ਕਰਕੇ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ। ਅੱਜ ਦਿਨ ਬੁੱਧਵਾਰ ਦਾ 27 ਮਈ 2026 ਦੁਪਹਿਰ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਤਾਂ ਉਸ ਹਿਸਾਬ ਨਾਲ ਐਡਜਸਟ ਕਰ ਰਹੇ ਹੋ, ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਅਪਡੇਟਸ ਦੇ ਉੱਤੇ ਗੱਲਬਾਤ ਹੋਈ ਹੈ ਉਹ ਤੁਹਾਡੇ ਨਾਲ ਜਿਹੜਾ ਉਹ ਸਾਂਝੇ ਕਰਦੇ ਰਹੀਏ। ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਤੁਸੀਂ ਉੱਤੇ ਜ਼ਰੂਰ ਸੁਣੋ ਅਤੇ ਧਿਆਨ ਦਿਓ, ਜਾਂ ਫਿਰ ਜੇ ਤੁਹਾਨੂੰ ਨਹੀਂ ਲੋੜ, ਤੁਸੀਂ ਇਸ ਫੇਸ ਦੇ ਵਿੱਚੋਂ ਲੰਘ ਚੁੱਕੇ ਹੋ ਅਤੇ ਜਿਹਨੂੰ ਲੋੜ ਆ ਉਹਦੇ ਤੱਕ ਇਹ ਪਹੁੰਚਾਓ। ਨਾਲ ਦੀ ਨਾਲ ਦੱਸ ਦਈਏ ਕਿ ਆਪਾਂ ਇੰਸਟਾਗ੍ਰਾਮ ਦੇ ਉੱਤੇ ਲਾਈਵ ਹਾਂ, ਤੁਸੀਂ ਸਾਨੂੰ ਸਾਡੇ ਪੇਜ ਦੇ ਉੱਤੇ ਜਾ ਕੇ ਲਾਈਵ ਵੇਖ ਸਕਦੇ ਹੋ ਅਤੇ ਆਪਣਾ ਸਵਾਲ ਆ ਜੇ ਕੋਈ ਤੁਸੀਂ ਉਹ ਸਾਨੂੰ ਪੁੱਛ ਸਕਦੇ ਹੋ। ਜੀ ਅਰੁਣ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਕਿੱਦਾਂ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਬਲਕੀਰ ਵੀਰੇ, ਅਤੇ ਸਤਿ ਸ਼੍ਰੀ ਅਕਾਲ ਸਾਡੇ ਇੰਸਟਾਗ੍ਰਾਮ ਵਾਲੇ ਭੈਣ ਭਰਾ ਅਤੇ ਸਾਡੇ ਰੇਡੀਓ ਹਾਂਜੀ ਆ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਨੇ ਇਸ ਟਾਈਮ ਲਾਈਵ। ਅਤੇ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਅਤੇ ਮੈਂ ਇਹੀ ਅਰਦਾਸ ਕਰਦਾ ਕਿ ਸਾਡੇ ਭੈਣ ਭਰਾ ਜੋ ਸਾਨੂੰ ਸੁਣ ਅਤੇ ਦੇਖ ਰਹੇ ਨੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਹੋਣਗੇ।
0: ਜੀ ਬਿਲਕੁਲ ਜੀ, ਰਹਿਣਾ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਚਾਹੀਦਾ ਵਾ। ਬਾਕੀ ਜਿਹੜੀ ਇਹ ਹੋਰ ਪ੍ਰੋਬਲਮਸ ਨੇ ਉਹ ਨਾਲ ਦੀ ਨਾਲ ਚੱਲਦੀਆਂ ਰਹਿੰਦੀਆਂ ਨੇ, ਉਹਨਾਂ ਦੇ ਚੱਲਦਿਆਂ ਇਹ ਨਹੀਂ ਕਿ ਤੁਸੀਂ ਆਪਣਾ ਮਨੋਵਰ ਜਿਹੜਾ ਉਹ ਡਾਊਨ ਕਰਕੇ ਤੇ ਬੈਠੇ ਰਹੋ, ਉੱਦਾਂ ਕੋਈ ਹੱਲ ਨਹੀਂ ਹੈ ਕਿਸੇ ਵੀ ਚੀਜ਼ ਦਾ। ਥੋੜ੍ਹਾ ਜਿਹਾ ਤੁਸੀਂ ਮੋਟੀਵੇਟਿਡ ਰਹੋ, ਤੁਸੀਂ ਨਵੀਂ ਸਵੇਰ ਆ, ਹੈ ਨਾ, ਸਾਰਾ ਕੁਛ ਨਵਾਂ ਵਾ। ਹੋ ਸਕਦਾ ਕੋਈ ਇੱਦਾਂ ਦਾ ਘੜੀ ਕੋਈ ਇੱਦਾਂ ਦੀ ਆਵੇ ਕਿ ਸਾਰਾ ਕੁਝ ਹੀ ਪਲਟ ਜਾਏ, ਅਤੇ ਉਹਦੇ ਲਈ ਤੁਹਾਨੂੰ ਆਪਣਾ ਆਪ ਜਿਹੜਾ ਉਹ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਆ।
1: ਕਿਉਂਕਿ ਬਲਕਿ ਇਹ ਗੱਲ ਉੱਤੇ ਨਾ ਮੈਨੂੰ ਇੱਕ ਚੀਜ਼ ਇਹ ਧਿਆਨ 'ਚ, ਮੇਰੀ ਮਦਰ ਹਮੇਸ਼ਾ ਕਹਿੰਦੇ ਹੁੰਦੇ ਨੇ
0: ਜੀ,
1: ਕਹਿੰਦੇ ਜੇ ਦਿਨ ਇਹ ਚੰਗੇ ਨਹੀਂ ਰਹੇ ਤਾਂ ਦਿਨ ਮਾੜੇ ਵੀ ਨਹੀਂ ਰਹਿੰਦੇ। ਠੀਕ ਹੈ, ਇਟ ਮੀਨ ਜਿਹੜੇ ਸਾਡੇ ਭੈਣ ਭਰਾ ਜਿਹੜੇ ਸਟਰਗਲ ਕਰ ਰਹੇ ਨੇ ਕਾਫੀ ਟਾਈਮ ਤੋਂ, ਜੇ ਉਹਨਾਂ ਦੀ ਪੀਅਰ ਕਈਆਂ ਦੇ ਹੋ ਗਏ, ਕੁਛ ਰਹਿ ਗਏ ਉਹ ਵੀ ਹੋ ਜਾਣਗੇ, ਬਟ ਇੰਨੀ ਗੱਲ ਹੈ ਕਿ ਵੀ ਤੁਸੀਂ ਆ ਕਿਸੇ ਕਾ ਨਹੀਂ ਦੇਖ ਕੇ, ਯਾਨੀ ਇੱਕ ਹੋਰ ਕਹਾਵਤ ਮੇਰੇ ਧਿਆਨ 'ਚ ਆਈ ਆ, ਕਹਿੰਦੇ ਕਿਸੇ ਦੀ ਪੱਕੀ ਦੇਖ ਕੇ ਆਪਦੀ ਕੱਚੀ ਰੋਟੀ ਨਹੀਂ ਢਾਈ ਦੀ। ਕੋਈ ਬੰਦਾ ਜਲਦੀ 6 ਮਿੰਟ 'ਚ ਹੋ ਗਿਆ, ਤੁਸੀਂ ਕਹੋ ਕਿ ਮੈਂ 6 ਮਿੰਟ ਜਿੰਮ ਸ਼ੋਰਟਕੱਟ ਵਰਤ ਕੇ ਕਿ ਮੈਂ ਜਲਦੀ ਪੱਕਾ ਹੋ ਜਾਂ, ਜਾਂ ਪੇਡ ਇੰਪਲੋਇਮੈਂਟ ਲੈ ਲਾਂ, ਜਾਂ ਕੁਝ ਵੀ ਕਰ ਲਾਂ, ਉਹ ਚੀਜ਼ਾਂ ਕਰਕੇ ਆਪਾਂ ਜਲਦੀ ਪੀ ਆਰ ਲੈਣੀ ਜਾਂ ਕੋਈ ਕੰਮ ਜਲਦੀ ਕਰਦੇ ਕਰਦੇ ਆਪਾਂ ਨੂੰ ਲੌਂਗ ਟਰਮ ਲੌਂਗ ਕੱਟ ਬਣ ਜਾਂਦਾ ਸ਼ੋਰਟਕੱਟ ਨੂੰ।
0: ਹਾਂਜੀ ਬਿਲਕੁਲ, ਕਿਉਂਕਿ ਉਹ ਕਿਸੇ ਵੇਲੇ ਕੀ ਆਉਂਦੇ ਆ ਵੀ ਕਾਲੀ ਅੱਗੇ ਟੋਏ ਤੇ ਉਹ ਚੀਜ਼ ਨਾ ਕਿਤੇ ਹੋ ਜੇ, ਮੁੜ ਕੇ ਆਪਾਂ ਬਹਿ ਕੇ ਕਰਾਂਗੇ ਓਏ ਹੋਏ ਓਏ ਹੋਏ। ਤੇ ਆਪਾਂ ਅੱਜ ਦਾ ਜਿਹੜਾ ਉਹ ਵਿਸ਼ਾ ਦੱਸ ਦਈਏ ਕਿ ਅੱਜ ਦੀਆਂ ਅਪਡੇਟਸ ਜਿਹੜੀਆਂ ਨੇ ਉਹ ਦੱਸ ਦਈਏ ਸਰੋਤਿਆਂ ਨੂੰ।
1: ਬਿਲਕੁਲ ਬਿਲਕੁਲ, ਸਭ ਤੋਂ ਪਹਿਲੇ ਅੱਜ ਆਪਾਂ ਗੱਲ ਕਰਾਂਗੇ ਬਲਕਿ ਤਸਮੈਨੀਆ ਨੂੰ ਲੈ ਕੇ।
0: ਓਕੇ,
1: ਕਿਉਂਕਿ ਹੁਣ ਜਿਹੜਾ ਫਾਈਨੈਂਸ਼ੀਅਲ ਈਅਰ ਮੁੱਕਣ ਵਾਲਾ, ਆਸਟ੍ਰੇਲੀਆ ਜਿਹੜਾ ਫਾਈਨੈਂਸ਼ੀਅਲ ਈਅਰ ਉਹ ਚੱਲਦਾ ਜੂਨ ਤੋਂ ਜੂਨ ਤੱਕ, ਯਾਨੀ 1 ਜੁਲਾਈ ਤੋਂ 30 ਜੂਨ ਤੱਕ
0: ਜੀ।
1: ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਵੀ ਜਿਹੜਾ 30 ਜੂਨ ਤੋਂ ਪਹਿਲਾਂ ਜਿੰਨੀ ਵੀ ਸੀਟਾਂ ਜਿਹੜੀ ਐਲੋਕੇਸ਼ਨਾਂ ਹੋਈਆਂ ਸੀ ਫੈਡਰਲ ਸਰਕਾਰ ਵੱਲੋਂ ਸਟੇਟਾਂ ਨੂੰ, ਤਾਂ ਮੋਸਟਲੀ ਸੀਟ ਜਿਹੜੇ ਸਟੇਟ ਨੇ ਉਹ ਐਗਜ਼ੌਸਟ ਕਰ ਲੈਂਦੀਆਂ ਨੇ ਜਾਂ ਆਪਣੇ ਜਿਹੜੇ ਨੋਮੀਨੇਸ਼ਨ ਪ੍ਰੋਗਰਾਮ ਨੇ ਉਹ ਬੰਦ ਕਰ ਲੈਂਦੀਆਂ ਨੇ
0: ਜੀ।
1: ਹੁਣ ਹੁਣ ਤੱਕ ਕਾਫੀ ਸਟੇਟਾਂ ਨੇ ਬੰਦ ਕਰ ਚੁੱਕੀਆਂ, ਕੁਝ ਕੁ ਸਟੇਟਾਂ ਸਿਰਫ ਖੁੱਲੀਆਂ ਨੇ। ਅੱਜ ਜਿਹੜੀ ਤਸਮੈਨੀਆ ਸਭ ਤੋਂ ਲੇਟੈਸਟ ਜਿਹੜੀ ਆਈ ਸੀ ਕਿ ਉਹ 3 ਜੂਨ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਨਵੀਂ EOI ਨਹੀਂ ਲੈਣਗੇ।
0: ਅੱਜ
1: 3 ਜੂਨ
0: 3 ਜੂਨ ਨੂੰ ਓਕੇ, ਅੱਛਾ ਅਪਡੇਟ ਅੱਜ ਆਈ ਆ,
1: ਅਪਡੇਟ ਆਈ ਸੀ, ਯਾਨੀ 3-4 ਦਿਨ ਹੋਏ ਆਈ ਨੂੰ।
0: ਓਕੇ,
1: ਅਤੇ ਕਿਉਂਕਿ ਆਪਾਂ ਸ਼ੋਅ ਅੱਜ ਹੋ ਰਿਹਾ ਤਾਂ ਵੀ ਆ ਜਸਟ ਇਨਫੋਰਮਿੰਗ ਅਵਰ ਲਿਸਨਰ
0: ਐਗਜ਼ੈਕਟ
1: ਸਾਡੇ ਵਿਊਅਰਸ ਕਿ ਉਹਨੂੰ ਪਤਾ ਲੱਗ ਜੇ ਜਿਹਨੂੰ ਨਹੀਂ ਕਿਤੋਂ ਪਤਾ ਲੱਗਿਆ
0: ਜੀ।
1: ਪਰ ਅੱਜ ਕੱਲ੍ਹ ਯਾਨੀ ਕਿ ਇੰਨੀ ਗੱਲ ਹੋ ਗਈ ਇਹ ਸਾਡੇ ਸੋਸ਼ਲ ਮੀਡੀਆ ਦੇ ਚੈਨਲ 'ਤੇ, ਤੁਹਾਡੇ ਚੈਨਲ 'ਤੇ ਜਾਂ ਹੋਰ ਸਾਡੇ ਭੈਣ ਭਰਾ ਜਿਹੜੇ ਮਾਈਗ੍ਰੇਸ਼ਨ ਏਜੰਟ ਨੇ ਉਹ ਵੀ ਆਪਣੇ ਆਪਣੇ ਫੇਸਬੁੱਕ ਪੇਜ 'ਤੇ ਜਾਂ ਟਿਕਟੋਕ ਦੇ ਉੱਤੇ ਇਹ ਅਪਲੋਡ ਕਰਦੇ ਕਿ ਨਵੀਂ ਚੀਜ਼ ਜਿਹੜੀ ਅਪਡੇਟ ਆ ਜਾਂਦੀ ਆ
0: ਜੀ।
1: ਪਰ ਉਹਦੇ ਵਿੱਚ ਇੱਕ ਚੀਜ਼ ਪਤਾ ਕੀ ਹੁੰਦੀ ਹੈ, ਇੱਕ ਨਾ ਹੋੜ ਲੱਗੇ ਜਦੋਂ ਕੋਈ ਨਵੀਂ ਖਬਰ ਆਉਂਦੀ ਆ। ਨਵੀਂ ਖਬਰ ਜੇ ਕੋਈ ਆਏਗੀ ਤਾਂ ਉਹਦੀ ਹੋੜ ਦੇ ਵਿੱਚ ਕੀ ਹੁੰਦਾ, ਹਰ ਬੰਦੇ ਬਿਨਾਂ ਤੈਅ ਤੱਕ ਜਾਏ ਦੇ ਜਸ ਵਾਂਟ ਕਿ ਅਸੀਂ ਆਪਣੀ ਉਹ ਜਿਹੜੀ ਖਬਰ ਅਸੀਂ ਪਹਿਲਾਂ ਪਬਲਿਸ਼ ਕਰ ਦਈਏ ਤਾਂ ਕਿ ਜ਼ਿਆਦਾ ਲੋਕਾਂ ਤੱਕ ਰੀਚ ਹੋ ਜਾਏ। ਬਟ ਉਹ ਰੀਚ ਦੇ ਚੱਕਰ ਦੇ ਵਿੱਚ ਉਹ 'ਚ ਪੰਗਾ ਕੀ ਪੈਂਦਾ, ਜਿਹੜੀ ਉਹਦੀ ਕੋਰੈਕਸ ਆ ਜਾਂ ਜਿਹੜੀ ਉਹਦੀ

0: ਸੋਰਸ ਕਈ ਵਾਰ ਕਿੱਥੋਂ ਆਇਆ ਉਹ ਬਿਨਾਂ ਚੈੱਕ ਕੀਤੇ ਕਈ ਵਾਰੀ ਪਾ ਦਿੰਦੇ, ਜਿਹਦੇ ਨਾਲ ਕਿ ਪੈਨਿਕ ਕ੍ਰੀਏਟ ਹੋ ਜਾਂਦਾ ਮਾਰਕੀਟ ਦੇ ਵਿੱਚ।
1: ਓਕੇ,
0: ਤਾਂ ਬਸ ਉਹ ਚੀਜ਼ ਧਿਆਨ ਰੱਖਣ ਦੀ ਲੋੜ ਹੈ
1: ਜਾਂ ਆਪਣੇ ਹਿਸਾਬ ਨਾਲ ਮੋਲਡ ਕਰਕੇ ਕਹਿ ਸਕਦੇ।
0: ਬਿਲਕੁਲ, ਜੇ ਜਿੰਨੀ ਜਿਹਦੀ ਜਿਵੇਂ ਸਮਝ ਆ ਉਸ ਨਾਲ ਬੰਦਾ ਉਹਨੂੰ ਇੰਟਰਪ੍ਰੈਟ ਕਰ ਲੈਂਦਾ। ਇਹ ਗੱਲ
1: ਜੀ ਬਿਲਕੁਲ, ਇਹਦੇ ਲਈ ਇਹ ਚੀਜ਼ ਬਹੁਤ ਜ਼ਰੂਰੀ ਆ ਜਿੱਡੀ ਜਿਹੜੀ ਤੁਸੀਂ ਗੱਲ ਕਹੀ, ਉੱਥੋਂ ਮੈਨੂੰ ਇਹ ਲੱਗਾ ਕਿ ਇਹ ਜ਼ਰੂਰੀ ਆ ਕਿ ਸੋਰਸ ਕਿਹੜਾ ਵਾ ਤੁਹਾਡਾ ਇਨਫੋਰਮੇਸ਼ਨ ਦਾ।
0: ਬਿਲਕੁਲ, ਕਿ ਵੀ ਤੁਸੀਂ ਕਿੱਥੋਂ, ਤੁਸੀਂ ਔਥੈਂਟਿਕ ਜੇ ਹੁਣ ਸਪੋਜ਼ ਕਰੋ, ਹੁਣ ਜੇ ਖਬਰਾਂ ਨੇ, ਮੈਂ ਖਬਰਾਂ ਜੇ ਮੈਂ ਕਹੂੰ ਕਿ ਵੀ ਜਾਂ ਤਾਂ ਮੈਂ ਜਿਹੜੇ ਵੈਲ ਨੋਨ ਨੇ ਤਾਂ ਰੇਡੀਓ, ਹਾਂਜੀ ਵਨ ਆਫ ਦੈਮ, ਜਿਹੜੇ ਪੂਰੇ ਤਹਿ ਤੱਕ ਜਾ ਕੇ ਫਿਰ ਸੁਣਦੇ ਨੇ, ਉਹਦੀ ਰਿਸਰਚ ਕਰਕੇ ਓਨਲੀ ਦੈਨ ਦੇ ਪਬਲਿਸ਼
1: ਜੀ,
0: ਤਾਂ ਵੀ ਕੈਨ ਰਿਲਾਈਡ ਅਪੋਨ ਰੇਡੀਓ। ਹਾਂਜੀ, ਤਾਂ ਉਵੇਂ ਤੁਹਾਡੇ ਜੇ ਮਾਈਗ੍ਰੇਸ਼ਨ ਏਜੰਟ ਆ, ਚੈੱਕ ਕਰੋ ਕਿ ਵੀ ਹਰ ਝੋਲਾ ਛਾਪ ਏਜੰਟ ਜਿਹੜਾ ਮਾਈਗ੍ਰੇਸ਼ਨ ਰਜਿਸਟਰਡ ਇਮਾਰਤ ਤੋਂ ਰਜਿਸਟਰਡ ਵੀ ਨਹੀਂ ਹੈਗਾ ਜੇ ਗਿਵਿੰਗ ਦੀ ਨਿਊਜ਼, ਉਹ ਸਿਰਫ ਕਈ ਵਾਰੀ ਫੇਕ ਨਿਊਜ਼ ਸਪਰੈਡ ਕਰਦੇ ਨੇ। ਉਹ ਚੀਜ਼ ਬਚਣ ਲੋੜ ਆ ਕਿ ਤੁਸੀਂ ਕਿੱਥੋਂ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੋ, ਇਹ ਦੇਖਣ ਲੋੜ ਆ।
1: ਜਸਟ ਵਿਊ ਲੈਂਸ ਦੇ ਮਾਰੇ ਆ। ਚਲੋ ਖੈਰ, ਆਪਾਂ ਉਸ ਪਾਸੇ ਨੂੰ ਨਹੀਂ ਜਾਂਦੇ
0: ਜੀ,
1: ਆਪਾਂ ਜਿਹੜੀ ਆ ਉਹ ਅਗਲੀ ਅਪਡੇਟ ਵੱਲ ਜਾਂਦੇ ਹਾਂ। ਅੱਛਾ, ਹੁਣ ਪਹਿਲੀ ਚੋਂ ਆ ਵੀ ਤਸਮਾਨੀਆ ਦੇ ਵਿੱਚ ਤੁਸੀਂ 3 ਜੂਨ ਤੋਂ ਬਾਅਦ ROI ਨਹੀਂ ਪਾ ਸਕਦੇ,
0: ਨਹੀਂ ਪਾ ਸਕਦੇ, ਕਿਉਂਕਿ ਇਹਨਾਂ ਕੋਲ ਕੀ ਹੋਇਆ ਵੀਰੇ, ਤਸਮਾਨੀਆ ਦੇ ਵਿੱਚ ਮੋਸਟਲੀ 50-55% ਇਹ ਸੀਟਾਂ ਐਗਜ਼ੋਸਟ ਕਰ ਚੁੱਕੇ ਨੇ, 43% ਸੀਟਾਂ ਪਈਆਂ ਸੀ ਇਹਨਾਂ ਕੋਲ।
1: ਅੱਛਾ,
0: ਉਹ ਇਹ ਵਿਦਿਨ ਅ ਵੀਕ ਸਾਰੀ ਈ ਓ ਲੈ ਕੇ ਨਿਬੇੜਦੇ ਨੇ, ਵਿਦਿਨ 15 ਡੇਜ਼ ਦੇ ਵਿੱਚ ਸਾਰਾ ਕੁਛ, ਸਾਰੀ ਸੀਟਾਂ ਮੋਸਟਲੀ ਬੰਦ ਹੀ ਹੋਣੀਆਂ।
1: ਇਹਦਾ ਮਤਲਬ ਇਹ ਕਿ ਜਿਹੜਾ ਹੁਣ ਤਸਮਾਨੀਆ ਦੇ ਵਿੱਚ ਜਿਨ੍ਹਾਂ ਨੇ ਪਾਈ ROI ਉਹਨਾਂ ਨੂੰ ਆਊਟਕਮ ਆਉਣ ਦੇ ਚਾਂਸਿਸ ਹੈਗੇ ਹੁਣ ਗਾਂ 15 ਦਿਨਾਂ 'ਚ।
0: ਓਕੇ, ਜੇ ਥੋੜ੍ਹੇ ਚੰਗੇ ਬਣ ਰਹੇ ਤਾਂ ਦੇ ਆਰ ਵੈਰੀ ਹਾਈ ਚਾਂਸ।
1: ਓਕੇ,
0: ਕਿਉਂਕਿ ਉਹ ਮੇਲਾ ਤਾਂ 3 ਜੂਨ ਤੋਂ ਜਾਂ ਨੈਕਸਟ ਵੀਕ ਆਏਗਾ, ਉਹਦੇ ਵਿੱਚ ਇਨਵੀਟੇਸ਼ਨ ਰਾਊਂਡ ਕੱਢ ਕੇ ਨਿਬੇੜ ਦੇਣ ਸਾਰਾ ਕੁਛ, ਤਾਂ ਕਿ ਉਹ 15 ਜੂਨ ਤੋਂ ਬਾਅਦ ਵਿਹਲੇ ਹੋ ਕੇ ਆਪਦੀ ਨਵੀਂ ਸੀਟਾਂ ਵਾਸਤੇ ਕੰਮ ਕਰਨਾ ਸਟਾਰਟ ਕਰ ਦੇਣਗੇ
1: ਜੀ।
0: ਤਾਂ ਜੇ ਤੁਸੀਂ ਤਸਮੈਨੀ ਦੇ ਵਿੱਚ ਹੈਗੇ ਹੋ, ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਰਹੀ ਆ, ਦੈਨ ਇਸ ਲਾਸਟ ਚਾਂਸ ਟੂ ਅਪਲਾਈ ROI।
1: ਓਕੇ
0: ਜੀ,
1: ਅਤੇ ਜੇ ਨੈਕਸਟ ਅਪਡੇਟ ਦੀ ਗੱਲ ਕਰੀਏ ਕਿ ਹੋਰ ਬਾਕੀ ਸਟੇਟ ਤੋਂ ਵੀ ਕੋਈ ਇੱਦਾਂ ਦੀ ਅਪਡੇਟ ਆਈ ਆ?
0: ਬਾਕੀ ਨੋਰਦਰਨ ਟੈਰੀਟਰੀ ਕਾਫੀ ਟਾਈਮ ਪਹਿਲਾਂ ਬੰਦ ਹੋ ਗਈ ਸੀਗੀ, ਹਰੇ ਸਾਰੀ ਸਟੇਟਾਂ ਵਿੱਚ ਕਾਫੀ, ਆਪਾਂ ਪਿਛਲੇ ਵਾਰ ਵੀ ਕਵਰ ਕੀਤਾ ਸੀ ਕਿ ਕਿਹੜੀ ਸਟੇਟਾਂ ਬੰਦ ਹੋਈਆਂ ਨੇ, ਇਸ ਟਾਈਮ ਤਸਮੈਨੀਆ ਸੀਗਾ ਜਿਹੜੀ। ਇਦੋਂ ਬਾਅਦ ਇੱਕ ਸਭ ਤੋਂ ਮੇਨ ਚੀਜ਼ ਸੀ, ਸਭ ਤੋਂ ਇੰਪੋਰਟੈਂਟ ਚੀਜ਼, ਜਿਹੜੇ ਸਾਡੇ ਭੈਣ ਭਰਾਵਾਂ ਨੇ 407 ਵੀਜ਼ੇ ਅਪਲਾਈ ਕੀਤੇ ਸੀ ਜਾਂ 407 ਵੀਜ਼ਾ ਹੋਲਡਰ ਨੇ, ਉਹਨਾਂ ਵਾਸਤੇ ABF ਨੇ ਇਹ ਕੱਲ੍ਹ ਹੀ ਪਬਲਿਸ਼ ਕੀਤੀ ਆ, ਆਸਟ੍ਰੇਲੀਅਨ ਬੋਰਡਰ ਫੋਰਸ ਨੇ ਇੱਕ ਨਵਾਂ ਓਪਰੇਸ਼ਨ ਟੀਮ ਬਣਾਈ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ 100 ਬਿਜ਼ਨਸਾਂ ਨੂੰ ਆਲਰੇਡੀ ਅਸੀਂ ਜਾ ਕੇ ਸਰਪ੍ਰਾਈਜ਼ ਵਿਜ਼ਿਟ ਕਰ ਚੁੱਕੇ ਅਤੇ ਚੈੱਕ ਕਰ ਚੁੱਕੇ ਡਾਕੂਮੈਂਟ, ਅਤੇ ਅਗਲੇ 100 ਹੋਰ ਪਾਈਪਲਾਈਨ ਦੇ ਵਿੱਚ ਨੇ।
1: ਓਕੇ,
0: ਜਿਹਨਾਂ ਲੋਕਾਂ ਨੇ ਫੇਕ 407 ਵੀਜ਼ੇ ਪਾਏ ਨੇ, ਚਾਹੇ ਤੁਸੀਂ ਸੁਣ ਰਹੇ ਹੋ ਜਾਂ ਸਾਨੂੰ ਦੇਖ ਰਹੇ ਹੋ, ਤਾਂ ਮੇਕ ਸ਼ੋਰ ਕਰੋ ਕਿ ਵੀ ਤੁਹਾਡੀ ਇੰਪਲੋਇਮੈਂਟ, ਤੁਹਾਡਾ ਇੰਪਲੋਇਰ ਅਤੇ ਤੁਹਾਡੀ ਡਾਕੂਮੈਂਟੇਸ਼ਨ, ਤਿੰਨੇ ਚੀਜ਼ ਸਟਰੋਂਗ ਹੈਗੇ ਨੇ ਨਹੀਂ ਹੈਗੇ। ਹੁਣ ਇਹਦਾ ਮਤਲਬ ਕੀ ਆ, ਕਈ ਬੰਦੇ ਨੇ ਕਹਿੰਦੇ ਕਿ ਮੈਂ ਜੋਬ ਉੱਥੇ ਕਰਦਾ ਪਰ ਦੇ ਆਰ ਨੋਟ ਐਕਚੁਅਲੀ ਵਰਕਿੰਗ ਦੇਅਰ, ਉਹਨੇ ਟ੍ਰੇਨਿੰਗ ਹੋ ਹੀ ਨਹੀਂ ਰਹੀ, ਜਿਹੜੇ ਟ੍ਰੇਨਿੰਗ ਪਲਾਨ ਸੀਗੇ ਉਹ ਇਹਨਾਂ ਨੇ ਖੁਦ ਨੇ ChatGPT ਬਣਾ ਕੇ ਅਪਲੋਡ ਕਰਤੇ, ਤਾਂ ਇਹ ਕਾਰਨ ਹੋ ਸਕਦੇ ਨੇ ਕਿ ਤੁਸੀਂ ਫੇਕ ਟ੍ਰੇਨਿੰਗ ਪਲਾਨ ਬਣਾ ਕੇ ਜਾਂ ਤੁਹਾਨੂੰ ਫੇਕ 407 ਨੂੰ ਇੱਕ ਸਿਰਫ ਜ਼ਰੀਆ ਬਣਾਇਆ ਤਾਂ ਕਿ ਤੁਸੀਂ 485 ਨੂੰ ਐਕਸਟੈਂਡ ਕਰ ਸਕੋ, ਤੁਸੀਂ ਆਪਣੀ ਸਟੇ ਲੀਗਲੀ ਤੌਰ 'ਤੇ ਐਕਸਟੈਂਡ ਕਰ ਸਕੋ। ਉਹਨਾਂ ਚੀਜ਼ਾਂ ਨੂੰ ਕ੍ਰਿਟੇਰ ਕਰਨ ਲਈ ABF ਇਜ਼ ਵੈਰੀ ਸਟ੍ਰਿਕਟ ਦੀਸ ਡੇਜ਼। ਦੇਖੋ, ਜਿਹੜਾ ਇੰਪਲੋਇਰ ਸਪੋਂਸਰ ਆ, ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕਰੀਏ, ਪਹਿਲਾਂ ਇਹਨਾਂ ਨੇ GSM ਉੱਤੋਂ ਕਵਰ ਕੀਤਾ ਕਿ ਕੁਛ ਕੁ ਸੀਟਾਂ PR ਦੀ ਕਢਾਈਆਂ, 481 ਦੀ ਕਢਾਈਆਂ, 482 ਨੂੰ ਲੈ ਕੇ ਇਹਨਾਂ ਨੇ ਉਹਨੂੰ ਸਟ੍ਰਿਕਟਨੈਸ ਕੀਤੀ। ਹੁਣ 407 ਨਵੇਂ ਤਾਂ ਪੈ ਹੀ ਰਹੇ ਬਿਨਾਂ ਨੋਮੀਨੇਸ਼ਨ ਤੋਂ, ਜੇ ਤੁਸੀਂ ਗੌਰਮੈਂਟ ਅਦਾਰੇ 'ਚ ਕੰਮ ਨਹੀਂ ਕਰ ਰਹੇ ਤਾਂ ਤੁਸੀਂ ਨੋਮੀਨੇਸ਼ਨ ਅਪਰੂਵ ਕੀਤੇ ਬਿਨਾਂ ਆਪਣਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਵੈਸੇ ਸਕਰੂਟਨਾਈਜ਼ ਕਰ ਦੇਣਗੇ ਇਹ। ਤਾਂ ਜੇ ਤੁਸੀਂ 407 ਵੀਜ਼ਾ ਤਾਂ ਅਪਲਾਈ ਕੀਤਾ ਸੀ ਤਾਂ ਕਿ ਤੁਸੀਂ ਆਪਣੀ ਸਟੇ ਐਕਸਟੈਂਡ ਕਰ ਸਕੋ, ਆਪਣੇ ਜਿਹੜਾ 485 ਦੀ ਆ ਜੇ ਵਰਕਰ ਨੇ ਫੁੱਲ ਇੰਜੋਏ ਕਰ ਸਕੋ ਜਾਂ ਕੁਛ ਵੀ ਤੁਸੀਂ ਕਰਨਾ ਚਾਹੁੰਦੇ ਸੀ, ਤਾਂ ਮੇਕ ਸ਼ੋਰ ਕਰੋ ਤੁਸੀਂ ਜਿਹਦੇ ਵਾਸਤੇ ਉਹ ਅਪਲਾਈ ਕੀਤਾ ਸੀ ਉਸ ਸਮੇਂ ਦੌਰਾਨ ਹੁਣ ਤੱਕ ਤੁਹਾਨੂੰ ਕੁਛ ਨਾ ਕੁਛ ਕੀਤਾ ਹੋਣਾ ਚਾਹੀਦਾ ਸੀ, ਜਾਂ ਤੁਸੀਂ ਕਰ ਲਵੋ ਕਿ ਤੁਸੀਂ ਆਪਣਾ PR ਦੇ ਜਿਹੜੇ ਤੁਹਾਡੇ ਰਾਹ ਦੇ ਉੱਤੇ ਸਟਾਰਟ ਤਾਂ ਹੋ ਜਾਓ ਜਾਂ ਚੱਲ ਪਓ, ਜਾਂ EOIRO ਜੇ ਨਹੀਂ ਅਪਲਾਈ ਕੀਤਾ, ਜੇ ਤੁਹਾਡਾ ਸਕਿੱਲ ਅਸੈਸਮੈਂਟ ਹੈਗੀ ਆ ਤਾਂ ਅਪਲਾਈਡ ਐਸ ਸੂਨ ਐਜ਼ ਪੋਸੀਬਲ।
1: ਜੀ ਬਿਲਕੁਲ, ਅਤੇ ਜੇ ਹੁਣ ਇਹ ਛਾਪਾਮਾਰੀ ਚੱਲ ਰਹੀ ਆ ਅਤੇ ਦੋਵਾਂ 'ਤੇ ਮੈਨੂੰ ਲੱਗਦਾ ਪ੍ਰਭਾਵ ਪਊਗਾ ਇਹਦਾ, ਇੱਕ ਤਾਂ ਚਲੋ ਜਿਹੜਾ ਇੰਪਲੋਇਰ ਆ ਉਹਦੇ 'ਤੇ ਤਾਂ ਪੈਣਾ ਹੀ ਪੈਣਾ ਵਾ, ਕਿਉਂਕਿ ਜੇ ਉਹਨੇ ਵੀ ਕੋਈ ਮੰਨ ਲਓ ਅੱਗੇ ਪਿੱਛੇ ਚੀਜ਼ ਕੀਤੀ ਹੋਊਗੀ ਅਤੇ ਇੰਪਲੋਈ 'ਤੇ ਤਾਂ ਚਲੋ ਫਿਰ ਇਨਡਾਇਰੈਕਟਲੀ ਉਹ ਪੈਣਾ ਹੀ ਪੈਣਾ ਵਾ, ਕਿਉਂਕਿ ਉਹ ਉੱਥੇ ਕੰਮ ਕਰ ਰਿਹਾ, ਉਹਦੀ ਐਪਲੀਕੇਸ਼ਨ ਲੱਗੀ ਆ ਡਿਪਾਰਟਮੈਂਟ ਕੋਲ, ਜੇ ਦੋਵਾਂ 'ਤੇ ਹੀ ਉਹ ਚੀਜ਼ ਦਾ ਅਸਰ ਪੈਣਾ ਵਾ, ਅਤੇ ਇਹਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਜਿਹੜਾ ਇੰਪਲੋਇਰ ਲੱਭਿਆ ਵਾ ਕਿ ਉਹ ਸਾਰਾ ਕੁਛ ਜਿਹੜਾ ਉਹ ਜੈਨੂਅਨ ਹੋਵੇ, ਹਾਲੇ ਕਿ ਆਪਾਂ ਨੂੰ ਚਲੋ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਹੀ ਆ।
0: ਬਲਕਿ ਵੀਰੇ ਹੁੰਦਾ ਕੀ ਆ ਨਾ, ਅੱਜ ਕੱਲ੍ਹ ਕਈ ਵਾਰੀ ਹਰ ਬੰਦੇ ਨੂੰ ਪੈਸਾ ਚਾਹੀਦਾ, ਕਈ ਵਾਰ ਨਾ ਪੈਸਾ ਕਮਾਉਣ ਦੀ ਭੁੱਖ ਜਿਹੜੀ ਹੁੰਦੀ ਹੈ ਨਾ, ਬੰਦਾ ਇੰਨਾ ਕੁ ਜ਼ਿਆਦਾ ਇਹ ਉਹਦੇ ਵਿੱਚ ਖੋ ਜਾਂਦਾ ਕਿ ਉਹਨੂੰ ਅੱਗੇ ਬੰਦੇ ਦੀ ਵੈਲਿਊ ਨੂੰ ਪਤਾ ਲੱਗਦੀ। ਹੁਣ ਕਈ ਅਜਿਹੇ ਇੰਪਲੋਇਰ ਨੇ ਜਿਹਨੇ 407 'ਤੇ ਝੜੀਆਂ ਲਗਾ ਦਿੱਤੀਆਂ
1: ਜੀ,
0: ਟਿਕਟੋਕ ਦੀ ਆਵਾਜ਼ ਉਹ ਆਉਂਦੀ ਹੈ ਤੁਹਾਡੀ ਆਵਾਜ਼, ਅਤੇ ਜਿਹਦੇ ਵਿੱਚ ਨਾ 407 ਲਗਾਉਣ ਲੱਗੇ ਬੰਦੇ ਨੇ 10-10, 15-15 ਅਪਲਾਈ ਕਰਦੇ
1: ਜੀ,
0: ਬਿਨਾਂ ਕੁਝ ਦੇਖੇ। ਉਹਨਾਂ ਕੋਲ ਕੋਈ ਸਟਰਕਚਰ ਨਹੀਂ ਕਿਵੇਂ ਪੜ੍ਹਾਉਣਾ, ਕਿਵੇਂ ਟ੍ਰੇਨਿੰਗ ਦੇਣੀ। ਐਕਚੁਅਲੀ ਟ੍ਰੇਨਿੰਗ ਵੀਜ਼ਾ ਹੈ ਕਿਸੀ ਕਿ ਵੀ ਤੁਹਾਨੂੰ ਕੋਈ ਤੁਹਾਡੇ ਕੋਲ ਕੁਆਲੀਫਿਕੇਸ਼ਨ ਜਾਂ ਐਕਸਪੀਰੀਅੰਸ ਹੈਗਾ, ਬਟ ਤੁਹਾਨੂੰ ਉਹਦੀ ਐਕਸਪੀਰੀਅੰਸ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਹੈਗਾ
1: ਜੀ,
0: ਅਤੇ ਤੁਸੀਂ ਅਪਰੋਚ ਕੀਤਾ ਆਸਟ੍ਰੇਲੀਅਨ ਕਿਸੇ ਕੰਪਨੀ ਨੂੰ ਜਿਹਨੂੰ ਕਿਹਾ ਕਿ ਸਰ ਜੀ ਮੇਰੇ ਕੋਲ ਐਕਸਪੀਰੀਅੰਸ ਹੈਗਾ 1 ਸਾਲ ਦਾ ਜਾਂ ਪੜ੍ਹਾਈ ਹੈਗੀ 1 ਸਾਲ ਦੀ, ਅਤੇ ਮੈਨੂੰ ਪਰ ਇਹ ਪ੍ਰੈਕਟੀਕਲਟੀ ਨੌਲੇਜ ਨਹੀਂ ਹੈਗੀ, ਤਾਂ ਮੈਨੂੰ ਟ੍ਰੇਨਿੰਗ ਦੇ ਦਿਉ
1: ਜੀ।
0: ਦੈਨ ਉਹਦੇ ਵਾਸਤੇ 407 ਵੀਜ਼ਾ ਬਣਿਆ। ਬਟ ਕੀ ਹੋਇਆ, ਜਿਹੜੇ 10 ਸੌ ਨੇ ਵੀਜ਼ੇ ਪਾਤੇ, ਪਰ ਕੋਈ ਹੈ ਨਹੀਂ, ਐਗਜਿਸਟ ਬਿਜ਼ਨਸ ਐਗਜਿਸਟ ਨਹੀਂ ਕਰਦਾ, ਸਿਰਫ ਏਵੀਅਨ ਨੰਬਰ ਉੱਤੇ ਪਾਇਆ, ਜਾਲੀ ਬੈਸ ਲੌਂਚ ਕੀਤੀ ਅਤੇ ਇੱਥੋਂ ਨੇ ਅਪਲਾਈ ਕਰਤੇ। ਇਹਨਾਂ ਚੀਜ਼ਾਂ ਨੂੰ ਡਿਪਾਰਟਮੈਂਟ ਚੈੱਕ ਕਰ ਲਿਆ। ਤਾਂ ਮੇਕ ਸ਼ੋਰ ਕਰੋ ਜੇ ਤੁਸੀਂ ਹੁਣ ਤੱਕ ਬਿਜ਼ੀ ਵੀਜ਼ੇ ਉੱਤੇ ਹੈਗਾ 407 ਦੇ, ਤਾਂ ਆਪਣੀ ਇੰਪਲੋਇਰ ਜਾਂ ਇੰਪਲੋਇਮੈਂਟ ਨੂੰ ਚੈੱਕ ਕਰ ਲਓ, ਜਾਂ ਆਪਣੇ ਏਜੰਟ ਨੂੰ ਇੱਕ ਵਾਰੀ ਕੰਸਲਟ ਜ਼ਰੂਰ ਕਰ ਲਓ ਕਿ ਉਹਨੇ ਕਿਹੜੇ ਕਿਹੜੇ ਡਾਕੂਮੈਂਟ ਅਟੈਚ ਕੀਤੇ ਸੀ, ਉਹ 'ਚ ਇੰਪਲੋਇਮੈਂਟ ਹਿਸਟਰੀ ਕੀ ਦਿਖਾਈ ਸੀ, ਕਦੋਂ ਤੁਹਾਡੀ ਇੰਪਲੋਇਮੈਂਟ ਸ਼ੁਰੂ ਹੋ ਸਕਦੀ ਆ। ਸਪੋਜ਼ ਤੁਸੀਂ ਦਿਖਾਤਾ ਕਿ ਮੈਂ 1 ਮਾਰਚ ਤੋਂ ਜੋਬ ਸਟਾਰਟ ਕਰਨੀ ਆ, ਪਰ ਤੁਸੀਂ ਤਾਂ ਨਾਮ 'ਤੇ ਨਹੀਂ ਕਿਤੇ ਹੈਗਾ, ਤਾਂ ਇਹ ਚੀਜ਼ ਸਾਰੀ ਮੈਟਰ ਕਰਨਗੀਆਂ
1: ਜੀ। ਬਿਲਕੁਲ, ਕਿਉਂਕਿ ਉਹ ਕਲੈਰਿਟੀ ਹੋਣੀ ਬੜੀ ਜ਼ਰੂਰੀ ਆ ਕਿ ਜੋ ਕਰ ਰਹੇ ਹੋ, ਜੋ ਦਿਖਾ ਰਹੇ ਹੋ, ਸਾਰਾ ਕੁਛ ਇੱਕ ਦੂਜੇ ਨਾਲ ਮੈਚ ਕਰਦਾ ਵੀ ਆ।
0: ਕਿਉਂਕਿ ਵੀਰੇ ਇੱਕ ਚੀਜ਼ ਦੇਖ ਨਾ, ਵੀਜ਼ਾ ਪਾਉਣਾ ਔਖਾ ਨਹੀਂ, ਵੀਜ਼ਾ ਲੈਣਾ ਔਖਾ। ਵੀਜ਼ਾ ਪਾਉਣ ਨੂੰ ਤੁਸੀਂ ਆਪਦਾ ਬਹਿ ਕੇ ਘਰੇ ਪਾ ਲਓਗੇ,
1: ਉਹ ਫੀਸ ਹੀ ਪੇ ਕਰਨੀ ਔਨਲਾਈਨ,
0: ਫੀਸ ਹੀ ਪੇ ਕਰਨੀ। ਇਮੀਗ੍ਰਾਂਟ 'ਤੇ ਜਾਓ, ਇਮੀਗ੍ਰਾਂਟ ਬਣਾਓ, ਯੂ ਕੈਨ ਡੂ ਈਚ ਐਂਡ ਐਵਰੀਥਿੰਗ, ਪਰ ਕੱਲ੍ਹ ਨੂੰ ਡਾਕੂਮੈਂਟੇਸ਼ਨ ਕੀ ਕਰਨੀ ਆ, ਠੀਕ ਹੈ ਨੀ ਗੱਲ। ਜੇ ਆਸਟ੍ਰੇਲੀਆ ਗੌਰਮੈਂਟ ਨੇ ਕੋਈ ਮਾਈਗ੍ਰੇਸ਼ਨ ਏਜੰਟ, ਕੋਈ ਇੱਕ ਸਪੈਸੀਫਿਕ ਅਦਾਰਾ ਇੰਡਸਟਰੀ ਬਣਾਈ ਆ, ਉਹ ਤਾਂ ਹੀ ਬਣਾਈ ਆ ਕਿ ਵੀ ਇਹਨੂੰ ਕ੍ਰਿਟੇਲ ਕੀਤਾ ਜਾ ਸਕੇ, ਤਾਂ ਇੱਕ ਜੇ ਕੋਈ ਗਲਤ ਐਪਲੀਕੇਸ਼ਨ ਪਾ ਰਿਹਾ, ਉਹਨੂੰ ਸਹੀ ਤਰੀਕੇ ਨਾਲ ਕੀਤਾ ਜਾ ਸਕੇ,
1: ਕਿਉਂਕਿ ਉਹ ਇੱਕ ਦੋਵਾਂ ਦੇ ਵਿੱਚ ਉਹ ਪਾਸ ਆ।
0: ਇਹਦੇ ਵਿੱਚ ਇਹ ਨਹੀਂ ਹੈਗਾ ਕਿ ਵੀ ਸਾਰੇ ਮਾਈਗ੍ਰੇਸ਼ਨ ਏਜੰਟ ਚੰਗੇ ਨੇ ਜਾਂ ਮਾੜੇ ਨੇ, ਕਿ ਚੰਗੇ ਵੀ ਨੇ ਕਿ ਮਾੜੇ ਵੀ ਨੇ, ਇਟ ਡਿਪੈਂਡਸ
1: ਜੀ।
0: ਤਾਂ ਆਪਾਂ ਧਿਆਨ ਰੱਖਣਾ ਕਿ ਵੀ ਜਿਹੜੇ ਤੁਸੀਂ ਜਿਹਦੇ ਤੋਂ ਸਲਾਹ ਲੈ ਰਹੇ ਹੋ, ਪਹਿਲੀ ਗੱਲ ਤਾਂ ਉਹਦਾ ਰਜਿਸਟ੍ਰੇਸ਼ਨ ਹੈਗੀ ਕਿ ਨਹੀਂ ਹੈਗੀ, ਇਹ ਦੇਖਣੀ ਆ। ਸੈਕਿੰਡ ਉਹ ਕੈਂਸਲ ਤਾਂ ਨਹੀਂ ਹੋਇਆ ਰਜਿਸਟ੍ਰੇਸ਼ਨ, ਇਹ ਵੀ ਦੇਖਣੀ ਗੱਲ ਹੈ। ਤੀਜੀ ਗੱਲ, ਉਹ ਬੰਦਾ ਕਿੰਨਾ ਕੁ ਐਕਸਪੀਰੀਅੰਸ ਹੈਗਾ ਉਹਦੇ ਕੋਲ, ਇਹ ਦੇਖਣੀ ਗੱਲ
1: ਜੀ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਵੇਖ ਕੇ ਅਤੇ ਫਿਰ ਤੁਸੀਂ ਗਾਂਹ ਸਟੈਪ ਲਓ, ਕਿਉਂਕਿ ਇਹ ਮੈਨੂੰ ਲੱਗਦਾ 407 ਜਿੰਨਾ ਕੁ ਮੈਨੂੰ ਪਤਾ, ਜਿੰਨੇ ਕੁ ਜਾਣੇ ਨੂੰ ਮੈਂ ਜਾਣਦਾ, ਉਹ ਇਸੇ ਕਰਕੇ ਜਾਣਾ ਪੈਂਦਾ ਕਿਉਂਕਿ ਹੋਰ ਕੋਈ ਆਪਸ਼ਨ ਜਿਹੜੀ ਉਹ ਨਹੀਂ ਬਚਦੀ, ਹੈ ਨਾ। ਇੱਕ ਤਰ੍ਹਾਂ ਨਾਲ ਇਹ ਹਥਿਆਰ ਕਹਿ ਲਓ, ਐਂਡਲਾ ਕਹਿ ਲਓ, ਜਾਂ ਫਿਰ ਐਂਡਲਾ ਚਲੋ ਆਪਾਂ ਕਹਿ ਦਿੰਦੇ ਹਾਂ,
0: ਬਦਨਾਮ ਕਰਤੀ ਵੀਰੇ ਵੀ ਨੂੰ 407 ਵੀ, ਤਾਂ ਹੀ ਇਹਨਾਂ ਨੇ ਬੰਦ ਕੀਤੀ ਆ।
1: ਹਾਂ, ਉਹੀ ਨਾ ਕਰ ਕਰਕੇ ਪਾ ਪਾ ਕੇ, ਮਤਲਬ ਇੱਦਾਂ ਹੀ ਵੀ ਚਲੋ ਲਾਂਚ ਕਰ ਦਿਉ ਕਿ ਫਿਰ ਕੀ ਆ, ਆਪਣਾ ਲੌਜ ਕਰਕੇ ਤੁਸੀਂ ਇਹ ਵੇਟ ਕਰਦੇ ਰਹੋ ਕਿ ਟਾਈਮ ਪੀਰੀਅਡ ਤੁਹਾਡਾ ਲੰਘ ਜੇ, ਉਹਨਾਂ ਚੋਂ ਆ
0: ਜਾਊਗਾ 6 ਮਹੀਨੇ ਤੋਂ ਸਾਲ ਮਿਲ ਜੂਗਾ, ਤੇ ਤੁਸੀਂ ਉਹਦੇ ਦੌਰਾਨ ਤੁਸੀਂ ਆਪਣਾ ਕੋਈ ਨਾ ਕੋਈ ਜੋਬ ਰੇਡੀ ਜਾਂ ਕੋਈ ਵੀ ਐਕਸਪੀਰੀਅੰਸ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੇ EOR ਹੋਏ ਅਪਲਾਈ ਕਰਕੇ ਤੁਹਾਨੂੰ ਇਨਵਾਈਟ ਆ ਜਾਏਗਾ।
1: ਹਾਂ, ਪਰ ਉਹਦੇ ਨਾਲ ਮਤਲਬ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਚੀਜ਼ ਹੋ ਗਈ ਕਿ ਜਿਹੜੇ ਬੰਦੇ ਦਾ ਐਕਚੁਅਲ ਦੇ ਵਿੱਚ ਕਰਨਾ ਚਾਹੀਦਾ ਸੀ ਜਾਂ ਪੈਣਾ ਸੀ ਸਾਰਾ ਕੁਛ, ਉਹ ਵੀ ਉਹਨਾਂ ਦੇ ਨਾਲ ਹੀ ਪੀਸਿਆ ਗਿਆ।
0: ਕੁਛ ਕੁ ਟਾਈਮ ਪੀਸਿਆ ਗਿਆ, ਪਰ ਲੇਕਿਨ ਇੰਨਾ ਫਰਕ ਨਹੀਂ ਪਿਆ, ਤਾਂ ਕਿ ਹੁਣ ਵੀ ਇਹਨਾਂ ਨੇ ਕਹਿ ਦਿਆ ਤੁਸੀਂ ਨੋਮੀਨੇਸ਼ਨ ਅਪਰੂਵ ਕਰਵਾਓ, ਅਪਲਾਈ ਵੀਜ਼ਾ, ਠੀਕ ਆ।
1: ਪਰ ਚੈਕਿੰਗ ਵਗੈਰਾ ਚਲੋ ਵੱਧ ਗਈਆਂ, ਫਿਰ ਉਹਦੇ ਡਾਇਰੈਕਟਲੀ ਅਸਰ ਤੇ ਪੈਂਦਾ
0: ਜਿਹੜੀ ਜੀ ਮਾਰਕੀਟ ਕਰੈਕਟ ਹੋਣ ਵਾਸਤੇ ਸਭ ਕੁਝ ਕਰਨਾ ਹੀ ਪੈਂਦਾ।
1: ਚਲੋ ਜੀ, ਇਹਦਾ ਥੋੜ੍ਹਾ ਜਿਹਾ ਰੱਖੋ ਧਿਆਨ, ਫਿਰ ਜੇ ਤੁਸੀਂ 407 ਵੱਲ ਨੂੰ ਜਾਣਾ ਵਾ ਤੇ ਸਾਰਾ ਕੁਛ ਆਪਣਾ ਕਲੀਅਰ ਕਰੋ, ਜੇ ਨਹੀਂ ਅੱਜ ਤੱਕ ਹੈਗਾ, ਜੇ ਗਾਂਹ ਕਰਨਾ ਤੇ ਫਿਰ ਉਹ ਪਹਿਲਾਂ ਹੀ ਤੁਸੀਂ ਕਲੀਅਰ ਕਰਕੇ ਤੁਰਿਓ, ਕਿਉਂਕਿ ਇਹ ਥੋੜ੍ਹਾ ਜਿਹਾ ਸੀਰੀਅਸ ਲੈਣ ਵਾਲੀ ਚੀਜ਼ ਆ।
0: ਬਿਲਕੁਲ,
1: ਤੇ ਆਪਾਂ ਨੈਕਸਟ ਅਪਡੇਟ ਦੀ ਜੇ ਗੱਲ ਕਰੀਏ, ਤੇ
0: ਨੈਕਸਟ ਅਪਡੇਟ ਇੱਕ ਸੀਗਾ, ਜੇ ਤੁਸੀਂ ਪੜ੍ਹਾਈ ਕਰ ਰਹੇ ਹੋ, ਅੱਜ ਕੱਲ੍ਹ ਨਾ ਕਾਲਜ ਕੈਂਸਲੇਸ਼ਨ ਬਹੁਤ ਹੋ ਰਹੀ ਆ
1: ਜੀ,
0: ਮਤਲਬ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਰਹੀ ਆ। ਕੁਛ ਇੱਕ ਗਿਲਸ ਕਾਲਜ ਸੀਗਾ 2024 ਦੇ ਵਿੱਚ, ਉਹਦੀ ਰਜਿਸਟ੍ਰੇਸ਼ਨ ਕੈਂਸਲ ਹੋਈ ਸੀ, ਅਤੇ ਉਦੋਂ ਬਾਅਦ 'ਚ ਕੀ ਹੋਇਆ, ਇਹਦੀ ਅਪਲਾਈ ਵਿਦ ARTE, ਮੈਨੂੰ ਸ਼ਾਇਦ ਉਹ ਵੀ ਉਹਨਾਂ ਦਾ ਡਿਸੀਜਨ ਸ਼ਾਇਦ ਆ ਚੁੱਕਿਆ, ਮੈਨੂੰ ਇੰਨਾ ਨਹੀਂ ਪਤਾ ਉਸ ਚੀਜ਼ ਦਾ, ਉਹ ਡਿਸੀਜਨ ਦਾ ਕੀ ਬਣਿਆ। ਉਦੋਂ ਬਾਅਦ 'ਚ ਕੀ ਹੋਇਆ, ਉਹਦੇ ਵਿੱਚ ਕਈ ਸਟੂਡੈਂਟਾਂ ਦੀ ਕੁਆਲੀਫਿਕੇਸ਼ਨ ਕੈਂਸਲ ਹੋ ਗਈਆਂ ਸੀ।
1: ਅੱਛਾ ਜੀ, ਜਿਨ੍ਹਾਂ ਨੇ ਪੜ੍ਹਾਈ ਕੀਤੀ,
0: ਜਿਨ੍ਹਾਂ ਨੇ ਪੜ੍ਹਾਈ ਕੀਤੀ ਸੀ, ਜਿਹਨਾਂ ਕੁਆਲੀਫਿਕੇਸ਼ਨ ਮਿਲੀ ਸੀ।
1: ਓਕੇ,
0: ਉਦੋਂ ਬਾਅਦ 'ਚ ਕੀ ਹੋਇਆ, ਉਹ 'ਚੋਂ ਇੱਕ ਕੁੜੀ ਨੇ ਅਪੀਲ ਅਪਲਾਈ ਕੀਤੀ ਕਿ ਵੀ ਜਿਹੜਾ ਮੈਂ ਸਰਟੀਫਿਕੇਟ ਮਿਲਿਆ ਸੀ ਉਹ ਗਲਤ ਕਿਉਂ ਆ। ਉਹਨੇ ਆਸਕਾ ਨੂੰ ਪਾਰਟੀ ਬਣਾਇਆ ਦੇ ਅਪਲਾਈ ARTE।
1: ਓਕੇ,
0: ਉਹਦਾ ARTE ਦਾ ਕੱਲ੍ਹ ਪਰਸੋਂ ਰਿਜ਼ਲਟ ਆਇਆ ਸੀ, ਮੈਂ ਵੈਸੇ ਗੋਂਤੋਂ ਕਾਲ ਕਰ ਰਿਹਾ ਸੀਗਾ, ਜਸਟ ਟੂ ਕੀਪ ਮਾਈ ਸੈਲਫ ਅਪਡੇਟਡ
1: ਜੀ ਜੀ
0: ਕੀ ਚੱਲ ਰਿਹਾ। ਤਾਂ ਉਹ 'ਚ ਕੀ ਹੋਇਆ, ਤਾਂ ਇਹ ਮੈਂਬਰ ਨੇ ਕਿਹਾ, ਕਹਿੰਦੇ ਕਿ ਵੀ ਤੁਹਾਡੀ ਜਿਹੜਾ ਡਿਸੀਜਨ ਸੀਗਾ ਆਸਕਾ ਦਾ ਕੈਂਸਲੇਸ਼ਨ ਕਰਨ ਦਾ, ਉਹ ਕੁੜੀ ਦਾ ਪਰਟੀਕੁਲਰਲੀ ਉਹ ਕੈਂਸਲ ਰੱਖਿਆ ਕਿ ਉਹਨੂੰ ਦੁਬਾਰਾ ਰਿਵਾਈਵ ਨਹੀਂ ਕੀਤਾ ਸਰਟੀਫਿਕੇਟ ਦਾ।
1: ਓਕੇ,
0: ਤਾਂ ਇਹਦਾ ਮਤਲਬ ਕੀ ਹੈ ਕਿ ਅੱਜ ਕੱਲ੍ਹ ਡਿਪਾਰਟਮੈਂਟ ਇਜ਼ ਵੈਰੀ ਸਟ੍ਰਿਕਟ, ਈਵਨ ਦੋ ਮੈਂਬਰ ਵੀ ਸਟ੍ਰਿਕਟ ਨੇ, ਕਿ ਵੀ ਜਿਹੜੇ ਕਾਲਜ ਦੋਚੀ ਕੰਮ ਕਰ ਰਹੇ ਨੇ ਤਾਂ ਅੱਗੇ ਕਿਤੇ ਤਾਂ ਅਸੀਂ ਰਜਿਸਟ੍ਰੇਸ਼ਨ ਕੈਂਸਲ ਹੋਈ, ਜਿੰਨੇ ਇਸ਼ੂ ਕਰਤੇ ਡੈਟ ਸੋਲ, ਨਵੇਂ ਕੈਂਸਲ ਹੋਣੇ, ਨਵੇਂ ਇਸ਼ੂ ਕਰਨੇ ਬੰਦ ਕਰਤੇ, ਪੁਰਾਣੇ ਚੱਲੀ ਜਾਣਗੇ,
1: ਪੁਰਾਣੇ ਦੀ ਕੈਂਸਲ ਨਹੀਂ ਹੁੰਦੀ,
0: ਪੁਰਾਣੇ ਕੈਂਸਲ ਨਹੀਂ ਹੁੰਦੀ। ਬਟ ਹੁਣ ਇਹ ਡਿਪਾਰਟਮੈਂਟ ਇਜ਼ ਔਨ ਦੀ ਅਦਰ ਸਾਈਡ, ਉਹ ਪੁਰਾਣੀ ਕੁਆਲੀਫਿਕੇਸ਼ਨ ਵੀ ਕੈਂਸਲ ਕਰਨ ਲੱਗ ਗਏ ਜਦੋਂ ਲੱਗਿਆ 2024 ਦੇ ਕਰਤੇ, 25 ਦੇ ਕਰਤੇ, ਦੇ ਕੈਨ ਡੂ ਐਟ ਐਨੀ ਐਕਸਟੈਂਟ।
1: ਓਕੇ,
0: ਠੀਕ ਹੈ। ਹੁਣ ਇਹ 'ਚ ਕੀ ਹੋਇਆ, ਇੱਕ ਸਭ ਤੋਂ ਪਹਿਲਾਂ ਕੀ ਹੁੰਦਾ ਸੀਗਾ, ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਚੀਜ਼ ਦੱਸਦਾ। 2015 ਤੋਂ ਪਹਿਲਾਂ USA ਨਹੀਂ ਸੀਗਾ, ਯੂਨੀਕ ਸਟੂਡੈਂਟ ਆਈ ਡੀ। ਇਹ ਕਈ ਏਜੰਟਾਂ ਨੂੰ ਜਾਂ ਕਈ ਐਜੂਕੇਸ਼ਨ ਏਜੰਟ ਨੂੰ ਸ਼ਾਇਦ ਨਾ ਪਤਾ ਹੋਵੇ। ਉਦੋਂ ਪਹਿਲਾਂ ਕੋਈ ਵੀ ਪੜ੍ਹਾਈ ਕਿਤੋਂ ਮਰਜ਼ੀ ਆਪਾਂ ਵੈਟ ਸੈਕਟਰ ਵਿੱਚ ਕਰਦੇ, ਯੂ ਜਸਟ ਨੀਡ ਅ ਵਨ ਸਰਟੀਫਿਕੇਟ, ਉਹਦੇ ਬੇਸ ਤੁਸੀਂ ਕਿਤੇ ਵੀ ਜੋਬ ਅਪਲਾਈ ਕਰੋ, ਕਿਤੇ ਵੀ EOR ਜੋ ਮਰਜ਼ੀ ਪਾਓ, ਯੂ ਕੈਨ ਡੂ ਐਵਰੀਥਿੰਗ, ਵੈਲਿਡ ਸੀਗਾ ਉਹ
1: ਜੀ।
0: ਤਾਂ ਉਦੋਂ ਬਾਅਦ ਕੀ ਹੋਇਆ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਇੱਕ ਲੂਪ ਹੋਲ ਆ, ਜਿਹਦੇ ਨਾਲ ਕੋਈ ਵੀ ਸਰਟੀਫਿਕੇਟ ਜਦੋਂ ਮਰਜ਼ੀ ਇਸ਼ੂ ਕੀਤਾ ਅਤੇ ਉਹ ਵੈਲਿਡ ਹੋਇਆ, ਤਾਂ ਇਹਨੇ USA ਬਣਾਤਾ ਕਿ ਤੁਹਾਨੂੰ ਐਵਰੀ ਈਅਰ ਜਾਂ ਐਵਰੀ ਮੰਥ, ਐਵਰੀ ਕੁਆਰਟਰ ਯੂ ਨੀਡ ਟੂ ਅਪਡੇਟ ਟੂ ਦੀ ਡਿਪਾਰਟਮੈਂਟ ਕਿ ਤੁਹਾਡੇ ਪੜ੍ਹਾਈ ਜਿਹੜੀ ਕੀਤੀ, ਕਿੰਨੇ ਕਿੰਨੇ ਯੂਨਿਟ ਬੱਚੇ ਨੇ ਪਾਸ ਕੀਤੇ ਨੇ
1: ਜੀ।
0: ਫੈਬ ਦੇ ਵਿੱਚ ਲਾਸਟ ਡੇਟ ਹੁੰਦੀ ਹੈ ਕਿ ਫੈਬ ਤੋਂ ਪਹਿਲਾਂ ਤੁਹਾਨੂੰ ਪਿਛਲੇ ਸਾਲ ਦਾ ਸਾਰਾ ਰਿਕਾਰਡ ਸਬਮਿਟ ਕਰਨਾ। ਹੁਣ ਉਹਨਾਂ ਚੀਜ਼ਾਂ ਲੈ ਕੇ ਜਦੋਂ USA ਇਹਨਾਂ ਨੇ ਬਣਾਤੀ, ਹੁਣ USA ਬਣਨ ਤੋਂ ਬਾਅਦ ਆਪਾਂ ਲੱਗਿਆ ਕਿ ਵੀ ਚੱਲ ਠੀਕ ਹੈ, ਜਿਹੜੀ ਕੁਆਲੀਫਿਕੇਸ਼ਨ ਤੁਹਾਨੂੰ ਵੈਲਿਡ ਹੈ ਕਿਤੇ ਇੱਕ ਸਾਲ ਪੁਰਾਣੀ ਤੋਂ ਵੱਧ ਨਹੀਂ ਹੋਣੀ
1: ਜੀ,
0: ਤਾਂ ਬੈਕਡੇਟ ਇੱਕ ਸਾਲ ਤੋਂ ਪੁਰਾਣਾ ਬੰਦਾ ਜਾ ਨਹੀਂ ਸਕਦਾ। ਪਰ ਡਿਪਾਰਟਮੈਂਟ ਹੁਣ ਉਹ ਵੀ ਸਟ੍ਰਿਕਟਨੈਸ ਕਰਤੀ ਕਿ ਵੀ ਜਦੋਂ ਵੀ ਕੋਈ ਨਵੀਂ ਕੁਆਲੀਫਿਕੇਸ਼ਨ ਜਾਂ ਨਵਾਂ ਕੋਲ ਜਾਏਗਾ, ਔਨ ਦੇ ਨੀਡ ਟੂ ਰਿਪੋਰਟ ਐਸ ਸੂਨ ਐਸ ਪੋਸੀਬਲ ਕਿ ਕਿੰਨੀ ਪੜ੍ਹਾਈ ਹੋ ਚੁੱਕੀ ਹੈ ਸਟੂਡੈਂਟ ਦੀ। ਤਾਂ ਇਹ ਸਾਰੀ ਚੀਜ਼ ਤਾਂ ਹੀ ਕੀਤੀ ਨੇ ਕਿਉਂਕਿ ਇਹਨਾਂ ਲੱਗਿਆ ਕਿ ਲੂਪ ਹੋਲ ਸੀਗਾ
1: ਜੀ। ਬਿਲਕੁਲ, ਤੁਸੀਂ ਇਹਦੀ ਗੱਲ ਕੀਤੀ ਹੈ USI ਨੰਬਰ ਦੀ, ਤੁਸੀਂ ਗੱਲ ਕੀਤੀ ਹੈ, ਉਹਦੇ ਵਿੱਚ ਜਿਹੜੇ ਬੰਦਿਆਂ ਦੀ ਸਟੂਡੈਂਟਸ ਦੀ ਕਹਿ ਲਓ, ਜਿਨ੍ਹਾਂ ਨੇ ਆਲਰੇਡੀ ਉਸ ਥਾਂ ਤੋਂ ਕੁਆਲੀਫਿਕੇਸ਼ਨ ਕੀਤੀ ਆ, ਉਹਨਾਂ ਦੀ ਹਰ ਇੱਕ ਜਿਹੜਾ ਮੋਡਿਊਲਸ ਹੁੰਦੇ ਆ ਜਾਂ ਸਰਟੀਫਿਕੇਟਸ ਨੰਬਰ ਹੁੰਦੇ ਆ ਵੀ ਆ ਟਰਮਸ ਕਹਿ ਲਓ, ਉਹ ਸਾਰੀਆਂ ਉਹਦੇ ਵਿੱਚ ਅਪਡੇਟਿਡ ਨੇ, ਇਕੱਲੀ ਇਕੱਲੀ ਉਹਦੇ 'ਚ ਸ਼ੋਅ ਹੁੰਦੀ ਆ।
0: ਅਤੇ
1: US ਪੋਰਟਲ USI ਪੋਰਟਲ ਦੇ ਵਿੱਚ, ਉਸ ਤੋਂ ਬਾਅਦ ਜੇ ਮੰਨ ਲਓ ਜਿੱਥੋਂ ਕਾਲਜ ਤੋਂ ਉਹਨਾਂ ਨੇ ਕੀਤੀ ਸੀ, ਜੇ ਉਹ ਕੋਈ ਇੱਦਾਂ ਦਾ ਕੇਸ ਨਿਕਲ ਆਇਆ ਜਿੱਦਾਂ ਦੀ ਤੁਸੀਂ ਗੱਲ ਕੀਤੀ ਆ, ਅਤੇ ਉਹਦੇ ਲਿਸਟ ਹੁੰਦਿਆਂ ਬਾਵਜੂਦ ਵੀ ਉਹ ਕੈਂਸਲ ਕਰ ਸਕਦੇ ਆ,
0: ਉਦੋਂ ਗਾਇਬ ਹੋ ਜਾਏਗਾ। They can remove from the USA portal.
1: Okay, ਕਿ ਉਹਦੇ 'ਚ ਇੱਕ ਵਾਰੀ ਆ ਗਿਆ ਤਾਂ ਮਤਲਬ ਇਹ ਨਹੀਂ ਆ, ਉਹ ਰਿਮੂਵ ਵੀ ਕਰ ਸਕਦੇ ਆ,
0: ਕਿਉਂਕਿ ਉਹਦੇ ਵਿੱਚ ਕੀ ਆ, ਉਹ 'ਚ ਮੈਂਸ਼ਨ ਕਰਦੇ ਕਿ ਇਹ ਕੰਪੀਟੈਂਟ ਹੈਗਾ ਕਿ ਨਹੀਂ ਹੈਗਾ।
1: ਹਾਂਜੀ,
0: ਜਦੋਂ ਕੰਪੀਟੈਂਟ ਹੀ ਨਹੀਂ ਹੈਗਾ, ਦੇ ਵਿਲ ਰਿਮੂਵ ਦੈਟ ਯੂਨਿਟ। ਤਾਂ ਜੇ ਤੁਸੀਂ ਆਪਣੀ ਕੁਆਲੀਫਿਕੇਸ਼ਨ, ਏਜ ਕੇ ਕਾਫੀ ਕੈਂਸਲ ਹੋਏ ਸੀਗੇ
1: ਜੀ,
0: ਚਾਈਲਡ ਕੇ ਸਰਟੀਫਿਕੇਟ ਜਿੰਨੇ ਲਏ ਸੀਗੇ, 63, 64, 500, 300, 1000 ਜਿੰਨੇ ਵੀ ਪੈਸੇ ਦੇ ਕੇ ਤੁਹਾਨੂੰ ਲਏ ਸੀ, ਕਈਆਂ ਦੀ ਕੁਆਲੀਫਿਕੇਸ਼ਨ ਕੈਂਸਲ ਹੋਈ ਨਾ, ਤਾਂ ਮੇਕ ਸ਼ੋਰ ਜੇ ਤੁਸੀਂ ਕਿਤੇ ਵੀ ਜੋਬ ਕਰ ਰਹੇ ਹੋ, ਉਸ ਸਰਟੀਫਿਕੇਟ ਦੇ ਬੇਸ ਦੇ ਉੱਤੇ ਜਿਹਨੇ ਤੁਹਾਨੂੰ ਪਤਾ ਹੈ ਕਿ ਸਰ ਨੋਨ ਜੈਨੂਨ, ਆਪਣੀ USA ਇੱਕ ਵਾਰ ਜ਼ਰੂਰ ਚੈੱਕ ਕਰ ਲਓ
1: ਜੀ। ਬਿਲਕੁਲ, ਕਿਉਂਕਿ ਕਈ ਸਾਰੇ ਜਿੱਦਾਂ ਹਰ ਇੱਕ ਸਟੂਡੈਂਟ ਨੂੰ ਚਲੋ ਹੁੰਦਾ ਹੀ ਆ ਕਿ ਜੇ ਇੱਦਾਂ ਦਾ ਕੋਈ ਚੱਲਣ ਡਿਆ, ਜਦੋਂ ਠੀਕ ਵੀ ਹੋਵੇ ਉਹ ਵੀ ਚੈੱਕ ਕਰਨ ਲੱਗ ਪੈਂਦਾ ਕਿ ਮੇਰੇ ਸਾਰਾ ਕੁਛ ਹੈਗਾ, ਫਿਰ ਜਦੋਂ ਇੱਕ ਵਾਰੀ ਉਹ ਚੈੱਕ ਕਰ ਲਈਦਾ ਕਿ ਵੀ ਮੇਰੀ ਸਾਰੀ ਦੀ ਸਾਰੀ ਲਿਸਟ ਵਿੱਚ ਹੈਗੀ ਆ, ਅਤੇ ਫਿਰ ਥੋੜ੍ਹਾ ਜਿਹਾ ਬੰਦਾ ਕਿ ਸੁਰਖਰੂ ਜਿਹਾ ਹੋ ਜਾਂਦਾ ਵੀ ਹਾਂ ਮੇਰਾ ਸਾਰਾ ਕੁਛ ਹੈਗਾ। ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹ ਕੱਢ ਵੀ ਸਕਦੇ ਆ, ਫਿਰ ਇਹ ਤਾਂ ਕੰਸਰਨਿੰਗ ਚੀਜ਼ ਆ।
0: ਫਿਰ ਐਵੇਂ ਥੋੜ੍ਹੀ, ਫਿਰ ਤੁਸੀਂ ਸਰਟੀਫਿਕੇਟ ਲੈ ਲਓ, ਤੁਸੀਂ ਕਹੋ ਵੀ ਮੈਂ ਤਾਂ ਜੋ ਮਰਜ਼ੀ ਕਰਾਂ, ਪਰ ਤੁਹਾਨੂੰ ਪਤਾ ਨਾ ਤੁਸੀਂ ਸਰਟੀਫਿਕੇਟ ਕਿਵੇਂ ਪ੍ਰੋਕਿਓਰ ਕੀਤਾ
1: ਜੀ। ਬਿਲਕੁਲ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਟੂਡੈਂਟ ਨੇ ARTੀ ਪਾਤੀ ਕਿ ਮੇਰਾ ਕੁਆਲੀਫਿਕੇਸ਼ਨ ਕੈਂਸਲ ਕੀਤੀ ਗਈ ਆ, ਪਰ ਇਹ ਕਿਉਂ ਕੀਤੀ ਗਈ ਆ ਜਾਂ ਨਹੀਂ ਕਰਨੀ ਚਾਹੀਦੀ ਜੋ ਵੀ ਸੀ, ਅਤੇ ਜੇ ਐਜ਼ ਅ ਕਾਲਜ ਆ ਉਹਨੂੰ ਜੇ ਕੈਂਸਲ ਕਰ ਦਿੱਤਾ ਜਾਵੇ, ਉਹਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਜਾਵੇ, ਉਹ ਵੀ ਬਾਅਦ 'ਚ ਕੋਈ ਅਪੀਲ ਵਗੈਰਾ ਕਰ ਸਕਦੇ?
0: ਕਿਉਂਕਿ ਫਿਰ ਇੱਕ ਚੀਜ਼ ਦੇਖੋ ਨਾ, ਜਦੋਂ ਵੀ ਇਹ ਨੋਰਮਲ ਪ੍ਰੋਸੈਸ ਆ, ਜੇ ਤੁਹਾਡੀ ਕੋਈ ਵੀ ਕੈਂਸਲੇਸ਼ਨ ਆਈ ਆ ਤਾਂ ਤੁਸੀਂ ਯੂ ਕੈਨ ਚੈਲੰਜ ਦੈਟ ਕੈਂਸਲੇਸ਼ਨ ਵਿਦ ARTੀ ਜਾਂ ਕੋਰਟ 'ਚ ਜਾ ਸਕਦੇ ਹੋ, ਡਿਪੈਂਡ ਕਰਦਾ ਜਿਹੜਾ ਤੁਹਾਨੂੰ ਵਕੀਲ ਥੋੜ੍ਹਾ ਕੀ ਸਲਾਹ ਦੇ ਰਿਹਾ, ਪਰ ਲੋਕ ਪਾਉਂਦੇ ਹੁੰਦੇ ਨੇ, ਇਸ ਨੋਰਮਲ ਪ੍ਰੋਸੈਸ।
1: ARTੀ ਦੇ ਵਿੱਚ ਵੀ ਕੁਛ ਚੇਂਜਿਸ ਆਏ ਨੇ ਰੀਸੈਂਟਲੀ, ਜੇ ਮੈਂ ਗਲਤ ਨਹੀਂ ਤੇ ਇਹਨਾਂ ਨੇ ਵੀ ਕੋਈ ਪ੍ਰੋਸੈਸਿੰਗ
0: ਪੇਪਰ ਬੇਸ ਕਰਤਾ ਨਾ, ਇਹਨਾਂ ਨੇ ਕਿ ਜਿਹੜੇ ਕਈ ਟੈਂਪਰੇਰੀ ਵੀਜ਼ਾ ਹੋਲਡਰ ਨੇ ਉਹਨਾਂ ਦਾ ਪੇਪਰ ਬੇਸ ਸਟਾਰਟ ਹੋਇਆ ਕਰੇਗਾ। ਬਟ ਅੱਜ ਕੱਲ੍ਹ ARTੀ ਦਾ ਜਿਵੇਂ ਯਾਨੀ ਇੱਕ ਡਿਸੀਜਨ ਸਾਡਾ ਕੱਲ੍ਹ ਹੀ ਆਇਆ, ਪੇਪਰ ਬੇਸ ਉੱਤੇ ਅਸੀਂ ਵਿਨ ਕਰ ਲਿਆ, GT ਬੇਸ 'ਤੇ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ, ਸਬਮਿਸ਼ਨ ਸਬਮਿਟ ਕੀਤੀ, ਦੇ ਹੈਪੀ ਡਿਪਾਰਟਮੈਂਟ ਜਿਹੜਾ ਮੈਂਬਰ ਸੀ ਉਹ ਹੈਪੀ ਹੋ ਗਿਆ ਸਬਮਿਸ਼ਨ ਤੋਂ, ਇਹਨਾਂ ਨੇ ਸਾਨੂੰ ਮੇਲ ਕਰਤੀ ਕਿ ਜਿਹੜੀ ਤੁਹਾਡੀ ਹੇਅਰਿੰਗ ਆ ਅਸੀਂ ਕੈਂਸਲ ਕਰ ਰਹੇ ਹਾਂ।
1: ਓਕੇ,
0: ਅਤੇ ਵੀ ਵਿਲ ਸੈਂਡ ਯੂ ਅ ਫੇਵਰੇਬਲ ਡਿਸੀਜਨ।
1: ਪ੍ਰੋਸੈਸਿੰਗ ਟਾਈਮ ਫਾਸਟ ਹੋ ਗਿਆ ਉਹਦੇ ਨਾਲ।
0: ਯਾਰ ਦੇਖੋ, ਜੇ ਤੁਸੀਂ ਸਹੀ ਤਰੀਕੇ ਨਾਲ ਪੜ੍ਹਾਈ ਕਰ ਰਹੇ ਹੋ, ਤੁਸੀਂ ਕਰੰਟਲੀ ਐਨਰੋਲਡ ਹੋ, ਤੁਹਾਡੀ ਸਬਮਿਸ਼ਨ ਸਟਰੋਂਗ ਹੈਗੀ ਆ, ਦੈਨ ਦੇਰ ਹਾਈ ਚਾਂਸ ਟੂ ਵਿਨ ਦੀ ਕੇਸ।
1: ਓਕੇ, ਅਤੇ ਜੇ ਕਾਲਜਿਸ ਨੂੰ ਲੈ ਕੇ ਗੱਲ ਕਰੀਏ, ਤਾਂ ਇਹਦਾ ਤਾਂ ਕਿੱਦਾਂ ਐਜ਼ ਅ ਸਟੂਡੈਂਟ ਕਿੱਦਾਂ ਮੈਂ ਆਪਣਾ ਸਿਕਿਓਰ ਕਰ ਸਕਦਾ ਵਾਂ ਕਿ ਮੈਂ ਪਹਿਲਾਂ ਹੀ ਉਹ ਚੀਜ਼ਾਂ ਦਾ ਧਿਆਨ ਰੱਖਾਂ ਕਿ ਕੱਲ੍ਹ ਨੂੰ ਕੋਈ ਇੱਦਾਂ ਨਾ ਹੋ ਜੇ, ਉਹਨਾਂ ਦੀ ਕੈਂਸਲ ਨਾ ਹੋ ਜੇ, ਫਿਰ ਉਹਦੇ ਨਾਲ ਮੇਰੀ ਐਜੂਕੇਸ਼ਨ ਦੇ ਉੱਤੇ ਵੀ ਪ੍ਰਭਾਵ ਪਾਓ?
0: ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਕਿ ਤੁਸੀਂ ਕਿਹੜੀ ਕੁਆਲੀਫਿਕੇਸ਼ਨ ਕਿਵੇਂ ਪ੍ਰੋਕਿਓਰ ਕੀਤੀ ਆ, ਜੇ ਤੁਸੀਂ ਪੈਸੇ ਦੇ ਕੇ ਸਰਟੀਫਿਕੇਟ ਲਿਆ ਤਾਂ ਯੂ ਨੋ ਬੈਟਰ। ਬੈਟਰ ਇਹ ਹੁੰਦਾ ਕਿ ਦੇਖੋ, ਚਾਹੇ ਤੁਸੀਂ ਕਿਸੇ ਦੇ ਵੀ ਕਲਾਇੰਟ ਹੋ, ਹੈ ਨਾ, ਤਾਂ ਬੈਟਰ ਇਹ ਤਰੀਕਾ ਕਿ ਜੇ ਤੁਸੀਂ ਪੈਸੇ ਦੇ ਕੇ ਸਰਟੀਫਿਕੇਟ ਵੀ ਲੈ ਰਹੇ ਹੋ, ਮੇਕ ਸ਼ੋਰ ਕਿ ਤੁਸੀਂ ਕਾਲਜ ਤੋਂ ਜਾ ਕੇ ਇਸ਼ੂ ਕਰਵਾਓ। ਸ਼ਾਇਦ ਮੇਰੀ ਇਹ ਵਾਲੀ ਗੱਲ ਕਹੀ ਚੰਗੀ ਨਾ ਲੱਗੇ ਜਿਨ੍ਹਾਂ ਨੇ ਧੰਦੇ ਚੱਲ ਰਹੇ ਸੀਗੇ ਕਿ ਵੀ ਆਪਾਂ ਇੱਕ ਪ੍ਰਿੰਟਿੰਗ ਮਸ਼ੀਨਾਂ ਵਾਂਗੂ ਪ੍ਰਿੰਟਿੰਗ ਪ੍ਰੈਸ ਵਾਂਗੂ ਵਰਤੀ ਆ ਰਹੇ ਹਾਂ ਆਪਾਂ ਇਹ ਕੋਲਜ ਨੂੰ, ਉਹਨੂੰ ਸ਼ਾਇਦ ਚੰਗੀ ਨਾ ਲੱਗੇ ਬਟ ਲੇਕਿਨ ਸਵਾਰੀ ਆਪਣੇ ਸਮਾਨ ਦੀ ਆਪ ਜੀਵਨ ਵਾਲਾ ਤੁਹਾਨੂੰ ਮੇਕ ਸ਼ੋਰ ਕਰਨਾ ਪਊਗਾ ਕਿ ਤੁਸੀਂ ਜਿਹੜੇ ਸਰਟੀਫਿਕੇਟ ਲੈ ਰਹੇ ਹੋ ਜਾਂ ਜਿਹੜੀ ਕੁਆਲੀਫਿਕੇਸ਼ਨ ਇਸ਼ੂ ਕਰਵਾ ਰਹੇ ਹੋ ਤੁਹਾਨੂੰ ਕੱਲ੍ਹ ਫਿਊਚਰ ਪੀ ਆਰ ਦੇ ਵਿੱਚ ਜਾਂ ਸਿਟੀਸ਼ਿਪ ਦੇ ਵਿੱਚ ਦਿੱਕਤ ਨਾ ਆਵੇ।
1: ਜੀ ਬਿਲਕੁਲ, ਇਹ ਚੀਜ਼ਾਂ ਦਾ ਧਿਆਨ ਰੱਖਣਾ ਜਿਹੜਾ ਉਹ ਬੜਾ ਜ਼ਰੂਰੀ ਆ। ਅਤੇ ਜੇ ਇੱਧਰ ਇੱਕ ਰੀਸੈਂਟਲੀ ਮੈਂ ਸੁਣ ਰਿਹਾ ਕਿ 491 ਦੀ ਆ ਜਿਹੜਾ ਉਹ ਘਟਾ ਦਿੱਤਾ ਗਿਆ ਵਾ ਸੀਟਾਂ ਦੀ ਜੇ ਗੱਲ ਕਰੀਏ ਤਾਂ, ਅਤੇ ਦੂਜੇ ਪਾਸੇ 191 ਦਾ ਕੀ ਰੁਝਾਨ ਆ?
0: ਬਿਲਕੁਲ, ਹੁਣ ਇਹਨਾਂ ਨੇ ਕੀ ਕੀਤਾ, ਸੀਟਾਂ 491 ਦੀ ਘਟਾ ਤੀਆਂ, ਨੀਅਰ ਅਬਾਊਟ 50% ਤੋਂ ਵੀ ਜ਼ਿਆਦਾ ਘਟਾ ਤੀਆਂ। ਪਰ ਜਿਹੜਾ ਫੋਨ ਜਿਹੜਾ 191 ਜਿਹੜੀ ਇੱਕ ਪ੍ਰੋਸੈਸ ਹੁੰਦਾ, ਦੇਖੋ ਜਿਹੜਾ 491 ਆ ਡੈਟਸ ਆ ਪ੍ਰੋਵੀਜ਼ਨਲ ਪੀ ਆਰ, ਜਿਹੜਾ ਇਹਦੇ ਪੀ ਆਰ ਆ ਉਹ ਹੈਗਾ 191 ਵੀਜ਼ਾ, ਡੈਟਸ ਆ ਪੀ ਆਰ।
1: ਯਾਨੀ 491 ਉਹ ਵੀਜ਼ਾ ਵਾ
0: ਜਿਹੜਾ ਪ੍ਰੋਵੀਜ਼ਨਲ ਪੀ ਆਰ,
1: ਪੀ ਆਰ ਲੈ ਵੱਲ ਤੁਹਾਨੂੰ ਲੈ ਕੇ ਜਾਂਦਾ ਵਾ,
0: ਪ੍ਰੋਵੀਜ਼ਨਲ ਕੱਚੀ ਪੀ ਆਰ ਹੈ,
1: ਕੱਚੀ ਪੀ ਆਰ। ਓਕੇ,
0: ਕੰਡੀਸ਼ਨਲ ਪੀ ਆਰ।
1: ਓਕੇ,
0: ਠੀਕ ਹੈ, 189190 ਇਹ ਪੱਕੀ ਪੀ ਆਰ
1: ਜੀ,
0: 491 ਹੈਗਾ ਪ੍ਰੋਵੀਜ਼ਨਲ ਪੀ ਆਰ
1: ਜੀ,
0: ਜਿਹੜਾ ਕਿ ਪੈਸ ਹੈਗਾ 191। ਜੇ ਤੁਸੀਂ 491 ਦੀ ਕੰਡੀਸ਼ਨ ਪੂਰੀ ਕਰਦੇ ਦੈਨ ਯੂ ਆਰ ਐਲੀਜੀਬਲ ਟੂ ਅਪਲਾਈ 191। ਹੁਣ ਡਿਪਾਰਟਮੈਂਟ ਨੇ ਕੀ ਕੀਤਾ, ਜਿਹੜੀ 491 ਦੀ ਸੀਟਸ ਘਟਾ ਤੀਆਂ, ਇਹਨੇ ਘਟਾ ਕੇ ਕੀ ਕੀਤਾ, ਜਿਹੜਾ 191 ਦਾ ਪ੍ਰੋਸੈਸਿੰਗ ਟਾਈਮ ਸੀ ਐਸ ਪਰ ਉਹਨਾਂ ਦੇ FOI ਦੇ ਮੁਤਾਬਿਕ ਪ੍ਰੋਸੈਸਿੰਗ ਟਾਈਮ ਵਧਾ ਤਾ, ਨੀਅਰ ਅਬਾਊਟ ਡੇਢ ਤੋਂ ਸਾਲ ਤੋਂ ਮੈਨੂੰ ਲੱਗਦਾ ਡੇਢ ਸਾਲ ਕਰਤਾ ਨਾ
1: ਜੀ,
0: ਸਾਲ ਤੋਂ ਡੇਢ ਸਾਲ ਕਰਤਾ ਇਹਨਾਂ ਨੇ, ਪਹਿਲਾਂ 12 ਮਹੀਨੇ ਸੀ, ਫਿਰ 13-14 ਮਹੀਨੇ ਵਧੀਆ ਆ ਰਿਹਾ। ਬਟ ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਟਾਈਮ ਲੱਗੇਗਾ, ਕਿ ਮੇਰੀ ਹੁਣੀ ਗੱਲ ਹੋਈ ਸੀ ਮੇਰੇ ਇਹ ਕੋਲੀਗ ਨਾਲ
1: ਜੀ,
0: ਉਹ 'ਚ ਕੀ ਸੀ, ਇਹਨਾਂ ਨੇ ਇੱਕ ਸਾਲ 'ਚ 16,000 ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਪਿਛਲੇ ਸਾਲ 'ਚ, 31 ਜਨਵਰੀ ਤੱਕ,
1: ਇੱਕ ਸਾਲ 'ਚ 16,000
0: ਨਵੀਆਂ ਐਪਲੀਕੇਸ਼ਨਾਂ ਪਈਆਂ ਨੇ 14,000
1: ਜੀ,
0: ਠੀਕ ਹੈ। ਤਾਂ ਇਟ ਮੀਨਸ ਜੇ 14,000 ਦਾ ਇੱਕ ਸਾਲ 'ਚ ਭੜਕਾਈ ਦੇਣੀ ਨਾ
1: ਜੀ,
0: ਨਵੀਆਂ 491 ਪੈਣੀਆਂ ਨਹੀਂ, ਜੇ ਨਵੀਆਂ 14,000 ਪਈਆਂ ਨੇ ਅਤੇ ਪੁਰਾਣੀ 16 ਇੱਕ ਸਾਲ 'ਚ ਪ੍ਰੋਸੈਸ ਕਰਤੀਆਂ, ਦੈਨ ਦੇਰ ਹਾਈ ਚਾਂਸ ਕਿ ਤੁਹਾਡੇ ਇੱਕ ਸਾਲ 'ਚ ਪ੍ਰੋਸੈਸਿੰਗ ਹੋ ਜੂਗਾ ਫਾਈਲ।
1: ਓਕੇ,
0: ਠੀਕ ਹੈ। ਅਨਟਿਓਨਲੈਸ ਤੁਸੀਂ ਡਾਕੂਮੈਂਟ ਸਬਮਿਟ ਨਹੀਂ ਕੀਤੇ, ਤੁਸੀਂ AFP ਲਾਈ, ਤੁਸੀਂ ਕੋਈ ਹੋਰ ਡਾਕੂਮੈਂਟ ਮਿਸ ਕਰਤਾ, ਜਿਹੜੇ ਤੁਸੀਂ ਫੇਕ ਡਾਕੂਮੈਂਟ ਲਾਏ ਸੀ, ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਹੋਈ, ਤੁਹਾਡਾ ਮੈਡੀਕਲ ਨਹੀਂ ਤੁਹਾਡਾ ਤੋਂ ਹੋਇਆ
1: ਜੀ,
0: ਸਿੰਗਲ ਸੀ, ਮੈਰਿਡ ਹੋ ਗਏ, ਮੈਰਿਡ ਸੈਪਰੇਟ ਹੋ ਗਏ, ਵਟਸ ਐਵਰ ਇਟ ਇਜ਼, ਤਾਂ ਉਹ 'ਚ ਕਈ ਵਾਰ ਟਾਈਮ ਲੱਗਿਆ। ਅਦਰਵਾਈਜ਼ ਉਹਨਾਂ ਨੇ ਕਿ 6 ਮਹੀਨੇ ਦੇ ਵਿੱਚ ਅਸੀਂ 25% ਐਪਲੀਕੇਸ਼ਨ ਪ੍ਰੋਸੈਸ ਕਰ ਦੋਗੇ।
1: ਯਾਨੀ ਜੇ ਵਰਕਲੋਡ ਹੀ ਘੱਟ ਗਿਆ ਤਾਂ ਉੱਧਰੋਂ ਦੂਜੇ ਪਾਸੇ,
0: ਹਾਂ ਮੈਨੂੰ ਲੱਗਦਾ ਕਿ ਵੀ ਇੰਨਾ ਫਰਕ ਨਹੀਂ ਪੈਣਾ, ਕਿ ਜਿਹੜਾ 491 ਸੀਟਾਂ ਹੁਣ ਘਟੀਆਂ ਨੇ ਉਹ ਅਗਲੇ 4 ਸਾਲ ਬਾਅਦ ਫਰਕ ਪਊਗਾ
1: ਜੀ।
0: ਮੈਨੂੰ ਲੱਗਦਾ ਕਿ ਸ਼ਾਇਦ ਕੋਈ ਨਵੀਂ ਕੋਈ ਵੀਜ਼ਾ ਸਭ ਕੈਟਾਗਰੀ ਨਾਲ ਐਡ ਕਰਾਂ ਆਫਟਰ 4 ਈਅਰਸ।
1: ਓਕੇ,
0: 4 ਸਾਲ ਪਹਿਲਾਂ 5 ਸਾਲ ਹੋ ਗਏ, 2019 ਆਇਆ ਸੀ ਮੈਨੂੰ ਲੱਗਦਾ ਹੈ 491। 10 ਸਾਲ ਤੱਕ ਮੋਸਟਲੀ ਇਹ ਰਿਵਾਈਜ਼ ਕਰ ਲੈਂਦੇ ਕਿ ਨਵੀਂ ਚੀਜ਼ ਕੋਈ ਆ ਜਾਵੇ, ਕਿਉਂਕਿ ਜਿਹੜੀ ਇਹਨਾਂ ਦਾ ਇਹ ਚੀਜ਼ ਜਿਹੜੀ ਹੁਣ ਕੀਤੀ ਆ 491 ਸੀਟਾਂ ਘਟਾਉਣ ਦਾ, ਇੱਕ ਬਿਲਕੁਲ ਡਿਫਰੈਂਟ ਆਊਟ ਆਫ ਦੀ ਵੇ ਚੀਜ਼ ਆ, ਦੇ ਆਰ ਪ੍ਰਮੋਟਿੰਗ ਰੀਜਨਲ ਏਰੀਆ। ਬਟ 491 ਸੀਟਾਂ ਘਟਾਉਣ ਦਾ ਮਤਲਬ ਕੀ ਆ, ਹੁਣ ਇਹ ਰੀਜਨਲ ਏਰੀਆ ਪ੍ਰਮੋਟ ਨਹੀਂ ਕਰ ਰਹੇ, ਪ੍ਰਮੋਟਿੰਗ 482 ਕਿਉਂਕਿ ਬੰਦੇ ਵਰਕ ਫੋਰਸ ਚਾਹੀਦੀ ਆ, ਇੰਪਲੋਈ ਸਪੋਂਸਰ, ਪਰ ਉਹ ਸਕਿਊਰਟੀਜ਼ ਕਰ ਰਹੇ ਨੇ ਇਹ
1: ਜੀ।
0: ਤਾਂ ਸਾਰੀ ਚੀਜ਼ ਕੀ ਅਲਾਰਮ ਕਰਦੀਆਂ ਨੇ ਇਹ, ਇਟ ਮੀਨਸ ਕਿ ਇਹ ਇੱਕ ਪਾਸੋਂ ਚੀਜ਼ ਨੂੰ ਫੋਕਸ ਛੱਡ ਕੇ 42 ਕਰਨੇ ਜਾ ਰਹੇ ਨੇ, ਬਟ ਉਹ ਸਕਿਊਰਟੀਜ਼ ਕਰ ਰਹੇ ਨੇ ਕਿ ਉਹਨੂੰ ਅਸੀਂ ਹੋਰ ਸੀਟਾਂ ਵਧਾਵਾਂਗੇ
1: ਜੀ। ਬਿਲਕੁਲ, ਇਹ ਵੀ ਇਹਨਾਂ ਦੀ ਆਪਣੀਆਂ ਬੈਕਐਂਡ ਤੇ ਪਲੈਨਿੰਗ ਆ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ, ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ, ਤੇ ਫਿਰ ਸਾਨੂੰ ਤੇ ਚਲੋ ਫੋਲੋ ਕਰਨੀ ਪੈਣੀ,
0: ਕਿਉਂਕਿ
1: ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ, ਇਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਵਾ। ਤੇ ਇਟ ਮੀਨਸ ਕਿ ਫਿਰ ਜਿਨ੍ਹਾਂ ਨੇ 191 ਦੀ ਫਾਈਲ ਪਾਈ ਆ ਜਾਂ ਪਾਉਣੀ ਆ, ਤੇ ਉਹ ਫਿਰ ਜਿਹੜਾ ਡਿਸੀਜ਼ਨ ਆ ਉਹ ਥੋੜਾ ਜਿਹਾ ਪਹਿਲਾਂ ਐਕਸਪੈਕਟ ਕਰ ਸਕਦੇ।
0: ਹਾਂ ਬਿਲਕੁਲ, 6 ਮਹੀਨੇ ਤੋਂ 1 ਸਾਲ ਦੇ ਵਿੱਚ ਤੁਹਾਡਾ ਆ ਸਕਦਾ, ਜੇ ਤੁਸੀਂ ਹੁਣੀ ਵਿਦਿਨ 1-2 ਮਹੀਨੇ ਪਹਿਲਾਂ ਪਾਈ ਆ ਤਾਂ ਕੋਈ ਦਿੱਕਤ ਨਹੀਂ ਹੈ
1: ਜੀ। ਬਿਲਕੁਲ, ਤੇ ਇੱਧਰ ਸਵਾਲ ਨੇ ਮੈਂ ਉਹ ਲੈ ਲੈਣਾ ਨਾਲ, ਤੇ ਕੋਈ ਹੋਰ ਇਨਫੋਰਮੇਸ਼ਨ ਕੋਈ ਇੰਪੋਰਟੈਂਟ ਰਹਿ ਗਈ ਹੋਵੇ ਆਪਣੀ?
0: ਫਿਲਹਾਲ ਤਾਂ ਇਹੀ ਸੀਗਾ, ਬਾਕੀ ਮੇਲਾ ਦਾ ਬਾਕੀ ਜੇ ਸਵਾਲ ਆਏ ਨੇ ਉਹ ਦੇਖ ਲੈਂਦੇ ਆਪਾਂ
1: ਜੀ। ਬਿਲਕੁਲ, ਇੱਧਰ ਸਵਾਲ ਆ ਜੀ, ਮੈਂ ਇੱਕ ਮਿੰਟ ਖੋਲਣਾ ਆਪਣਾ ਇੱਧਰੋਂ ਇੰਸਟਾਗ੍ਰਾਮ 'ਤੇ, ਤੁਸੀਂ ਲਾਈਵ ਸਾਨੂੰ ਵੇਖ ਰਹੇ ਸੀਗੇ, ਜੇ ਨਹੀਂ ਤਾਂ ਤੁਸੀਂ ਹੁਣ ਜਾ ਕੇ ਵੇਖ ਸਕਦੇ ਹੋ, ਅਤੇ ਨਾਲ ਜਿਹੜਾ ਉਹ ਤੁਸੀਂ ਹੋਸ ਜੇ ਤੁਸੀਂ ਰਿਪੀਟ ਸੁਣਦੇ ਹੋ ਤਾਂ ਫਿਰ ਨਾ ਕਿਤੇ ਚੱਲ ਜਾਇਓ, ਕਿਉਂਕਿ ਫਿਰ ਆਪਾਂ ਓਬਵੀਅਸਲੀ ਉੱਥੇ ਲਾਈਵ ਨਹੀਂ ਹੋਵਾਂਗੇ। ਅੱਜ ਹੈ ਜੀ 27 ਮਈ 2026 ਦੁਪਹਿਰ ਦਾ ਸਮਾਂ, 2:09 ਹੋ ਚੁੱਕੇ ਨੇ ਮੈਲਬਨ ਦੇ ਵਿੱਚ। ਰਿਪੀਟ ਸੁਣ ਰਹੇ ਹੋ ਫਿਰ ਤੋਂ ਉਹੀ ਗੱਲ ਕਿ ਐਡਜਸਟ ਕਰ ਲਿਓ, ਲਾਈਵ ਅਸੀਂ ਨਹੀਂ ਹੋਵਾਂਗੇ ਉਦੋਂ। ਅਤੇ ਇੱਧਰ ਕਹਿੰਦੇ ਨੇ ਕਿ ਮਾਈ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਹੈਜ਼ ਬੀਨ ਰਿਫਿਊਜ਼ਡ। ਅੱਛਾ ਜੀ, ਇਹਨਾਂ ਦੀ ਜਿਹੜੀ ਐਕਸਟੈਂਸ਼ਨ ਰਿਫਿਊਜ਼ ਕੀਤੀ ਗਈ, ਆਈ ਹੈਵ ਆਲਰੇਡੀ ਅਪਲਾਈਡ ਫੋਰ AAT ਦੇ, ਮੈਂ ਅਪਲਾਈ ਕਹਿੰਦੇ ਨੇ ਕਰਤੀ ਆ। ਆਈ ਵਾਜ਼ ਵਰਕਿੰਗ ਪਾਰਟ ਟਾਈਮ ਔਨ ABN ਐਜ਼ ਅ ਪੇਂਟਰ ਡਿਊਰਿੰਗ ਮਾਈ ਸਟੂਡੈਂਟ ਵੀਜ਼ਾ ਐਂਡ ਆਈ ਹੈਵ ਅਪਰੋਕਸ 2 ਈਅਰ ਆਫ ਪਾਰਟ ਟਾਈਮ ਐਕਸਪੀਰੀਅੰਸ, ਕੈਨ ਆਈ ਗੋ ਫੋਰ 482?
0: ਬਿਲਕੁਲ, ਜੇ ਤੁਸੀਂ ਹੁਣ ਇਹਨਾਂ ਨੇ ਪਾਰਟ ਟਾਈਮ ਐਕਸਪੀਰੀਅੰਸ ਲਿਆ 2 ਸਾਲ ਦਾ, ਇਟ ਮੀਨ 1 ਸਾਲ ਦਾ ਫੁੱਲ ਟਾਈਮ ਹੋ ਗਿਆ, ਜੇ ਪਿਛਲੇ 5 ਸਾਲ ਦੇ ਵਿੱਚ ਤੁਹਾਡੇ ਕੋਲ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੈਗਾ, ਤਾਂ ਤੁਸੀਂ 42 ਲਈ ਅਪਲਾਈ ਕਰ ਸਕਦੇ ਹੋ। ਤੁਸੀਂ ਨੋਮੀਨੇਸ਼ਨ ਦੇ SPS ਆਪਣੀ ਕੰਪਨੀ ਦਾ ਕਰਾਓਗੇ, ਜਦੋਂ ਅਪਰੂਵ ਹੋ ਗਏ ਯੂ ਕੈਨ ਅਪਲਾਈ ਯੋਰ ਵੀਜ਼ਾ, ਜਾਂ ਪਹਿਲੇ ਪਾਸ ਹੋ ਵੀਜ਼ਾ ਕੋਈ ਦਿੱਕਤ ਨਹੀਂ।
1: ਹਾਂਜੀ ਬਿਲਕੁਲ, ਇੱਧਰ ਕਾਫੀ ਸਾਰੇ ਇੱਧਰ ਸਾਨੂੰ ਮੈਸੇਜ ਇੰਸਟਾਗ੍ਰਾਮ ਤੇ ਕਹਿ ਰਹੇ ਨੇ ਕਿ ਕਾਲ ਪਿੱਕ ਕਰੋ, ਫੋਨ ਪਿੱਕ ਕਰੋ, ਤੇ ਆਪਾਂ ਫੋਨ ਜਿਹੜਾ ਉਹ ਨਹੀਂ ਪਿੱਕ ਕਰ ਪਾਵਾਂਗੇ ਇਹਦੀ ਰੇਡੀਓ ਦੇ ਉੱਤੇ, ਕਿਉਂਕਿ ਸਾਡੀਆਂ ਵੀ ਕੋਈ ਮਜਬੂਰੀਆਂ ਕਹਿ ਲਓ, ਕਿਉਂਕਿ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਕਾਲ ਸੈਕਸ਼ਨ ਨਹੀਂ ਰੱਖਿਆ। ਅਤੇ ਤੁਸੀਂ ਕਾਲ ਕਰਨੀ ਹੈ ਤਾਂ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਦੇ ਨਾਲ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ +61 3960 2 1 3 3 0 ਦੇ ਉੱਤੇ, ਜਾਂ ਫਿਰ ਤੁਸੀਂ ਇਹਨਾਂ ਦੇ ਆਫਿਸ ਜਾ ਕੇ ਵਿਜ਼ਿਟ ਕਰ ਸਕਦੇ ਹੋ ਸਿਟੀ ਦੇ ਵਿੱਚ, ਕੋਲਿਨ ਸਟਰੀਟ ਦੇ ਉੱਤੇ ਇਹਨਾਂ ਦਾ ਦਫ਼ਤਰ ਆ, ਜੇ ਕਿਸੇ ਹੋਰ ਸ਼ਹਿਰ ਹੋ ਜਿਹਦੇ ਵਿੱਚ ਐਡੀਲੇਡ, ਉੱਥੇ ਵੀ ਇਹਨਾਂ ਦਾ ਆਫਿਸ ਆ, ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਬਾਕੀ ਤੁਸੀਂ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ, ਅਤੇ ਹੋ ਸਕਦਾ ਕਿ ਤੁਹਾਡੀ ਜਿਹੜੀ ਕੁਐਰੀ ਆ ਉਹ ਔਨਲਾਈਨ ਹੀ ਜਾਂ ਫੋਨ ਦੇ ਉੱਤੇ ਹੀ ਜਿਹੜੀ ਉਹ ਸੋਲਵ ਹੋ ਜੇ, ਕਿਉਂਕਿ ਅੱਜ ਕੱਲ੍ਹ ਸਾਰਾ ਕੁਛ ਔਨਲਾਈਨ ਹੋ ਗਿਆ ਵਾ, ਕਾਫੀ ਚੀਜ਼ਾਂ ਜਿਹੜੀਆਂ ਉਹ ਘਰ ਬੈਠਿਆਂ ਹੋ ਜਾਂਦੀਆਂ। ਅਤੇ ਇੱਧਰ ਨੈਕਸਟ ਕੁਸ਼ਚਨ ਹੈ ਜੀ, ਨੈਕਸਟ ਕੁਸ਼ਚਨ ਇਹ ਕਹਿੰਦੇ ਨੇ ਕਿ ਮੈਂ TR ਜਿਹੜੀ ਆ ਉਹ ਅਪਲਾਈ ਕੀਤੀ ਆ, ਅਤੇ ਰੀਸੈਂਟਲੀ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ। ਆਈ ਮੈਂਸ਼ਨਡ ਮੈਂ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਡੈਟ ਡੋਂਟ ਇੰਟੈਂਡ ਟੂ ਐਂਟਰ ਹੋਸਪਿਟਲ, ਮੈਂ ਨਹੀਂ ਜਾ ਸਕਦੀ ਫਰਦਰ ਸਟੇ ਦੇ ਵਿੱਚ, ਅਤੇ ਬੁੱਪਾ ਨੇ ਮੇਰਾ ਮੈਡੀਕਲ ਵੀ ਡਿਕਲਾਈਨ ਕਰ ਦਿੱਤਾ, ਦ ਰੀਜ਼ਨ ਆਈ ਐਮ ਪ੍ਰੈਗਨੈਂਟ, ਇਜ਼ ਦੇਰ ਐਨੀਥਿੰਗ ਆਈ ਨੀਡ ਟੂ ਵਰੀ ਅਬਾਊਟ?
0: ਕੋਈ ਦਿੱਕਤ, ਦੇਖੋ ਜੇ ਤੁਸੀਂ ਬੁੱਪਾ ਨੇ ਤੁਹਾਡਾ ਮੈਡੀਕਲ ਕੈਂਸਲ ਕੀਤਾ, ਤੁਸੀਂ ਸਾਨੂੰ ਬਸ ਈਮੇਲ ਕਰ ਦਿਉ
1: ਜੀ,
0: ਅਤੇ ਤੁਸੀਂ ਬੁੱਪਾ ਨੂੰ ਵੀ ਈਮੇਲ ਕਰ ਸਕਦੇ ਹੋ, ਤਾਂ ਉਹ ਅਪਡੇਟ ਕਰ ਦੇਣਗੇ, ਤਾਂ ਸਾਨੂੰ ਈਮੇਲ ਕਰ ਦਿਉ ਜਾਂ ਆਪਣੇ ਏਜੰਟ ਨੂੰ ਕਰ ਦਿਉ, ਦੇ ਵਿਲ ਅਪਡੇਟ ਟੂ ਡਿਪਾਰਟਮੈਂਟ, ਤਾਂ ਕੋਈ ਟੈਨਸ਼ਨ ਨਹੀਂ ਹੈਗੀ, ਸਾਡੇ ਕਾਫੀ ਕੇ ਚੱਲਦੇ ਰਹਿੰਦੇ ਨੇ ਅਜੇ।
1: ਜੀ ਬਿਲਕੁਲ ਜੀ, ਅਤੇ ਇੱਧਰ ਕਾਫੀ ਸਾਰੇ ਸਾਨੂੰ ਮੈਸੇਜ ਕਹਿੰਦੇ ਨੇ ਕਿ ਵੈਰੀ ਗੁੱਡ ਇਨਫੋਰਮੇਸ਼ਨ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਰੁਣ ਜੀ ਦਾ ਸਮਾਂ ਜਿਹੜਾ ਉਹ ਥੋੜ੍ਹਾ ਜਿਹਾ ਕਢਾ ਕੇ ਅਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਨਾਲ ਟਾਈਮਲੀ ਸਾਂਝੀ ਕੀਤੀ ਜਾਵੇ।
0: ਨਹੀਂ ਨਹੀਂ ਭਰਾ, ਇੱਕ ਚੀਜ਼ ਹੋਰ ਬਲਕਿ ਵੀਰੇ, ਯਾਨੀ ਕਿ ਸਮਾਂ ਕਢਾ ਗਿਆ ਨਹੀਂ, ਸਾਨੂੰ ਤੁਹਾਡੇ ਰੇਡੀਓ ਦੇ ਜ਼ਰੀਏ ਸਾਨੂੰ ਇਹ ਟਾਈਮ ਮਿਲ ਜਾਂਦਾ ਕਿ ਅਸੀਂ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਤਾਂ ਕਈਆਂ ਜਿਹਨਾਂ ਨੂੰ ਲੱਗਦਾ ਕਿ ਅਸੀਂ ਬਿਜ਼ੀ ਹਾਂ, ਅਸੀਂ ਬਿਜ਼ੀ ਹੈਗੇ ਹਾਂ ਪਰ ਤੁਹਾਡੇ ਲਈ ਨਹੀਂ ਹੈਗੇ।
1: ਜੀ ਬਿਲਕੁਲ,
0: ਕਿਉਂਕਿ ਤੁਹਾਡੇ ਕਰਕੇ ਹੀ ਬਿਜ਼ੀ ਹਾਂ, ਤੁਹਾਡੇ ਕਰਕੇ ਅਸੀਂ ਬਾਂਸਲ ਇਮੀਗ੍ਰੇਸ਼ਨ ਤੋਂ ਬਾਂਸਲ ਇਮੀਗ੍ਰੇਸ਼ਨ ਬਣੇ ਹਾਂ ਅਸੀਂ।
1: ਜੀ ਬਿਲਕੁਲ ਜੀ,
0: ਕਮੈਂਟ
1: ਬਿਜ਼ੀ ਰਹਿਣਾ ਵੀ ਮੈਨੂੰ ਲੱਗਦਾ ਜ਼ਰੂਰੀ ਆ।
0: ਮੈਂ ਪੜ੍ਹ ਲੈਣਾ ਕਮੈਂਟ, ਤੁਸੀਂ ਦਿਖਾ ਦਿਓ ਮੈਨੂੰ ਕੋਈ ਦਿੱਕਤ।
1: ਹਾਂਜੀ ਹਾਂਜੀ ਹਾਂਜੀ, ਪਲੀਜ਼ ਜੇ ਤੁਸੀਂ,
0: ਸੋਰੀ
1: ਥੋੜ੍ਹੀ ਜਿਹੀ ਡਿਸਟਰਬੈਂਸ ਹੋ ਗਈ, ਉਹਦੇ ਲਈ ਮਾਫ਼ੀ।
0: ਹਾਂਜੀ, ਸਭ ਤੋਂ ਪਹਿਲਾਂ ਆਇਆ ਇਹਨਾਂ ਦਾ ਅਵਤਾਰ ਬਰਾੜ ਜੀ ਦਾ, ਹੈਲੋ ਭਾਅ ਜੀ, ਰੀਜਨਲ ਏਰੀਆ ਦੇ ਵਿੱਚ ਐਜ਼ ਏ ਕੁੱਕ ਹਾਓ ਲੌਂਗ ਵੇਟਿੰਗ ਟਾਈਮ ਪਲੀਜ਼ ਦੱਸਿਓ। ਤੁਸੀਂ ਰੀਜਨਲ ਏਰੀਆ ਵਿੱਚ ਫੋਨੀ ਬੰਦ ਦੀ ਗੱਲ ਕਰੋ, ਕਿਹਦੇ ਵਾਸਤੇ ਐਜ਼ ਏ ਕੁੱਕ ਕੰਮ ਕਰ ਰਹੇ ਹੋ, ਕਿਹੜੀ ਸ਼ੇਡ 'ਚ ਕਰ ਰਹੇ ਹੋ, 42 ਦੀ ਗੱਲ ਕਰ ਰਹੇ ਹੋ, ਤਾਂ ਤੁਸੀਂ ਇੱਕ ਸਾਲ ਤੁਹਾਨੂੰ ਜੇ ਹੈਗਾ ਤੁਹਾਡੇ ਕੋਲ, ਤਾਂ 3 ਮਹੀਨੇ ਤੋਂ 6 ਮਹੀਨੇ ਤੁਹਾਡਾ ਨੋਮੀਨੇਸ਼ਨ ਆ ਜਾਣੀ ਚਾਹੀਦੀ ਆ। ਰੀਜਨਲ ਏਰੀਆ ਨੂੰ 42 ਦੀ ਕਾਫੀ ਪ੍ਰਾਇਓਰਟੀ ਆ। ਅੱਗੇ ਆ ਗਿਆ, ਸਰ ਮੈਂ ਨਿਊਜ਼ੀਲੈਂਡ ਮੈਂ ਹੂੰ, ਮੇਰਾ ਬੋਸ ਅਭੀ ਮੈਲਬਰਨ ਸ਼ਿਫਟ ਹੁਆ ਹੈ, ਨਿਊ ਬਿਜ਼ਨਸ ਓਪਨ ਕੀਆ ਹੈ ਆਸਟ੍ਰੇਲੀਆ ਮੇਂ, ਸਿਕਿਉਰਟੀ ਔਰ ਕੋਰੀਅਰ ਵੈਨ ਕਾ ਕਿਆ ਵੋ ਮੁਝੇ ਵਹਾਂ ਸੇ ਸਪੋਂਸਰ ਕਰ ਸਕਤਾ ਹੈ ਵਰਕ ਕੇ ਲੀਏ? ਅੰਸ਼ੂ ਜੀ, ਆਪਕੋ ਇਸਕੇ ਲੀਏ ਫਸਟ ਵੀ ਨੀਡ ਟੂ ਸੀ ਦੀ ਡਾਕੂਮੈਂਟੇਸ਼ਨ ਆਫ ਯੋਰ ਬੋਸ, ਕਿ ਉਹਨੇ ਕੰਪਨੀ ਕੌਣ ਸੀ। ਵੈਸੇ ਇੱਕ ਸਾਲ ਪੁਰਾਣੀ ਕੰਪਨੀ ਚਾਹੀਏ ਟੂ ਸਪੋਂਸਰ ਐਨੀ ਵਨ, ਕਿਉਂਕਿ ਹਮੇਂ 4 ਬੈਸਟ ਚਾਹੀਏ ਹੋਗੀ ਉਸਕਾ ਟਰਨਓਵਰ ਚੈੱਕ ਕਰਨੇ ਕੇ ਲੀਏ। ਉਹਦੇ ਬਾਅਦ ਚੋਂ ਡਨ 70 ਪੁਆਇੰਟਸ ਔਨ ਪੇਂਟਿੰਗ ਵਿਚ ਸਟੇਟ ਇਜ਼ ਬੈਟਰ। ਪਵੀ ਜੀ, ਯਾਨੀ ਕਿ ਹਜੇ ਯਾਨੀ ਹੁਣ ਤਾਂ ਮੋਸਟ ਸਟੇਟਾਂ ਬੰਦ ਹੋ ਚੁੱਕੀਆਂ ਨੇ, ਜੇ ਤੁਹਾਡੇ 70 ਪੁਆਇੰਟ ਖੁੱਦੇ ਨੇ ਤਾਂ ਤੁਸੀਂ ਵੈਸਟਰਨ ਆਸਟ੍ਰੇਲੀਆ ਕਰ ਸਕਦੇ ਹੋ। ਵੈਸਟਰਨ ਆਸਟ੍ਰੇਲੀਆ ਇਜ਼ ਅ ਗੁੱਡ ਆਪਸ਼ਨ, ਕਿਉਂਕਿ ਉਹਦੇ ਵਿੱਚ ਤੁਸੀਂ ਇੰਟਰਸਟੇਟ ਵੀ ਆਪਣੀ ROE ਲੌਂਚ ਕਰ ਸਕਦੇ ਹੋ। ਉਦੋਂ ਬਾਅਦ 'ਚ ਸੰਦੀਪ ਢੋਟ, ਵੈਲਡਰ ਨਿਊ ਸਾਊਥ ਵੇਲ 41, ਕਿੰਨੇ ਟਾਈਮ 'ਚ ਗ੍ਰਾਂਟ ਹੋ ਸਕਦਾ? 1 ਵੀਕ ਪਹਿਲਾਂ ਅਪਲਾਈ ਕੀਤਾ ਹੈ, ਜਲਦੀ ਗ੍ਰਾਂਟ ਹੋ ਜਾਏਗਾ 41 ਦੇ ਵਿੱਚ। ਇਸ ਬੈਟਰ ਕਿ ਵੀ ਤੁਸੀਂ ਕੁਛ ਟਾਈਮ ਹੋਰ ਵੇਟ ਕਰ ਲਓ, ਕੋਈ 1 ਸਾਲ ਤਾਂ ਲੱਗ ਹੀ ਜਾਏਗਾ ਆਰਾਮ ਨਾਲ ਤੁਹਾਨੂੰ। ਓਕੇ, 186 ਲਈ ਉਹ ਵੀ ਵੀਰੇ 6 ਮਹੀਨੇ ਤੋਂ 1 ਸਾਲ ਦੇ ਵਿੱਚ ਹੋ ਜਾਏਗਾ ਪ੍ਰੋਸੈਸ। 186 ਅਵਤਾਰ ਜੀ। ਹਾਂਜੀ ਸਰ
1: ਜੀ, ਬਿਲਕੁਲ, ਜਿਨ੍ਹਾਂ ਦੀਆਂ ਇਨਕੁਆਇਰੀਆਂ ਹੈਗੀਆਂ ਉਹ ਤੁਸੀਂ ਕਰ ਹੀ ਦਿੱਤਾ ਜਵਾਬ, ਅਤੇ ਉਹਦੇ ਲਈ ਧੰਨਵਾਦ। ਇੱਧਰ 2 ਕੁ ਸਵਾਲ ਨੇ, ਕਹਿੰਦੇ ਨੇ ਕਿ ਫਾਸਟ ਟਰੈਕ ਸਟੱਡੀ ਦੇ ਬੇਸ ਦੇ ਉੱਤੇ TR ਅਪਲਾਈ ਕੀਤੀ ਜਾ ਸਕਦੀ?
0: ਫਾਸਟ ਸਟੱਡੀ ਦੇ ਉੱਤੇ TR ਅਪਲਾਈ, ਹੁਣ ਦੇਖੋ TR ਅਪਲਾਈ ਕਰਨ ਲਈ ਤੁਹਾਨੂੰ ਪਹਿਲਾਂ 16 ਮਹੀਨੇ ਪੜ੍ਹਾਈ ਚਾਹੀਦੀ ਆ, ਫਿਜ਼ੀਕਲ ਪੜ੍ਹਾਈ 16 ਮਹੀਨੇ, ਅਤੇ 92 ਵੀਕ ਰਜਿਸਟਰ ਕਰਾਇਕ ਉਸਦੇ ਹੋਵੇ, ਤਾਂ ਹੀ ਤੁਸੀਂ TR ਅਪਲਾਈ ਕਰ ਸਕਦੇ ਹੋ।
1: ਓਕੇ,
0: ਹੁਣ ਫਾਸਟ ਟਾਈਮ ਮਤਲਬ ਮੈਨੂੰ ਥੋੜ੍ਹਾ ਇਹ ਸਮਝ ਆਇਆ ਕਿ ਫਾਸਟ ਟਾਈਮ ਮਤਲਬ ਤੁਹਾਨੂੰ 16 ਮਹੀਨੇ ਪੜ੍ਹਾਈ ਕੀਤੀ, ਜੇ 1 ਸਾਲ 'ਚ ਨਹੀਂ ਬੈਠਦੀ, ਜੇ 1 ਸਾਲ 'ਚ ਕਰਤੀ ਦੈਨ ਯੂ ਆਰ ਨੋਟ ਐਲੀਜੀਬਲ।
1: ਮਤਲਬ ਤੁਹਾਨੂੰ ਉਹਦਾ ਟਾਈਮ ਫਰੇਮ ਜਿਹੜਾ ਉਹ ਪੂਰਾ ਕਰਨਾ ਪੈਣਾ। ਕਹਿੰਦੇ ਨੇ ਕਿ ਸਕਿੱਲ ਅਸੈਸਮੈਂਟ ਜਿਹੜੀ ਮੈਂ ਅਪਲਾਈ ਕੀਤੀ ਵੈਟ ਅਸੈਸ ਦੇ ਥਰੂ, ਜਿਹੜਾ ਮੇਰਾ ਏਜੰਟ ਆ ਉਹ ਬਿਜ਼ਨਸ ਡਿਵੈਲਪਮੈਂਟ ਮੈਨੇਜਰ, ਬਟ ਨੋਟ ਗੋਟ ਨੈਗੇਟਿਵ ਆਊਟਕਮ, ਸੋ ਵਟ ਕੈਨ ਆਈ ਡੂ ਨਾਓ? ਨੈਗੇਟਿਵ ਆਊਟਕਮ ਆ ਗਈ ਹੈ ਜੀ ਇਹਨਾਂ ਦੀ ਵੈਟ ਅਸੈਸ 'ਚੋਂ।
0: ਆਪਾਂ ਦੁਬਾਰਾ ਤੁਸੀਂ ਰਿਵਿਊ ਪਾ ਸਕਦੇ ਜੇ ਤੁਹਾਡੇ ਡਾਕੂਮੈਂਟ ਸਹੀ ਸੀਗੇ, ਨਹੀਂ ਆਪਾਂ ਦੁਬਾਰਾ ਨਵੀਂ ਸਕਿੱਲ ਅਸੈਸਮੈਂਟ ਅਪਲਾਈ ਕਰ ਸਕਦੇ। ਵੀ ਨੀਡ ਟੂ ਸੀ ਕਿ ਤੁਹਾਡੀ ਜੋਬ ਐਂਡ ਡਿਊਟੀਆਂ ਕਿਹੜੀ ਕਿਹੜੀ ਸੀਗੀਆਂ, ਉਹਦੇ ਅਲਾਈਨ ਦੇ ਵਿੱਚ ਵੀ ਕੈਨ ਅਪਲਾਈ ਰੀਅਸੈਸਮੈਂਟ ਜਾਂ ਫਿਰ ਨਵੀਂ ਅਸੈਸਮੈਂਟ ਅਪਲਾਈ ਕਰ ਲਾਂਗੇ ਜਿਹੜੀ ਓਕੂਪੇਸ਼ਨ ਹੈ ਫਿੱਟ ਬੈਠੇਗੀ
1: ਅਤੇ ਫਿਰ ਓਕੂਪੇਸ਼ਨ ਚੇਂਜ ਕਰਨੀ ਪਊਗੀ
0: ਵੀ ਨੀਡ ਟੂ ਸੀ
1: ਓਕੇ ਨੀਡ ਟੂ ਸੀ ਇੰਡੀਵਿਜੁਅਲ ਐਪਲੀਕੇਸ਼ਨ ਹਾਂਜੀ ਬਿਲਕੁਲ ਜੀ ਹਰ ਇੱਕ ਦਾ ਆਪੋ ਆਪਣਾ ਜਿਹੜਾ ਉਹ ਬੈਕਗਰਾਊਂਡ ਹੁੰਦਾ ਕਿੱਥੋਂ ਕਿੱਦਾਂ ਕਿਹੜੇ ਪਾਸਿਓਂ ਆਇਆ ਅਤੇ ਉਹ ਚੀਜ਼ਾਂ ਸਾਰੀਆਂ ਵੇਖ ਕੇ ਪਤਾ ਕਈ ਲੱਗਦੀਆਂ ਨੇ ਕਈ ਜਿਹੜੀਆਂ ਜਨਰਲ ਇਨਕੁਆਇਰੀਜ਼ ਹੁੰਦੀਆਂ ਨੇ ਉਹ ਉਹਦਾ ਜਵਾਬ ਹੋ ਸਕਦਾ ਕਿ ਸੌਖਾ ਮਿਲ ਜਾਵੇ ਪਰ ਬਾਕੀ ਦੀਆਂ ਜਿਹੜੀਆਂ ਉਹ ਡਿਪੈਂਡ ਪਾਉਣ ਅਤੇ ਹੁਣ ਆਪਾਂ ਤੁਹਾਡੇ ਕੋਲ ਦਾਤ ਲੈਂਦੇ ਹਾਂ ਬਹੁਤ ਬਹੁਤ ਧੰਨਵਾਦ ਅਰੁਣ ਜੀ ਸਮਾਂ ਦੇਣ ਦੇ ਲਈ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ। ਸੋਸ਼ਲ ਮੀਡੀਆ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ, ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
0: ਇਹ ਨਾ ਸੋਸ਼ਲ ਮੀਡੀਆ ਜਿਹੜਾ ਆ ਨਾ, ਇਹ ਬਹੁਤ ਬਦਤਮੀਜ਼ੀ ਵੀ ਕਰਦਾ
1: ਬਹੁਤ।
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ, ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ,
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਆ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
0: ਕਿਹੜੇ?
1: 2003 ਦੀ ਗੱਲ ਆ,
0: ਚਾਰ ਦੀ ਤਿੰਨ ਦੀ,
1: ਤਿੰਨ ਦੀ ਗੱਲ ਆ। ਲੜਕਾ ਇਸੇ ਤਰ੍ਹਾਂ, ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ,
0: ਅੱਛਾ
1: ਹੈ ਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ, ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ,
1: ਉਹ ਮੁੰਡੇ ਨੂੰ।
0: ਓਕੇ,
1: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ,
1: ਜੇ
0: ਤੂੰ ਇੰਟਰਸਟਿੰਗ ਨਹੀਂ ਆ ਤੂੰ,
1: ਹਾਂ ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ।
0: ਅੱਛਾ,
1: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ। ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ, ਜਿੰਨੀ ਵੀ ਹਾਰਵਰਡ ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ PC 'ਤੇ। ਵੈਬਸਾਈਟ ਬਣਾਈ ਫੇਸ ਮੈਸ਼, ਫੇਸ ਮੈਸ਼, ਸਕਰੀਨ ਖੋਲੂਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।

0: ਅੱਗੇ ਹੋਇਆ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ ਸੋਰੀ ਗਾਇਸ, ਪਰ ਇੱਕ ਜੋੜਾ
1: ਜੁੜਵਾ ਨੇ, ਆਪਾਂ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ ਦੋ ਜੁੜਵਾ ਭਰਾ,
0: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
1: ਅੱਛਾ, ਮੈਂ ਕਹਿੰਦੇ ਰੋਂਦੇ ਰਹਿੰਦੇ ਨੇ।
0: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ ਚ ਲੋਕੀ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ ਮੁੰਡੇ ਦੀ, ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ। ਉਹਨੇ ਕਿਹਾ ਹਾਂ ਬਣਾਉਣਾ।
1: ਅੱਛਾ,
0: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ ਦ ਫੇਸਬੁੱਕ ਡੋਟ ਕੋਮ ਬਣਾਈ, ਮਾਰਕ ਜ਼ਕਰਬਰਗ।
1: ਅੱਛਾ,
0: ਤੇ ਉਹ ਬਾਅਦ ਚੋ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉਦਾਂ ਦੇ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ ਚਾਰ ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ। ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ ਫੇਸਬੁੱਕ ਡੋਟ ਕੋਮ।
1: ਅੱਛਾ, ਕੱਲੇ ਪਹਿਲਾਂ ਦਾ ਫੇਸਬੁੱਕ,
0: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆ ਜਿਹੜਾ ਤੇਰਾ ਦੋਸਤ ਆ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ।
1: ਜੇ ਤੋਂ ਸ਼ੁਰੂ 'ਚ ਪਹਿਲੇ
0: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ। ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ। ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ। ਪਰ ਜਿਹੜਾ ਐਡ ਸੀਗਾ ਨਾ, ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ, ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸਾਰੇ ਸ਼ੇਅਰ ਗਏ।
1: ਓਕੇ,
0: ਬਹੁਤ ਤਕੜਾ ਲੋ ਸੂਟ ਹੋਇਆ
1: ਜੀ।
0: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ, ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ, ਅਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ, ਅਤੇ ਮੇਰਾ ਕੀਤਾ 34% ਹਿੱਸਾ ਲੈਸ, ਅਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ, ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ। ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ 'ਤੇ ਲੋ ਸੂਟ, $20 million ਕੈਸ਼ ਅਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ। ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ, ਪਰ ਇਹ ਹੈ ਕਿ ਉਹਦਾ ਮੈਸਟ ਹੈੱਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ। ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ, ਅਤੇ ਉਹ ਹੁਣ ਸਿੰਗਾਪੁਰ ਰਹਿੰਦਾ ਅਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ, ਹੀ ਇਜ਼ ਅ ਬਿਲੀਅਨਰ।
1: ਓਕੇ,
0: ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ, ਫੇਸਬੁੱਕ ਦਾ IPO ਆ ਗਿਆ ਉਸ ਤੋਂ 5-6 ਸਾਲ ਬਾਅਦ, ਹੋਰ ਫਟਿਆ ਉਹ ਹੋ ਗਏ 100 million ਵਗੈਰਾ 'ਚ, ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ,
1: ਅੱਛਾ,
0: ਉਹਨਾਂ ਉਹ 'ਚ ਲਾ ਤਾ। ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ, $60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ। ਹੀ ਵਾਜ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ, ਅਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ। ਹੈਪੀ ਬਰਥਡੇ ਮਾਰਕ ਜ਼ਕਰਬਰਗ,
1: ਹੈਪੀ ਬਰਥਡੇ ਵੀ, ਹੈਪੀ ਬਰਥਡੇ।
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ, AI ਲੈ ਆਏ ਤੇ ਮੈਟਾ ਦੇ ਅੰਦਰ, ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ, ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ, 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ, ਹਨਾ, ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ,
1: ਚੱਲੀ ਨਹੀਂ ਹੋਏ, ਉਹ
0: ਚੱਲਿਆ ਨਹੀਂ, ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੋਗ ਨੂੰ ਲੈ ਕੇ ਆਉਂਦਾ, ਸਨੂਪ ਡੋਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ, ਕੰਸਰਟ ਕਰਾਇਆ, 1-2 ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million 'ਚ, ਵਰਚੁਅਲ ਪਲੋਟ ਵੀ,
1: ਚੰਨ ਤੇ ਵੀ ਪਲੋਟ ਮਿਲੇ,
0: ਪਰ ਉਹ ਗੱਲ ਨਹੀਂ ਬਣੀ। ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁੱਲਿਸ਼ ਆਦਮੀ ਆ, ਮੈਂ ਤੈਨੂੰ ਛੱਡ ਰਹੀ ਹਾਂ,
1: ਉਂਗਲ ਮੇਰੇ ਵੱਲ ਨੂੰ ਕਿਉਂ ਕਰੀ,
0: ਸੋਰੀ ਸੋਰੀ ਸੋਰੀ, ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ। ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ, ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ।
1: ਹਾਂ, ਪਰ ਇਹਦੇ 'ਚ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ 'ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ, ਅਤੇ ਮੈਂ ਆਪਾਂ ਚਾਹਾਂਗੇ ਕਿ ਤੁਸੀਂ ਇਸ ਸਟੋਰੀ 'ਚੋਂ ਕੀ ਓਬਜ਼ਰਵ ਕੀਤਾ, ਸਾਡੇ ਸਰੋਤੇ ਤੁਸੀਂ ਵੀ ਦੱਸੋ।

0: ਹੋ ਕਿ ਇਹਦੇ ਵਿੱਚ ਰਲਦਾ ਮਿਲਦਾ ਜਾਂ ਤੁਸੀਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ? ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਅਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ? ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ, ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ, ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿਤੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ? ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ,
1: ਉਹ ਵੀ ਆਪਣਾ ਸਿਰਫ ਕੋਡਿੰਗ।
0: ਹਾਂ, ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੀ ਕੱਢਦੇ ਹੋ ਇਹਦੇ ਵਿੱਚੋਂ। ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ, ਮੈਂ ਤਾਂ ਇਹਦਾ ਇਹ ਵੀ ਸੁਣਿਆ ਵੀ ਇਹਦੀ ਤਨਖਾਹ ਹੀ ਇੱਕ ਡਾਲਰ ਆ,
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਹੈ ਨਾ। ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬ੍ਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ।
1: ਹਾਂ, ਉਹ ਵੀ ਹੁੰਦਾ। ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ, ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ ਡੇਢ ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ। ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ, ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ, ਹਰ ਕਿਸੇ ਦੇ ਘਰ 5G ਆ ਗਿਆ। ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ, ਉਸ ਤੋਂ ਕੁਛ ਡੇਢ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ। ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ। ਤੇ ਮੇਨ ਗੱਲ ਦੇਖੋ, ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ
0: ਸਭ ਤੋਂ ਵੱਧ ਫੇਮਸ,
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ, ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ। ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ ਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ,
1: ਉਹ ਇਸੇ ਕਰਕੇ ਨਹੀਂ ਆਇਆ, ਟਿਕਟੋਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੋਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ, ਘੱਟ ਚਲਾਉਂਦੇ ਆ।
0: ਹਾਂ, ਚਾਈਨਾ 'ਚ ਮੈਂ ਵੇਖਿਆ ਉੱਥੇ।
1: ਅੱਛਾ, ਇੱਕ ਇਹ ਵੀ ਪੁੱਛਿਆ ਵੀ ਮੈਂ, ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ। ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
0: ਹਾਂ, ਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
1: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
0: ਨਹੀਂ, ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਹੈ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ ਚਾਹੀਦਾ,
1: ਕਰਨਾ ਚਾਹੀਦਾ, ਇਹ ਜ਼ਰੂਰੀ ਆ।
0: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨਹੀਂ ਗੱਲ ਕਰ ਰਹੇ, ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੈਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ,
1: ਠੀਕ ਹੈ, ਬਿਲਕੁਲ ਸਹੀ ਗੱਲ,
0: ਤਾਂ ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੋਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕ ਵਰਤਦੇ ਸੀ ਉੱਥੇ,
1: ਟਿਕਟੋਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ, ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ। ਪਰ ਉਹੀ ਗੱਲ ਹੈ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਹੈ, ਤਾਂ ਉਹ ਮੰਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
0: ਦੇਖੋ ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ। ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ,
1: ਠੀਕ ਗੱਲ ਹੈ, ਬਿਲਕੁਲ।
0: ਗੂਗਲ ਮਤਲਬ ਕਿੱਡੇ ਵੱਡੇ ਬਲੰਡਰ ਨੇ,
1: ਬਿਲਕੁਲ ਬਿਲਕੁਲ,
0: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ। WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ। ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ ਟੀਵੀ ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
1: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਹੈ। ਇੱਕ ਕ੍ਰੀਏਟਰ ਆ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਹੈ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਤੇ ਉਹ ਬਾਅਦ ਚੋਂ ਜਿੱਤਿਆ। ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ।
0: ਅੱਛਾ,
1: ਕੀ ਬਈ ਜਿਸ ਸੋਫਟ ਡਰਿੰਕ ਹੈ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਹੈ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਉ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਉ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਏ ਕਾਰਬੋਨੇਟ ਵਾਟਰ, ਹੈ ਨਾ, ਸੋਡਾ ਵਾਟਰ, ਉਹ ਪਾ ਦਿਉ, ਅਤੇ ਇਹ ਹੈ ਜੀ ਠੰਡਾ, ਮਤਲਬ ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣੇ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪਰੇਸੀ ਥਿਊਰੀ ਹੈ, ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ, ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਅਤੇ ਉਸੇ ਲੈਵਲ ਦਾ ਬਾਅਦ 'ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤਾਂ ਤੁਹਾਨੂੰ ਹੁੰਦਾ ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ ਕਰਦਾ,
0: ਦੁਬਾਰਾ ਖਾਣ ਨੂੰ ਜੀ ਕਰਦਾ।
1: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ, ਤਾਂ ਕਦੀ ਬੈਨ ਨਹੀਂ ਹੋ ਪਾਈ।
0: ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ ਨਸ਼ਾ,
1: ਸਲੋ
0: ਨਸ਼ਾ ਹੋ ਗਿਆ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
1: ਹਾਂ ਪਤਾ ਸਭ ਨੂੰ ਹੀ ਹੈ, ਪਰ
0: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਬਹੁਤ ਵਧੀਆ, ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ। ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ, ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
1: ਹੁਣ ਆਪਾਂ ਪਾਰਟਿਸਪੈਂਟ ਹੋ ਗਿਆ ਨਾ ਪ੍ਰੋਪਰ। ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਆ ਨਾ, ਯੂ ਐੱਸ ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ।
0: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੇ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
1: ਬਹੁਤ ਹੈਵੀ ਹੁੰਦੇ,
0: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ। ਹੁਣ ਮਤਲਬ ਆਪਾਂ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
1: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ, ਪਹਿਲੇ ਹੈ ਨਾ ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
0: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
1: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ, ਉਹ
0: ਸੋਡਾ ਕਰ ਦਿੰਦੇ,
1: ਹਾਂ ਉਹ ਸੋਡਾ ਕਰ ਦਿੰਦੇ ਆ। ਹਾਂ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਹੈ ਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਂਕਦੇ ਨਹੀਂ ਇੰਡੀਆ ਦੇ ਅੰਦਰ, ਆਹ ਬੜੀ ਪ੍ਰੋਬਲਮ ਹੈ।
0: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਆ।
1: ਅੱਛਾ ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
0: ਕੋਈ ਯਾਰ ਤੂੰ
1: ਬ੍ਰਾਂਡ ਹੀ ਇਹ ਵਧੀਆ,
0: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹਨਾ
1: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
0: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹਨਾ ਨਹੀਂ ਥੋੜੀ ਹੋਵੇ ਕੋਈ।
1: ਬਿਲਕੁਲ ਸਹੀ ਗੱਲ
0: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
1: ਹਾਂ
0: ਫਿਰ ਉਹ ਗੱਲ ਕਿਤੇ ਬਣਦੀ ਆ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜਿੰਗ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਕਦੀ ਨੀ ਤੌਣ। ਹਾਂਜੀ ਹਾਂਜੀ ਹਾਂਜੀ, ਕੌਣ ਮੁੰਡਾ ਕੌਣ, ਇਹਦੀ ਝੁਕਦੀ ਨੀ ਤੌਣ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ, ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ

ਨਾਮ ਹੈ ਸੰਕ ਕੋਸਟ ਫੈਲਸੀ। ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ, ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ। ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ, ਵੋਲਿਊਮ 35, ਪੰਨਾ ਨੰਬਰ 124 ਤੋਂ 140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ। ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ, ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦ ਸੇਮ। ਉਸ ਤੋਂ ਬਾਅਦ ਸਟਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ, ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ, ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ, ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਆ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣਾ ਨੂੰ ਰੋਕ ਨਹੀਂ ਪਾਉਂਦੇ ਹੋ, ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਦਿੰਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਾਂਦਾ ਹਾਂ, ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ, ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦਿਸਦਾ, ਪਰ ਚਲੋ ਕੋਈ ਗੱਲ ਨਹੀਂ, ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ, ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ, ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ, ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ ਵਧੀਆ ਲੱਗਾ ਹੋਵੇ? ਬਾਈ ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ, ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ, ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ, ਅਤੇ ਅੱਜ ਡਾਊਨ ਹੋਇਆ, ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ, ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ।
ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕਨਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ, ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ। ਪਰ ਨਹੀਂ ਜੀ, ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ। ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ, ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵਾਟ ਇਜ਼ ਦਾ ਰੀਜ਼ਨ, ਤਾਂ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਉਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ, ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਨਾ ਕਿ ਇੱਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ, ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ, ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿ ਦਿਆ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ, ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280

0: शर्त लागू।
1: टेंशन टेंशन मेरी टेंशन
2: की हुआ
1: अथे इमिग्रेशन दे एने पंगे ने यार मुकदे ही नहीं।
2: काका जी टेंशन छोड़ो, फोन चको, कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-503-503
1: या 90-77-97-33
2: या ईमेल info@vivaimmigration.com.au।
1: याद रखो 9077-9733
2: वीवा इमिग्रेशन एंड एजुकेशन कंसल्टेंट,
1: हर कदम तुहाडे नाल।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वड्डा तजुर्बा बंसल इमिग्रेशन दा, जिन्हां ने वधिया कोर्स विच एडमिशन कराई अते फिर मैनू PR दी राह भी विखाई। इन्ना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमिग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
0: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਡੀ
1: ਗੱਡੀ ਦਾ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 9077-9933
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਹੈਲੋ ਹੈਲੋ ਹੈਲੋ ਹੈਲੋ ਨਸ਼ਾ ਪੱਤਾ ਤਾਂ ਹਰੇਕ ਕਰਦਾ ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾਉਂਦੀ ਆ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਖੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਖੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੇ।

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ

ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ,

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਮੁਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮੁਖ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਾਮ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੁਕਰਮੰਗ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਤ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰਿਆਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਕੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੁਪ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਾਹ ਦੁਰਜਾਨ।

0: ਪਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰੇਂਗੇ ਕਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗੁਆਇਓ ਬਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਐਸੇ ਸੁਭੈ ਸਵਤਾਇਓ ਸਾਚ ਕਹੁ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਹੁਂ ਲੈ ਪਾਇਨ ਪੂਤਰਿਓ ਸਿਰ ਕਹੁਂ ਲੈ ਲਿੰਗ ਲੇ ਢਲਕਾਇਓ ਕਹੁਂ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹੁਂ ਪੁਛਾਂ ਕੋ ਸੀਸ ਨਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮ੍ਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਵੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰੀ ਅਸ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੋ ਫੂ ਰਾਜਾ ਹੈ ਬੈਠਾ ਕਹੋ सिमट पयो संकरया कैठा सगरी सृष्ट दिखाए चंभव आजुगा स्वरूप सुजंभव आवरछा मेरी तुम करो सिखुबार असिख संगरो दुष्ट जिते उठवत उत्पाता सकल मलेश करो रन काता जे आज तो तब सरनी परे तिन के दुष्ट दुख है मरे पुरख जवन पग परे तिहारे तिन के तुम संकट सब तारे जो कल को एक बार तिहाय है ताके काल निकट नहीं आए है रच्छा होए ता सब काला दुष्ट अरिष्ट तरे तत्काला कृपा दृष्ट तन जाहन हर हो।

ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਮਾਨ ਡਿਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬਦਹੋ ਪੁਰਖ ਬਿਦਾਤਾ ਏ ਤਾਂ ਤੂੰ ਸੋਹੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕਰਕੇ ਪਹੁੰਚੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਜ ਕਰਕੇ ਸ੍ਰੀ ਆਸਾ ਜੀ ਦੀ ਵਾਰ ਦੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸ੍ਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਰੀ ਮਾਨਵਤਾ ਦੇ ਭਲੇ ਵਾਸਤੇ ਸਾਰਿਆਂ ਨੂੰ ਸਾਂਝਾ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰਾਹੀਂ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਕਿਰਪਾ ਕਰਨ ਜਿੰਨੀ ਕੁ ਮੈਨੂੰ ਗੁਰੂ ਸਾਹਿਬ ਜੀ ਬੁੱਧੀ ਬਖਸ਼ਣਗੇ ਗੁਰੂ ਦੇ ਬਚਨ ਤੁਹਾਡੇ ਸਮਕਸ਼ ਰੱਖਣ ਦਾ ਯਤਨ ਕਰਾਂਗਾ।

ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਤਿੰਨਾਂ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ

0: ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨ ਤੇ ਆਪਾਂ ਸੱਜ ਕੇ ਬੈਠੇ ਹੈ, ਗੁਰੂ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਦੇ ਅੰਦਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸੰਗਤ ਜੀ ਆਪਾਂ ਨੂੰ ਦੋ ਬਹੁਤ ਵੱਡੀਆਂ ਦਾਤਾਂ ਦਿੱਤੀਆਂ, ਇੱਕ ਗੁਰਬਾਣੀ ਦੀ ਦਾਤ ਔਰ ਇੱਕ ਕੁਰਬਾਨੀ ਦੀ ਦਾਤ। ਜਿੱਥੇ ਗੁਰੂ ਸਾਹਿਬਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹੈ, ਉੱਥੇ ਸਤਿਗੁਰੂ ਸਾਹਿਬ ਜੀ ਬਾਣੀ ਕੇ ਬੋਹਿਤ ਹਨ, ਜਿਨ੍ਹਾਂ ਨੇ ਵੱਡਿਆਂ ਸਤਿਗੁਰਾਂ ਦੀ, ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ ਬਾਣੀ ਇਕੱਤਰ ਕੀਤੀ ਔਰ 30 ਰਾਗਾਂ ਵਿੱਚ ਮਾਰ ਨੇ ਆਪਣੇ ਕੰਠੋਂ ਪਾਵਨ ਗੁਰਬਾਣੀ ਉਚਾਰੀ। ਐਸੇ ਬਾਣੀ ਕੇ ਬੋਹਿਤ ਸਤਿਗੁਰੂ ਸਾਹਿਬ ਅੱਜ ਦਾ ਪਾਵਨ ਉਪਦੇਸ਼ ਸਾਨੂੰ ਬਖਸ਼ਦੇ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਸੰਸਾਰ ਉੱਤੇ ਸੰਗਤ ਜੀ ਕੋਈ ਵੀ ਮਨੁੱਖ ਜਿਹੜਾ ਬਾਹਰੀ ਤੌਰ ਤੇ ਜੋ ਮਰਜ਼ੀ ਪ੍ਰਾਪਤ ਕਰ ਲਵੇ ਤ੍ਰਿਪਤ ਨਹੀਂ ਹੋ ਸਕਦਾ। ਜਿਵੇਂ ਅਸੀਂ ਤਨ ਦੀ ਖੁਰਾਕ ਖਾਂਦੇ ਹਾਂ, ਇਵੇਂ ਸਾਡੇ ਮਨ ਦੀ ਵੀ ਇੱਕ ਖੁਰਾਕ ਹੈ। ਪ੍ਰਸ਼ਾਦਾ ਛਕੀਏ, ਭੋਜਨ ਛਕੀਏ ਤੇ ਤਨ ਤ੍ਰਿਪਤ ਹੋ ਜਾਂਦਾ ਹੈ। ਪਰਮਾਤਮਾ ਦਾ ਭਜਨ ਕਰੀਏ ਤੇ ਬੰਦੇ ਦਾ ਮਨ ਤ੍ਰਿਪਤ ਹੋ ਜਾਂਦਾ ਹੈ। ਤਾਂ ਹੀ ਗੁਰੂ ਘਰ ਵਿੱਚ ਇਹ ਮਰਯਾਦਾ ਹੈ, ਸੰਗਤ ਵੀ ਹੈ ਤੇ ਪੰਗਤ ਵੀ ਹੈ। ਗੁਰੂ ਕੇ ਸਿੱਖਾ, ਅਗਰ ਤੂੰ ਤਨ ਕਰਕੇ ਭੁੱਖਾ ਹੈ, ਗੁਰੂ ਕੇ ਲੰਗਰ ਵਿੱਚ ਜਾ ਕੇ ਬੈਠ, ਤੈਨੂੰ ਪ੍ਰਸ਼ਾਦਾ ਮਿਲੇਗਾ, ਤੇਰੇ ਤਨ ਦੀ ਭੁੱਖ ਦੂਰ ਹੋਏਗੀ। ਅਗਰ ਤੂੰ ਕਰੋੜਾਂ ਜਨਮਾਂ ਕਰਕੇ ਮਨ ਕਰਕੇ ਭੁੱਖਾ ਹੈ ਤੇ ਗੁਰੂ ਦੇ ਦਰਬਾਰ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਸੁਣ, ਤੇਰੇ ਮਨ ਦੀ ਭੁੱਖ ਵੀ ਦੂਰ ਹੋ ਜਾਏਗੀ। ਇਹ ਸ਼ਬਦ ਕਰਦਾ ਹੈ ਸਤਿਗੁਰੂ ਸਾਹਿਬ। ਗਏ ਸੰਸਾਰ ਵੱਲ ਨਜ਼ਰ ਮਾਰੀਏ ਤੇ ਕੋਈ ਮਨੁੱਖ ਤ੍ਰਿਪਤ ਨਹੀਂ ਹੈ। ਮਨੁੱਖ ਤ੍ਰਿਪਤੀ ਲੱਭ ਰਿਹਾ ਹੈ ਬਾਹਰੋਂ, ਸੋਚਦਾ ਹੈ ਜਿਵੇਂ ਸ਼ਕਲ ਲਈ ਪਦਾਰਥ ਬਾਹਰੋਂ ਮਿਲੇ ਹੈ, ਪਹਿਨਣ ਲਈ ਕੱਪੜਾ ਬਾਹਰੋਂ ਮਿਲੇ ਹੈ, ਆਉਣ ਜਾਣ ਲਈ ਸਾਧਨ ਬਾਹਰੋਂ ਪ੍ਰਾਪਤ ਹੋਏ ਹੈ, ਸ਼ਾਇਦ ਜਿਹੜੀ ਮੇਰੇ ਮਨ ਦੀ ਭੁੱਖ ਹੈ ਵੀ ਕਿਤੇ ਬਾਹਰੋਂ ਜਿਹੜੀ ਹੈ ਦੂਰ ਹੋਏਗੀ, ਤੇ ਸਾਰੀ ਭੱਜ ਦੌੜ ਫਿਰ ਬਾਰ ਬਾਰ ਕਰਦਾ ਰਹਿੰਦਾ। ਇਹ ਗੱਲ ਠੀਕ ਹੈ, ਤਨ ਦੀ ਭੁੱਖ ਦੂਰ ਕਰਨੀ ਹੋਵੇ ਤੇ ਬਾਹਰ ਭੱਜ ਦੌੜ ਕਰਨੀ ਪੈਂਦੀ ਹੈ। ਕਿਰਤ ਕਰਾਂਗੇ, ਕਾਰੋਬਾਰ ਕਰਾਂਗੇ ਤਾਂ ਹੀ ਪ੍ਰਸ਼ਾਦਾ ਛਕ ਸਕਦੇ ਹੈ ਨਾ। ਅਗਰ ਤਨ ਨੂੰ ਰਜਾਉਣਾ ਹੈ ਤੇ ਸੱਚ ਜਾਣੋ ਬਾਹਰ ਦੀ ਭੱਜ ਦੌੜ ਕਰਨੀ ਪੈਂਦੀ ਹੈ। ਜੇ ਕਿਸੇ ਬੰਦੇ ਨੇ ਮਨ ਨੂੰ ਰਜਾਉਣਾ ਹੈ ਤੇ ਫਿਰ ਟਿਕ ਕੇ ਬੈਠਣਾ ਪੈਂਦਾ ਹੈ, ਕਿਉਂ ਇਹ ਸਾਧਨਾ ਨਾਲ ਟਿਕਦਾ ਹੈ। ਇਹਦੇ ਲਈ ਜਪ ਕਰਨਾ ਹੈ ਤੇ ਜਪ ਕਰਨ ਲਈ ਬੈਠਣਾ ਪੈਂਦਾ ਹੈ। ਧਨ ਕਮਾਉਣਾ ਹੈ ਭੱਜਣਾ ਪਏਗਾ, ਧਰਮ ਕਮਾਉਣਾ ਹੈ ਟਿਕਣਾ ਪਏਗਾ। ਇਸ ਕਰਕੇ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ, ਤੂੰ ਸਾਰਾ ਦਿਨ ਕਿਰਤ ਕਰ, ਸਾਰਾ ਦਿਨ ਕਾਰੋਬਾਰ ਕਰ, ਤਾਂ ਜੋ ਤੇਰੇ ਤਨ ਦੀਆਂ ਸਹੂਲਤਾਂ ਮਿਲਣ, ਤਨ ਦੇ ਸੁੱਖ ਮਿਲਣ, ਤਨ ਦੀ ਭੁੱਖ ਦੂਰ ਹੋਵੇ। ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਕੀਰਤੀ ਵਿੱਚ ਜੁੜ, ਤਾਂ ਜੋ ਤੇਰੇ ਮਨ ਨੂੰ ਸੁੱਖ ਮਿਲੇ ਤੇ ਤੇਰੇ ਮਨ ਦੀ ਵੀ ਤ੍ਰਿਪਤੀ ਹੋ ਜਾਏ। ਸਤਿਗੁਰੂ ਕਹਿੰਦੇ ਹਨ ਜਿਹੜੇ ਬਾਹਰੀ ਤੌਰ ਤੇ ਯਤਨ ਕਰਦੇ ਰਹੇ ਤ੍ਰਿਪਤ ਨਹੀਂ ਹੋ ਸਕੇ। ਬਾਣੀ ਕਹਿੰਦੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋ ਰਹੇ, ਪਰੇ ਪਰੇ ਕੋ ਲੁਜੀ ਹੈ। ਮਨ ਤਾਂ ਹੋਰ ਹੋਰ ਮੰਗ ਕਰਦਾ ਹੈ। ਕਈਆਂ ਨੇ ਸੰਸਾਰ ਵਿੱਚ ਇਹ ਵੀ ਪ੍ਰਚਾਰ ਕੀਤਾ ਕਿ ਜੋ ਮਨ ਮੰਗਦਾ ਹੈ ਇਸ ਮਨ ਨੂੰ ਇੱਕ ਵਾਰਾਂ ਉਹ ਦੇ ਦਿਓ, ਰੱਜ ਜਾਏਗਾ ਤੇ ਫਿਰ ਰੱਬ ਵਾਲੇ ਪਾਸੇ ਚੱਲੇਗਾ। ਜਪਜੀ ਸਾਹਿਬ ਚ ਮਾਰ ਕੇ ਨਹੀਂ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਬਾਹਰੋਂ ਜਿੰਨਾ ਮਰਜ਼ੀ ਕੋਈ ਯਤਨ ਕਰੇ, ਬੰਦੇ ਦੇ ਮਨ ਨੂੰ ਕੋਈ ਰਜਾ ਨਹੀਂ ਸਕਦਾ, ਇਹ ਰੱਜ ਨਹੀਂ ਸਕਦਾ ਬਾਹਰੀ ਤੌਰ ਤੇ। ਸਾਖੀਕਾਰਾਂ ਨੇ, ਕਹਾਣੀਕਾਰਾਂ ਨੇ ਇੱਕ ਬੜੀ ਕੀਮਤੀ ਗਾਥਾ ਲਿਖੀ ਹੈ ਸਾਡੇ ਸਮਝਾਉਣ ਮਾਤਰ। ਕੋਈ ਵਿਅਕਤੀ ਕਹਿੰਦੇ ਕਿਸੇ ਮਹਾਤਮਾ ਦੀ ਬੜੀ ਸੇਵਾ ਕਰਦਾ ਰਿਹਾ, ਸੇਵਾ ਕਰਦਾ ਸੀ ਵੈਸੇ ਪਦਾਰਥਾਂ ਵਾਸਤੇ। ਮਹਾਤਮਾ ਨੇ ਕਿਹਾ ਤੇਰੀ ਸੇਵਾ ਬੜੀ ਕੀ ਚਾਹੀਦਾ ਹੈ? ਕਹਿਣ ਲੱਗਾ ਗਰੀਬੀ ਬੜੀ ਹੈ, ਧਨ ਚਾਹੀਦਾ ਹੈ, ਪਦਾਰਥ ਚਾਹੀਦੇ ਹਨ, ਕਿਰਪਾ ਕਰੋ ਤੇ ਮੇਰੀ ਗਰੀਬੀ ਦੂਰ ਹੋ ਜਾਏ, ਮੈਨੂੰ ਧਨ ਪ੍ਰਾਪਤ ਹੋ ਜਾਏ। ਮਹਾਤਮਾ ਨੇ ਇੱਕ ਦੀਵਾ ਦਿੱਤਾ, ਵਿੱਚ ਵੱਟੀ ਰੱਖੀ, ਕਿਆ ਇਸ ਦੀਵੇ ਚ ਤੇਲ ਪਾ ਲਈ ਤੇ ਦੀਵਾ ਜਗਾ ਕੇ ਪੂਰਬ ਵਾਲੇ ਪਾਸੇ ਚੱਲ ਪਈ, ਜਿੱਥੇ ਦੀਵਾ ਬੁਝੇਗਾ ਉਥੋਂ ਧਰਤੀ ਪੁੱਟੀ ਤੈਨੂੰ ਖਜ਼ਾਨਾ ਮਿਲ ਜਾਏਗਾ। ਜੇ ਨਾ ਮਨ ਰਜਿਆ, ਦੀਵਾ ਫੇਰ ਜਗਾਈ ਤੇ ਪੂਰਬ ਵਾਲੇ ਪਾਸੇ ਚੱਲ ਪਈ, ਪਹਿਲਾਂ ਪੱਛਮ ਵੱਲ ਫਿਰ ਪੂਰਬ ਵੱਲ ਚੱਲ ਪਈ, ਜਿੱਥੇ ਬੁਝੇਗਾ ਧਰਤੀ ਪੱਟੀ ਤੈਨੂੰ ਹੋਰ ਖਜ਼ਾਨਾ ਮਿਲੇਗਾ। ਨਾ ਮਨ ਰਜਿਆ, फिर जगा के उत्तर वाले पासे चल पई, जिथे बुझेगा धरती पुट्टी खजाना मिलेगा, पर देखी भुल के किते दक्षण वाले पासे जगा के ना चल पई। बंदे दा सुभा उस वेले कर गया, दीवा जगाया है ते पछम वाले पासे चल पिया। केवल समझाउण मात्र एक थामा हुंदियां, दीवा बुझिया केंदे धरती पुट्टी विचो बड़ा धन पदार्थ निकले, बड़े सिक्के बड़िया मोहरां निकलियां, इनिया निकलिया भी सारी जिंदगी ओदी बड़े सुखैन तरीके नाल गुजर सकदी सी। पर हुण ए मन दा विशा बन गया, मन तां नहीं रजेगा। तां दियां सहूलतां लई ते बहुत सी, मन नूं कौन रजाए। लै आ घरे पंडा बन के, मन नहीं खलोता। अगले दिन दीवा जगाया ते पूर्व वाले पासे चला गया। जद उथो टोआ पुटिया ते सोना चांदी निकलिया, नहीं मन ठहरिया। तीजे दिन दीवा जगा के उत्तर वाले पासे गया, पुटिया टोआ हीरे जवाहरात निकल आए। सोचिया साध ने कहा सी चौथे पासे ना जाई, पता नहीं किड्डा वड्डा खजाना होएगा, शायद वो चाहुंदा होएगा भी इस पासे ए ना जावे, खजाना नू ना मिल सके। मन दा सुभा जद दीवा जगा के गया, टोआ पुटिया एक दरवाजा मिलिया, अंदर दाखिल होया, इधर उधर देखिया। की देखिया, एक बंदा चक्की गेट दा पिया है। ओनू पुछिया, मैं इत्थे खजाना लभण आया है। कहिंदे खजाने दा पता ते तैनू मैं ही केवल दस सकदा है, पर मैं तां दस सकदा है अगर मेरी जगह ते बह के कुछ समा तू ए चक्की गेणे। वो चक्की गेण लग पिया, जिन्हें चक्की पहला छड़ दिती वह बाहर नू निकल लगा, दरवाजा बंद कर लगा। कहिंदा किधर चलिया है? कह लगा मैं अज छुट गया है, हुण तेरे तो भी वध तृष्णा दा मारिया, जद कोई आएगा तां तैनू इत्थों आके छुड़ा सकेगा। जे तू चक्की चलाउणी बंद करती तू इहदे विच आके सब कुछ दे मर जावेगा। मनुख दा सुभा इस तरह दा है। गुरबाणी कहिंदी है, मन दी तृष्णा बाहरों नहीं बुझ सकदी, मन बाहरों तृप्त नहीं होएगा, ना रूप करके, ना रंग करके, ना रस करके, ना भोगां करके। गुरबाणी कहिंदी तृष्णा बुझै हर कै नाम, केवल वाहेगुरु परमात्मा दा नाम है जेड़ा अंदर दियां भुखां अंदर दी तृष्णा नूं बुझा सकदा है। सतगुरु इत्थे बख्शिश करदे हन, किवें मन तृप्त होया? तृप्त भई सच भोजन खाया। जदों वाहेगुरु परमात्मा दे सच्चे नाम दा भोजन खादा, नाम दी विचार अंदर गई, कहिंदे अंदरों बिलकुल मन तृप्त हो गया, मन दी तृप्ति हो गई, मन रज गया, मन दे अंदर दियां सारियां कामनावां वासनावां सब खत्म हो गईयां, सब मिट गईयां, मन महान आनंद विच चला गया। इस करके सच्चे पातशाह कहिंदे पर इह तां होएगा अगर मन तुहाडा वाहिगुरु दे सच्चे नाम रूपी भोजन नूं छके। जिवें दो टाइम आपां रज के भोजन खाने है कि तन तृप्त रहे, सतगुरु भी क्या दो समय ने, अमृत वेले उठ के जप कर, गुरबाणी पढ़, सतसंगत जा, शाम वेले फिर रह रास कर, फिर जप कर, सतसंगत कर, दो टाइम इस तरह अपने मन नूं खुराक दे, मन महान हो जाएगा। ज्ञान रखना संगत जी, तन ते मन दो विषय हन। तन दे विच गलत खुराक जाएगी, अज आपां इह सारे ज्ञात रखदे हैं, गलत खुराक तन दे अंदर गई ते तन दे अंदर रोग पैदा होएगा। अगर साडे मन दे अंदर गलत विचारां दी खुराक गई ते मन च सोग पैदा हो जाएगा। अगर शरीर तंदुरुस्त रखना है तो चंगी सादी नरोई खुराक खानी पैंदी है, भोजन छकना पैंदा है। मन अरोग रखना होवे ते परमात्मा वाहिगुरु दा शब्द नाम रूपी भोजन छकना पैंदा है, जेड़ा मन दे सब सोगां नूं मिटा देण वाला है। इस करके सतगुरु कहिंदे ओ तृप्त हो गए कौन? जिन्हां ने वाहिगुरु दे सच्चे नाम दा भोजन छकिया है जी।
1: मन तन रसना नाम त्याए
0: क्या पातशाह फिर भोजन हुण छकना किवें है? दूजे भोजन दा ते पता है कि जो हथा नाल भोजन तैयार कीता है, फिर हथा नाल बुरकियां तोड़ियां, ग्राहियां तोड़ियां, मुख दे विच पाईयां, अंदर गईयां ते तन रज गया, भोजन छक लिया। तेरा हुण जिहड़ा नाम रूपी भोजन है, शब्द रूपी भोजन है, असीं तुसीं कहिंदे छको, पर हुण छकण दी कोई जुगती भी तां दिओ। सतगुरु कहिंदे गल इह है, जिहड़ी तन दी खुराक ओह हथा नाल बनाई दी है ते मुंह दे राही खाई दी है, जिहड़ी नाम दी खुराक है इह रसना नाल बनाई दी है ते कन्नां दे राही खाई दी है। इह मुंह दे राही खाधी नहीं जाएगी, मुख दे नाल बनदी है। अनुभवी पुरश कहिंदे है अगर कोई हथां दे नाल सारा दिन भोजन तैयार करी जाए ते छके ना, ਤੇ ਕੀ ਉਹਦੀ ਭੁੱਖ ਮਿਟ ਜਾਏਗੀ? ਨਹੀਂ, ਕੇਵਲ ਉਹਨੇ ਬਣਾ ਬਣਾ ਕੇ ਢੇਰ ਲਾ ਦਿੱਤੇ ਹਨ। ਭੁੱਖ ਉਦੋਂ ਮਿਟੇਗੀ ਜਦੋਂ ਗਰਾਹੀ ਮੁੱਖ ਦੇ ਰਾਹੀਂ ਅੰਦਰ ਜਾਏਗੀ। ਰਸਨਾ ਨਾਲ ਬਾਣੀ ਪੜ੍ਹਨੀ, ਵਾਹਿਗੁਰੂ ਦਾ ਜਪ ਕਰਨਾ ਮੁਬਾਰਕ ਹੈ, ਪਰ ਅੰਦਰ ਦੀ ਤ੍ਰਿਪਤੀ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਕੰਨਾਂ ਦੇ ਦੁਆਰਾ ਇਸ ਬਣਾਏ ਹੋਏ ਭੋਜਨ ਨੂੰ ਛਕਦਾ ਹੈ। ਭਾਵ ਜੋ ਵਾਹਿਗੁਰੂ ਦਾ ਸ਼ਬਦ ਉਚਾਰਿਆ ਹੈ, ਜੋ ਗੁਰਬਾਣੀ ਦਾ ਸ਼ਬਦ ਪੜ੍ਹ ਰਿਹਾ ਹੈ, ਫਿਰ ਉਹਨੂੰ ਉਸੇ ਤਰ੍ਹਾਂ ਧਿਆਨ ਟਿਕਾ ਕੇ ਸੁਣਦਾ ਪਿਆ ਹੈ। ਮਨ ਤਨ ਦੀ ਗੱਲ ਸਤਿਗੁਰੂ ਕੀਤੀ ਹੈ, ਜਿਸ ਦਾ ਮਨ ਸ਼ਬਦ ਵਿੱਚ ਜੁੜਿਆ ਹੈ, ਜਿਸ ਦਾ ਤਨ ਸੇਵਾ ਕਰ ਰਿਹਾ ਹੈ, ਜਿਸ ਦਾ ਤਨ ਸੰਗਤ ਵਿੱਚ ਆ ਕੇ ਬੈਠਾ ਹੈ, ਮਨ ਸਰੋਤਾ ਬਣ ਕੇ ਸੁਣਦਾ ਹੈ, ਤੇ ਰਸਨਾ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਰਹੀ ਹੈ। ਸਤਿਗੁਰੂ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਨ, ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਹਰ ਜਗਿਆਸੂ ਵਾਸਤੇ ਉਪਦੇਸ਼ ਹੈ, ਇਹ ਰਸਨਾ ਦੇ ਜਪ ਤੋਂ ਅਵਸਥਾ ਸ਼ੁਰੂ ਕਰਨੀ ਪੈਂਦੀ ਹੈ ਜਿਸ ਨੇ ਵੀ ਇਸ ਰਸਤੇ ਤੇ ਚੱਲਣਾ ਹੈ। ਵਾਹਿਗੁਰੂ ਦਾ ਨਾਮ ਰਸਨਾ ਜਪੇ, ਗੁਣ ਗਾਏ ਤੇ ਕੀ ਹੋਏਗਾ? ਅੰਦਰ ਮਹਾਨ ਸ਼ਾਂਤੀ ਪੈਦਾ ਹੋਵੇਗੀ, ਅੰਦਰ ਮਹਾਨ ਇੱਕ ਸਹਿਜ ਪੈਦਾ ਹੋਵੇਗਾ, ਤੇ ਮਹਾਰ ਕਹਿੰਦੇ ਨੇ ਅੰਦਰ ਇੱਕ ਮਹਾਨ ਖੇੜਾ ਆਏਗਾ ਤੇ ਸਾਰੇ ਦੇ ਸਾਰੇ ਦੁੱਖ ਹੀ ਦੌੜ ਜਾਣਗੇ ਜ਼ਿੰਦਗੀ ਚੋਂ, ਸਾਰੀਆਂ ਭੁੱਖਾਂ ਮਿਟ ਜਾਣਗੀਆਂ। ਸਾਡੇ ਇਤਿਹਾਸ ਵਿੱਚ ਬੜੀ ਇੱਕ ਕੀਮਤੀ ਗਾਥਾ ਵੀ ਹੈ, ਜਿਨ੍ਹਾਂ ਨੇ ਨਾਮ ਦਾ ਭੋਜਨ ਛਕਿਆ ਦੇਖੋ ਕਿਵੇਂ ਤ੍ਰਿਪਤ ਹੋ ਗਏ, ਕਿਵੇਂ ਉਹਨਾਂ ਦੀ ਭੁੱਖ ਮਿਟੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ, ਆਪਾਂ ਸਾਰੇ ਇਹ ਸਾਖੀ ਵਿਦਵਾਨਾਂ ਕੋਲ ਸੁਣਦੇ ਹਾਂ ਕੇਵਲ ਅਰਥ ਕਰਨ ਵਾਸਤੇ ਟੂਕ ਮਾਤਰ, ਕਿ ਜਿਸ ਵੇਲੇ ਗੁਰੂ ਸਾਹਿਬਾਂ ਦਾ ਪ੍ਰਕਾਸ਼ ਰਾਏ ਭੋਜ ਦੀ ਤਲਵੰਡੀ ਵਿੱਚ ਹੋਣਾ ਸੀ, ਬਾਬਾ ਕਲਿਆਣ ਚੰਦ ਮਹਿਤਾ ਜੀ ਦੇ ਗ੍ਰਹਿ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ, ਸਤਿਗੁਰੂ ਸਾਹਿਬਾਂ ਤੋਂ ਵੱਡੇ 5 ਸਾਲ ਦੇ ਉਹਨਾਂ ਦੇ ਭੈਣ ਜੀ ਬੇਬੇ ਨਾਨਕੀ ਜੀ ਹਨ। ਜਦ ਉਹਨਾਂ ਦੀ ਉਮਰ ਕੋਈ 4 ਸਾਲ ਦੀ ਹੋਈ ਤੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਪ੍ਰਮਾਤਮਾ ਸਾਨੂੰ ਪੁੱਤਰ ਦੀ ਦਾਤ ਦੇ। ਸਾਡਾ ਇਤਿਹਾਸ ਕਹਿੰਦਾ ਜਿਸ ਵੇਲੇ ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਜੀ ਨੇ ਉਧਰ ਚ ਨਿਵਾਸ ਕੀਤਾ, ਉਸ ਵੇਲੇ ਇੱਕ ਮੁਸਲਮਾਨ ਔਰਤ ਦੌਲਤਾਂ ਦਾਈ ਉਸਦਾ ਨਾਮ ਮੰਨਿਆ, ਉਹ ਮਾਤਾ ਜੀ ਦੀ ਸੇਵਾ ਕਰਨ ਵਾਸਤੇ ਆਉਂਦੀ ਹੈ, ਮੁੱਠੀ ਚਾਪੀ ਰੋਜ਼ ਕਰਦੀ ਹੈ। ਨਾ ਉਹਦਾ ਦੌਲਤ ਹੈ, ਦੌਲਤ ਵਿਚਾਰੀ ਦੇ ਪੱਲੇ ਕੋਈ ਨਹੀਂ ਹੈ, ਬੜੀ ਗਰੀਬੀ ਹੈ, ਤੇ ਗਰੀਬ ਵਰਗਾ ਉਹਦਾ ਸੁਭਾਅ ਜਿਵੇਂ ਬੰਦੇ ਦਾ ਹੁੰਦਾ ਹੈ। ਉਹ ਜਦੋਂ ਬਾਬੇ ਕਲਿਆਣ ਚੰਦ ਮਹਿਤਾ ਦੇ ਘਰ ਆਉਂਦੀ, ਕਹਿੰਦੀ ਬਾਬਾ ਜੀ ਮੈਂ ਖੁਦਾ ਅੱਲਾ ਅੱਗੇ ਅਰਦਾਸ ਕਰਦੀ ਹੈ, ਖੁਦਾ ਤੈਨੂੰ ਪੁੱਤ ਦੇਵੇ, ਤੇ ਜੇ ਤੈਨੂੰ ਖੁਦਾ ਨੇ ਪੁੱਤ ਦਿੱਤਾ ਨਾ ਤੇ 2-4 ਮਣ ਮੈਨੂੰ ਦਾਣੇ ਦੇ ਦੀ, ਮੇਰਾ ਸਿਆਲ ਸੌਖਾ ਲੰਘ ਜਾਏਗਾ, ਬੱਚੇ ਰੱਜ ਕੇ ਰੋਟੀ ਖਾਣਗੇ, ਕੁਝ ਬਸਤਰ ਦੇ ਦਈ ਕਿ ਅਸੀਂ ਠੰਡ ਤੋਂ ਬਚ ਜਾਵਾਂਗੇ। ਬਾਬਾ ਕਲਿਆਣ ਚੰਦ ਮਹਿਤਾ ਜੀ 12 ਪਿੰਡਾਂ ਦੇ ਪਟਵਾਰੀ ਸਨ। ਬਾਬਾ ਜੀ ਨੇ ਹੱਸ ਕੇ ਕਿਹਾ ਕੋਈ ਗੱਲ ਨੀ ਦੌਲਤਾਂ, ਮੈਂ ਤੇਰੀਆਂ ਝੋਲੀਆਂ ਭਰ ਕੇ ਭੇਜਾਂਗਾ। ਲੰਮੀ ਗਾਥਾ ਹੈ, ਉਹ ਰੋਜ਼ ਆਉਂਦੀ ਹੈ ਸੇਵਾ ਵਿੱਚ, ਰੋਜ਼ ਬਾਬਾ ਜੀ ਨੂੰ ਇਹ ਗੱਲ ਕਹਿੰਦੀ ਹੈ ਤੇ ਬਾਬਾ ਜੀ ਰੋਜ਼ ਹੱਸ ਕੇ ਜਵਾਬ ਦਿੰਦੇ ਹੈ। ਅਖੀਰ ਉਹ ਸਮਾਂ ਆਉਂਦਾ ਹੈ ਜੋ ਸਾਡਾ ਇਤਿਹਾਸ ਕਹਿੰਦਾ ਹੈ ਕਿ ਅੰਮ੍ਰਿਤ ਵੇਲਾ ਸੀ ਕੱਤਕ ਦੀ ਪੂਰਨਮਾਸ਼ੀ ਦੇ। ਅੰਮ੍ਰਿਤ ਵੇਲੇ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਹੋਣਾ ਹੈ, ਦੌਲਤਾਂ ਦਾਈ ਅੰਦਰ ਹੈ, ਨਾਲ ਕੁਝ ਦਾਸੀਆਂ, ਇੱਕ ਅੰਦਰ ਦੀਵਾ ਜਗ ਰਿਹਾ 8 ਨੁਕਰਾਂ ਦਾ, ਉਹਦਾ ਮਤਲਬ ਇਹ ਸੀ ਪ੍ਰਕਾਸ਼ ਜ਼ਿਆਦਾ ਹੋਵੇ ਤਾਂ ਉਹਦੇ ਚ 8 ਵੱਟੀਆਂ ਲਾਈਆਂ ਹੀ ਹੈ, ਚਾਨਣ ਜ਼ਿਆਦਾ ਹੋਵੇ, ਉਹ ਦੀਵਾ ਜਗ ਰਿਹਾ ਹੈ। ਬਾਬਾ ਕਲਿਆਣ ਚੰਦ ਮਹਿਤਾ ਜੀ ਵਿਹੜੇ ਚ ਬੈਠੇ ਹੈ ਤੇ ਬੇਬੇ ਨਾਨਕੀ ਜੀ 4.5 ਸਾਲ ਦੀ ਆਰਜਾ ਆਪਣੇ ਪਿਤਾ ਜੀ ਦੇ ਕੋਲ ਬੈਠੇ। ਬਾਬਾ ਜੀ ਉਡੀਕ ਕਰਦੇ ਅੰਦਰੋਂ ਕੀ ਸੁਨੇਹਾ ਮਿਲੇ, ਅਰਦਾਸ ਕਰਦੇ ਹੈ ਪ੍ਰਮਾਤਮਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਦੇਵੇ। ਅੰਮ੍ਰਿਤ ਵੇਲਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਤੇ ਪਹਿਲਾ ਦੀਦਾਰ ਇਸ ਗਰੀਬ ਔਰਤ ਦੌਲਤਾਂ ਦਾਈ ਮੁਸਲਮਾਨ ਔਰਤ ਨੂੰ ਹੋਇਆ। ਜਦੋਂ ਉਹਨੇ ਮਹਾਰਾਜ ਦਾ ਦੀਦਾਰ ਕੀਤਾ, ਦਰਸ਼ਨ ਕਰਦੇ ਉਹਦੇ ਨਾਲ ਵਾਪਰ ਗਿਆ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾ ਸਾਹਮਣੇ, ਉਹਨੂੰ ਸਾਰੀ ਸੁੱਧ ਬੁੱਧ ਭੁੱਲ ਗਈ। ਜਿਸ ਦਰਸ਼ਨਾਂ ਦੀ ਮਹਿਮਾ ਚ ਮਾਰ ਕਹਿੰਦੇ ਨੇ ਹੋਵੇ ਸਿਵਤ ਕਸਮ ਦੀ, ਨੂਰ ਅਰਸੋ ਕੁਰਸੋ ਝੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਕਰੋੜਾਂ ਜਨਮਾਂ ਦੀ ਮੈਲ ਲੈ ਗਈ, ਸਤਿਗੁਰੂ ਦੀਦਾਰ ਉਹਨੇ ਕੀਤਾ, ਉਹਦੇ ਭਾਗ ਜਾਗੇ, ਇੱਕਦਮ ਵਿਸਮਾਦ ਵਿੱਚ ਚਲੇ ਗਈ। ਲਾਗੇ ਦਾਸੀ ਨੇ ਬਾਂਹ ਲਾ ਕੇ ਕਿਹਾ, ਦੌਲਤਾਂ ਦੇਖ ਜਿਸ ਦਾ ਜਨਮ ਹੋਇਆ ਹੈ ਉਹ ਰੋਇਆ ਨਹੀਂ ਹੈ, ਪਤਾ ਨਹੀਂ ਕਾਰਨ ਕੀ ਹੈ। ਦੌਲਤਾਂ ਦਾਈ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਮੇਰੇ ਹੱਥ ਚ ਸੈਂਕੜੇ ਬੱਚਿਆਂ ਨੇ ਜਨਮ ਲਿਆ, ਜਨਮ ਹੁੰਦਿਆਂ ਉਹ ਰੋਂਦੇ ਹਨ। ਵਿਦਵਾਨ ਕਹਿੰਦੇ ਨੇ ਜਨਮ ਦੀ ਪੀੜਾ ਹੈ, ਪਰ ਅਨੁਭਵੀ ਪੁਰਸ਼ ਕਹਿੰਦੇ ਨਹੀਂ, ਅਸਲ ਚ ਜਦੋਂ ਬੰਦਾ ਬੱਚੇ ਦੇ ਰੂਪ ਚ ਮਾਂ ਦੇ ਗਰਭ ਚ ਹੁੰਦਾ ਹੈ ਉਦੋਂ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਹੁੰਦੀ ਹੈ, ਜਦੋਂ ਜਨਮ ਹੁੰਦਾ ਹੈ ਤੇ ਸੁਰਤ ਟੁੱਟਦੀ ਹੈ, ਰੋਂਦਾ ਤਾਂ ਪ੍ਰਮਾਤਮਾ ਜਿਹੜੀ ਸੁਰਤ ਮਾਂ ਦੇ ਗਰਭ ਚ ਜੁੜੀ ਸੀ ਟੁੱਟ ਗਈ ਹੈ, ਇਹਨੂੰ ਜੋੜਨ ਵਾਸਤੇ ਉਹਨੂੰ ਪਤਾ ਨੀ ਕਿੰਨੇ ਜਨਮ ਲੱਗ ਜਾਣਗੇ, ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਸ ਵੇਲੇ ਕਿਹਾ ਰੋ ਨੀ ਰਹੇ, ਦੌਲਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਵੀ ਜੀ ਨੇ ਲਿਖਿਆ ਦੌਲਤਾਂ ਨੂੰ ਕੌਣ ਦੱਸੇ, ਸੰਸਾਰ ਦੇ ਜੀਵ ਆਉਂਦੇ ਨੇ ਕਰਮਾਂ ਦੇ ਬੱਧੇ, ਰੋਂਦੇ ਆਉਂਦੇ ਨੇ, ਰੋਂਦੇ ਜ਼ਿੰਦਗੀ ਜਿਉਂਦੇ ਨੇ, ਰੋਂਦੇ ਇੱਕ ਦਿਨ ਸੰਸਾਰ ਤੋਂ ਚਲੇ ਜਾਂਦੇ ਹੈ। ਜਿਹੜਾ ਅੱਜ ਸੰਸਾਰ ਤੇ ਆਇਆ ਹੈ ਇਹਨੇ ਰੋਣਾ ਨਹੀਂ, ਕਿਉਂਕਿ ਇਹ ਰੋਂਦਿਆਂ ਨੂੰ ਹਸਾਉਣ ਵਾਸਤੇ ਦੁਨੀਆਂ ਤੇ ਪ੍ਰਗਟ ਹੋਇਆ ਹੈ। ਉਸ ਵੇਲੇ ਕਹਿੰਦੇ ਨੇ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਮਹਾਰਾਜ ਬੜੀ ਮਧਮ ਆਵਾਜ਼ ਖੇਡ ਖੜਾ ਕੇ ਹੱਸੇ। ਉਹ ਧੁਨੀ ਜਿਸ ਵੇਲੇ ਦੌਲਤਾਂ ਦਾਈ ਦੇ ਅੰਦਰ ਗਈ, ਐਸੀ ਖੇਡ ਵਰਤੀ, ਉਹਦੇ ਅੰਦਰ ਜਿਹੜਾ ਨੌਨਿਦ ਨਾਮ ਦਾ ਖਜ਼ਾਨਾ ਉਹ ਪ੍ਰਗਟ ਹੋ ਗਿਆ। ਰੋਮ ਰੋਮ ਚ ਚਰਨਕਾਰ ਛਿੜ ਗਈ, ਜਿਹਨੂੰ ਬਾਣੀ ਕਹਿੰਦੀ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿਸ ਵੇਲੇ ਉਹ ਨਾਮ ਪ੍ਰਗਟ ਹੋਇਆ ਸਭ ਸੁੱਧ ਬੁੱਧ ਉਹਨੂੰ ਭੁੱਲ ਗਈ। ਬਾਹਰ ਇੱਕ ਦਾਸੀ ਨੇ ਭੱਜ ਕੇ ਕਿਹਾ ਬਾਬਾ ਤੈਨੂੰ ਵਧਾਈ ਹੋਵੇ, ਤੇਰੇ ਕਰ ਪੁੱਤਰ ਦੀ ਆਮਦ ਹੋਈ ਹੈ। ਦੇਖਣਾ ਇਹ ਗੱਲ ਨੂੰ ਖਿਆਲ ਵਿੱਚ ਰੱਖਣਾ ਕਿਵੇਂ ਤ੍ਰਿਪਤ ਕਰ ਦਿੰਦਾ ਨਾਮ, ਗੁਰੂ ਕੋਲ ਕਿੱਡੀ ਵੱਡੀ ਬਖਸ਼ਿਸ਼ ਹੈ। ਉਸ ਵੇਲੇ ਬਾਬਾ ਕਲਿਆਣ ਚੰਦ ਮਹਿਤਾ ਜੀ ਨੂੰ ਖਿਆਲ ਆਇਆ ਕਿ ਦੌਲਤਾਂ ਤੇ ਦਾਣੇ ਮੰਗਦੀ ਹੈ, ਉਹ ਤਾਂ ਬਸਤਰ ਮੰਗਦੀ ਹੁੰਦੀ ਸੀ ਮੇਰੇ ਕੋਲ। ਬਾਬਾ ਜੀ ਨੇ ਦਾਣੇ ਮੰਗਾਏ, ਬਸਤਰ ਲਿਆਂਦੇ, ਇੱਕ ਵੱਡਾ ਥਾਲ ਸੋਨੇ ਦੀਆਂ ਮੋਹਰਾਂ ਦਾ ਲਿਆਂਦਾ ਕਿ ਦੌਲਤਾਂ ਨੂੰ ਖੁਸ਼ ਕਰਕੇ ਭੇਜਣਾ ਹੈ, ਰੱਬ ਨੇ ਅੱਜ ਮੈਨੂੰ ਪੁੱਤਰ ਦੀ ਦਾਹ ਦਿੱਤੀ ਹੈ। ਉਡੀਕ ਕਰ ਰਹੇ, ਦਿਨ ਦਾ ਚੜਾਅ ਹੋ ਗਿਆ, ਦੌਲਤਾਂ ਬਾਹਰ ਆਈ। ਪਰ ਜਿਸ ਵੇਲੇ ਬਾਹਰ ਆਈ ਉਹਦੇ ਨੇਤਰ ਉਸ ਤਰ੍ਹਾਂ ਦੇ ਨਹੀਂ ਸੀ ਜਿਵੇਂ ਗਈ ਸੀ, ਚਿਹਰਾ ਬਦਲ ਗਿਆ ਹੈ, ਨੇਤਰਾਂ ਚ ਜਲ ਹੈ, ਇੱਕ ਮਹਾਨ ਵਿਰਾਗ ਦਾ ਜਲ ਹੈ। ਅਨਭਵੀ ਪੁਰਸ਼ ਕਹਿੰਦੇ ਹੈ ਜਿਸ ਵੇਲੇ ਕੋਈ ਬਹੁਤ ਨਜ਼ਦੀਕੀ ਵਿਛੜ ਜਾਂਦਾ ਹੈ ਉਸ ਦਿਨ ਵੀ ਅੱਖਰਾਂ ਚ ਜਲ ਆਉਂਦਾ ਹੈ, ਜਿੱਦਣ ਕੋਈ ਬਹੁਤ ਨਜ਼ਦੀਕੀ ਵਿਛੜਿਆ ਮਿਲਦਾ ਹੈ ਅੱਖਾਂ ਚ ਉਸ ਦਿਨ ਵੀ ਜਲ ਆ ਜਾਂਦਾ ਹੈ। ਇਹ ਜਲ ਵਿਰਾਗ ਦਾ ਸੀ, ਇਹ ਮਿਲਾਪ ਦਾ ਸੀ। ਜਦ ਬਾਹਰ ਆਈ ਦੌਲਤਾਂ ਬਾਬਾ ਜੀ ਵੱਲ ਉਹਨੇ ਤੱਕਿਆ ਤੇ ਪਾਸਾ ਕਰਕੇ ਲੰਘਣ ਲੱਗੀ। ਬਾਬਾ ਕਲਿਆਣ ਚੰਦ ਮਹਿਤਾ ਆਵਾਜ਼ ਮਾਰੀ ਦੌਲਤਾਂ, ਪਿੱਛੇ ਮੁੜ ਕੇ ਕਹਿੰਦੀ ਬਾਬਾ ਜੀ ਤੁਹਾਡੇ ਵੱਡੇ ਭਾਗ। ਬਾਬਾ ਜੀ ਕਹਿੰਦੇ ਦੇਖ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ, ਕਰ ਝੋਲੀ। ਤੂੰ ਦਾਣੇ ਮੰਗਦੀ ਸੀ, ਬਸਤਰ ਮੰਗਦੀ ਸੀ, ਲਿਆ ਮੈਂ ਤੇਰੀ ਝੋਲੀ ਭਰਦੇ ਆ। ਸਾਡਾ ਇਤਿਹਾਸ ਕਹਿੰਦਾ ਦੌਲਤਾਂ ਦਾਈ ਨੇ ਸਿਰ ਮਾਰਤਾ, ਵੀ ਮੈਨੂੰ ਨੀ ਚਾਹੀਦੇ ਦਾਣੇ ਜਾਂ ਬਸਤਰ ਜਾਂ ਇਹ ਮੋਹਰਾਂ। ਬਾਬਾ ਜੀ ਕਹਿੰਦੇ ਕੀ ਗੱਲ, ਥੋੜਾ ਹੈ ਹੋਰ ਦੇ ਦਿਆਂਗੇ, ਤੂੰ ਝੋਲੀ ਤੇ ਕਰ। ਉਸ ਵੇਲੇ ਤੂੰ ਰੋਜ਼ ਤਾਂ ਮੇਰੇ ਕੋਲ ਆ ਕੇ ਸੁਨੇਹਾ ਲਾਉਂਦੀ ਸੀ ਕਿ ਬਾਬਾ ਜੀ ਮੈਨੂੰ ਦਾਣੇ ਦਿਓ, ਬਸਤਰ ਦਿਓ, ਅੱਜ ਤੇ ਮੈਂ ਮੋਹਰਾਂ ਵੀ ਲਿਆਂਦੀਆਂ, ਅੱਜ ਕਿਉਂ ਨੀ ਤੂੰ ਮੰਗ ਰਹੀ, ਕਿਉਂ ਨੀ ਝੋਲੀ ਕਰਦੀ। ਦੌਲਤਾਂ ਦਾਈ ਨੇ ਕਿਹਾ ਬਾਬਾ ਜੀ ਸੱਚ ਜਾਣੋ, ਮੇਰਾ ਕੰਮ ਹੀ ਮੰਗਣਾ ਹੈ। ਮੇਰਾ ਜਨਮ ਹੋਇਆ ਨਿੱਕੀ ਉਮਰੇ, ਮੈਂ ਆਪਣੀ ਮਾਂ ਦੇ ਨਾਲ ਜਾ ਕੇ ਲੋਕਾਂ ਦੇ ਘਰੋਂ ਮੰਗਿਆ ਹੈ, ਵੱਡੀ ਹੋਈ ਭਰਾਵਾਂ ਲਈ ਮੰਗਿਆ, ਵਿਆਹੀ ਤੇ ਪਤੀ ਲਈ ਮੰਗਿਆ, ਅੱਜ ਮੈਂ ਆਪਣੇ ਬੱਚਿਆਂ ਲਈ ਮੰਗਦੀ ਫਿਰਦੀ ਹੈ। ਸਾਰਾ ਜਨਮ ਮੇਰਾ ਮੰਗਤਿਆਂ ਵਾਂਗ ਮੰਗਦਿਆਂ ਲੰਘ ਗਿਆ ਹੈ, ਤੇ ਮੈਨੂੰ ਲੱਗਦਾ ਹੈ ਮੈਂ ਇੱਕ ਜਨਮ ਦੀ ਨਹੀਂ ਕਰੋੜਾਂ ਜਨਮਾਂ ਦੀ ਮੰਗਤੀ ਹੋਵਾਂਗੀ। ਪਰ ਸੱਚ ਜਾਣੀ ਬਾਬਾ ਯਕੀਨ ਕਰ, ਅੱਜ ਤੇਰੇ ਪੁੱਤਰ ਦਾ ਦੀਦਾਰ ਕੀਤਾ ਤੇ ਮੈਨੂੰ ਮੰਗਣ ਦੀ ਜਾਚ ਭੁੱਲ ਗਈ ਹੈ। ਮੇਰੀਆਂ ਸਾਰੀਆਂ ਮੰਗਾਂ ਹੀ ਸਮਾਪਤ ਹੋ ਗਈਆਂ ਹਨ, ਮੇਰੀਆਂ ਸਭ ਭੁੱਖਾਂ ਹੀ ਮਿਟ ਗਈਆਂ ਹਨ। ਗੁਰਬਾਣੀ ਵੀ ਕਹਿੰਦੀ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀਏ ਦੂਖ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਇਹ ਇਤਿਹਾਸ ਸਾਡਾ ਕਹਿੰਦਾ ਹੈ। ਦੌਲਤਾਂ ਦਾਈ ਇੰਨਾ ਕਹਿ ਕੇ ਪਾਸੇ ਚਲੇ ਗਈ ਤੇ ਬਾਬਾ ਕਲਿਆਣ ਚੰਦ ਮਹਿਤਾ ਜੀ ਕਹਿੰਦੇ ਇਹ ਕੀ ਗੱਲ, ਅੱਜ ਹੀ ਮੇਰੇ ਪੁੱਤਰ ਜਨਮ ਹੋਇਆ, ਅੱਜ ਇਹਨੂੰ ਕੀ ਦੇ ਦਿੱਤਾ। ਬਾਬਾ ਜੀ ਨੇ ਕਿਹਾ ਪਤਾ ਨੀ ਐਵੇਂ ਝੱਲੀਆਂ ਵਾਲੀਆਂ ਗੱਲਾਂ ਕਰਦੀ ਹੈ, ਜਾਓ ਇਹਦੇ ਪਿੱਛੇ ਇਹ ਮੋਹਰਾਂ ਇਹ ਦਾਣੇ ਇਹ ਬਸਤਰ ਲੈ ਜਾਓ, ਇਹਦੇ ਘਰ ਛੱਡ ਆਓ। ਸਾਡਾ ਇਤਿਹਾਸ ਕਹਿੰਦਾ ਹੈ ਜਿਹੜੀ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਮੰਗਦੀ ਸੀ ਤੇ ਮੰਗਣ ਵਾਲਿਆਂ ਨੂੰ ਕੋਈ ਮਾਣ ਨਹੀਂ ਦਿੰਦਾ, ਅੱਗੋਂ ਲੋਕੀ ਮਾੜੇ ਬੋਲ ਤੇ ਕਬੋਲ ਬੋਲਦੇ ਸਨ, ਅੱਜ ਉਹ ਦੌਲਤਾਂ ਦਾਈ ਗਲੀ ਚ ਤੁਰੀ ਜਾਂਦੀ ਹੈ। ਇਹ ਰੱਬ ਦੇ ਨਾਮ ਦੀ ਤੇ ਗੁਰੂ ਦੀ ਬਖਸ਼ਿਸ਼ ਦੀ ਕਿਰਪਾ ਹੈ, ਦੁਨੀਆਂ ਦੇ ਕੁੱਲ ਪਦਾਰਥ ਦੌਲਤਾਂ ਦਾਈ ਦੇ ਪਿੱਛੇ ਤੁਰੇ ਜਾ ਰਹੇ ਹਨ। ਸਤਿਗੁਰੂ ਕਹਿੰਦੇ ਨੇ ਬ੍ਰਹਮ ਬਿੰਦੈ ਇਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਐਸਾ ਹੈ, ਜਦ ਇਹ ਮਿਲਦਾ ਹੈ ਭੋਜਨ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ। ਤੇ ਜੁਗਤੀ ਸਤਿਗੁਰੂ ਇਹ ਕਹਿੰਦੇ ਨੇ ਆਪਣੇ ਮਨ ਕਰਕੇ ਰਸਨਾ ਕਰਕੇ ਤਨ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਚੌਂਕੜਾ ਮਾਰ ਕੇ ਬੈਠ, ਤੇਰੀ ਰਸਨਾ ਪਰਮਾਤਮਾ ਦਾ ਨਾਮ ਜਪੇ ਤੇ ਤੇਰੇ ਕੰਨ ਨਾਮ ਸੁਣ। ਹਾਲਾਂਕਿ ਕੰਮ ਸੌਖਾ ਨਹੀਂ ਹੈ, ਬੜਾ ਔਖਾ ਹੈ। ਸੁਣਨ ਵਾਸਤੇ ਬਹੁਤ ਇਕਾਗਰਤਾ ਚਾਹੀਦੀ ਹੈ, ਸੁਣਾਉਣ ਵਾਸਤੇ ਧਿਆਨ ਦੂਜਿਆਂ ਤੇ ਰੱਖਣਾ ਪੈਂਦਾ ਹੈ, ਸੁਣਨ ਵਾਸਤੇ ਧਿਆਨ ਆਪਣੇ ਤੇ ਰੱਖਣਾ ਪੈਂਦਾ। ਇਹੀ ਕੰਮ ਸਭ ਤੋਂ ਔਖਾ ਹੈ, ਇਹੀ ਬਹੁਤ ਵੱਡੀ ਸਾਧਨਾ ਹੈ, ਇਹੀ ਸਾਰਾ ਮਨ ਦਾ ਘੋਲ ਹੈ ਸੰਗਤ ਜੀ। ਇਸ ਕਰਕੇ ਸਤਿਗੁਰੂ ਕਹਿੰਦੇ ਹਨ ਇਹ ਕੰਮ ਤੂੰ ਅੰਮ੍ਰਿਤ ਵੇਲੇ ਰੋਜ਼ ਰੋਜ਼ ਕਰ। ਜਿਸ ਦਿਨ ਮਨ ਸਰੋਤਾ ਬਣ ਕੇ ਸੁਣੇਗਾ, ਗੁਰੂ ਗੋਬਿੰਦ ਸਿੰਘ ਕਹਿੰਦੇ ਜਿਸ ਦਿਨ ਇਸ ਮਨ ਨੇ ਰੱਬ ਦੇ ਨਾਮ ਨੂੰ ਇੱਕ ਸਕਿੰਟ ਵੀ ਸੁਣ ਲਿਆ, ਤੇਰਾ ਜਨਮ ਮਰਨ ਕੱਟਿਆ ਜਾਏਗਾ। ਏਕ ਚਿੱਤ ਜੈ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇਹਦਾ ਮਤਲਬ ਇਹ ਹੈ ਇਹ ਸਾਡਾ ਮਨ ਇੱਕ ਸਕਿੰਟ ਵੀ ਇਸ ਪਾਸੇ ਨਹੀਂ ਟਿਕਦਾ। ਜਿਹੜਾ ਮਨ ਸਿਨਮੇ ਘਰ ਚ ਬਹਿ ਕੇ 3 ਘੰਟੇ ਕਾਲਾ ਨਹੀਂ ਪੈਂਦਾ, ਇੱਥੇ ਇਹ ਮਨ ਤੁਸੀਂ ਸਵੇਰੇ ਤਜਰਬਾ ਕਰ ਲਿਓ, 3 ਮਿੰਟ ਜਪ ਕਰਕੇ ਦੇਖਿਓ, 3 ਮਿੰਟ ਵੀ ਇਹ ਮਨ ਇਸ ਪਾਸੇ ਨਹੀਂ ਆਏਗਾ, ਟਕਾਅ ਚ ਨਹੀਂ ਆਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਹੈ, ਮਹਾਰਾਜ ਦੇ ਸਾਹਿਬ ਦੇ ਕੋਲ ਘੋੜਿਆਂ ਦਾ ਵਪਾਰ ਕਰਨ ਵਾਲੇ ਵਪਾਰੀ ਸਨ, ਸੰਗਤ ਕੀਤੀ ਅਸਰ ਹੋ ਗਿਆ। ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਤੁਸੀਂ ਬੜਾ ਕਹਿੰਦੇ ਜੇ ਨਾਮ ਜਪੋ ਤੇ ਬਾਣੀ ਪੜੋ, ਪਰ ਕੀ ਕਰੀਏ ਮਨ ਨਹੀਂ ਮੰਨਦਾ। ਹਰ ਬੰਦੇ ਦਾ ਸਵਾਲ ਇਹ ਹੈ, ਮੇਰਾ ਤੁਹਾਡਾ ਸਾਡਾ ਮਨ ਨਹੀਂ ਮੰਨਦਾ, ਮਨ ਨਹੀਂ ਇਸ ਪਾਸੇ ਲੱਗਦਾ, ਮਨ ਸੁਣਨਾ ਨਹੀਂ ਚਾਹੁੰਦਾ, ਮਨ ਜਪਣਾ ਨਹੀਂ ਚਾਹੁੰਦਾ। ਕਹਿੰਦੇ ਮਹਾਰਾਜ ਮਨ ਨਹੀਂ ਮੰਨਦਾ। ਸਤਿਗੁਰੂ ਕਹਿੰਦੇ ਛੱਡਿਆ ਤਾਂ ਨਹੀਂ ਹੈ, ਕਹਿੰਦੇ ਜਪਦੇ ਤੇ ਹੈ ਪਰ ਮਹਾਰਾਜ ਮਨ ਭੱਜਦਾ ਹੈ, ਬਿਲਕੁਲ ਨਹੀਂ ਮਨ ਮੰਨਦਾ। ਸਤਿਗੁਰੂ ਕਹਿੰਦੇ ਕਿਰਤ ਕਿਹੜੀ ਕਰਦੇ ਜੇ? ਕਹਿੰਦੇ ਜੀ ਘੋੜਿਆਂ ਦੇ ਵਪਾਰੀ ਹੈ। ਅੱਛਾ, ਗੁਰੂ ਸਾਹਿਬ ਕਹਿੰਦੇ ਘੋੜਿਆਂ ਦਾ ਵਪਾਰ ਕਿਵੇਂ ਕਰਦੇ ਜੀ? ਕਹਿੰਦੇ ਜੀ ਮੰਡੀਆਂ ਚ ਜਾਂਦੇ, ਚੰਗੀ ਚੰਗੀ ਨਸਲ ਦੇ ਘੋੜੇ ਖਰੀਦ ਕੇ ਲਿਆਉਣੇ ਆ। ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਖਰੀਦ ਕੇ ਲੈ ਆਉਣੇ, ਚੰਗਾ ਗਾਹਕ ਲੱਭੇ, ਲਾਭ ਮਿਲੇ ਤੇ ਅੱਗੇ ਵੇਚਦੇ ਨੇ, ਵਪਾਰ ਦਾ ਹੀ ਕੰਮ ਹੁੰਦਾ। ਮਾਰ ਕਹਿੰਦੇ ਆਉਂਦਿਆਂ ਸਾਰੇ ਘੋੜੇ ਵਿਕ ਜਾਂਦੇ? ਕਹਿੰਦੇ ਜੀ ਆਉਂਦਿਆਂ ਤਾਂ ਨੀ ਸਾਰੇ ਵਿਕਦੇ। ਫਿਰ ਕੀ ਕਰਦੇ? ਕਹਿੰਦੇ ਜੀ ਅਸੀਂ ਤਬੇਲਾ ਬਣਾਇਆ ਹੈ, ਅਸਤਬਲ ਬਣਾਇਆ ਹੈ, ਉਹਦੇ ਚ ਘੋੜਿਆਂ ਨੂੰ ਬੰਨ ਛੱਡੀਦਾ, ਰੱਖ ਛੱਡੀਦਾ, ਕੰਮ ਉਹਨਾਂ ਦੀ ਦੇਖਭਾਲ ਕਰਦੇ, ਚੰਗਾ ਗਾਹਕ ਲੱਗੇ ਤੇ ਵੇਚ ਦਿੰਦੇ। ਸਤਿਗੁਰੂ ਕਹਿੰਦੇ ਉਹਨਾਂ ਚੋਂ ਕਦੇ ਕੁਝ ਘੋੜੇ ਬਿਮਾਰ ਵੀ ਹੋਏ? ਕਹਿੰਦੇ ਮਹਾਰਾਜ ਹੋ ਜਾਂਦੇ। ਕੀ ਕਰਦੇ ਜੇ? ਕਹਿੰਦੇ ਜੀ ਸਾਡੇ ਵੱਡੇ ਵਡੇਰਿਆਂ ਨੇ ਇੱਕ ਸਾਨੂੰ ਨੁਸਖਾ ਦਿੱਤਾ ਹੈ ਚੂਰਨ ਦਾ, ਉਹ ਚੂਰਨ ਅਸੀਂ ਬਣਾਇਆ ਹੈ, ਜਦ ਕੋਈ ਘੋੜਾ ਬਿਮਾਰ ਹੁੰਦਾ ਉਹ ਚੂਰਨ ਦਵਾਈ ਉਹਨੂੰ ਦੇਣੇ ਠੀਕ ਹੋ ਜਾਂਦਾ ਹੈ। ਮਾਰ ਕਹਿੰਦੇ ਘੋੜੇ ਦੇ ਅੱਗੇ ਦਵਾਈ ਰੱਖ ਦਿੰਦੇ ਹੋ ਕੇ ਤੇ ਖਾ ਲੈਂਦਾ ਹੋਏਗਾ? ਕਹਿੰਦੇ ਜੀ ਐਵੇਂ ਨੀ ਖਾਂਦਾ ਘੋੜਾ, ਇੱਕ ਵਿਸ਼ੇਸ਼ ਜਗ੍ਹਾ ਤੇ ਉਹਨੂੰ ਚਾਰੇ ਪਾਸਿਓ ਬੰਨਣਾ ਪੈਂਦਾ ਹੈ ਘੇਰੇ ਦੇ ਵਿੱਚ ਲਿਜਾ ਕਰਕੇ। ਫਿਰ ਕਹਿੰਦੇ ਫਿਰ ਮਹਾਰਾਜ ਧੱਕੇ ਨਾਲ ਉਹਦਾ ਮੂੰਹ ਖੋਲਦੇ। ਫਿਰ ਕੀ ਕਰਦੇ ਹੋ? ਕਹਿੰਦੇ ਫਿਰ ਇੱਕ ਵਾਂਸ ਦੀ ਨਾਲ ਬਣਾਈ ਹੈ, ਧੱਕੇ ਨਾਲ ਉਹਦੇ ਮੂੰਹ ਚ ਦੇਨੇ ਹੈ। ਫਿਰ ਕਹਿੰਦੇ ਫਿਰ ਪਿੱਛੋਂ ਉਸ ਨਾਲ ਵਿੱਚ ਦਵਾਈ ਪਾਉਣੇ ਹੈ, ਚੂਰਨ ਪਾਉਣੇ, ਉਹਦੇ ਅੰਦਰ ਜਾਂਦਾ ਠੀਕ ਹੁੰਦਾ। ਮਾਰ ਕਹਿੰਦੇ ਲਓ ਹੱਲ ਹੋ ਗਿਆ ਤੁਹਾਡਾ। ਕਹਿੰਦੇ ਜੀ ਇਹ ਤਾਂ ਗੱਲ ਸਮਝ ਨਹੀਂ ਆਈ। ਮਾਰ ਕਹਿੰਦੇ ਭੋਲਿਓ, 2-4 ਦਿਨਾਂ ਦਾ ਬਿਮਾਰ ਘੋੜਾ ਹੈ, ਉਹ ਵੀ ਆਪੇ ਦਵਾਈ ਨਹੀਂ ਖਾਂਦਾ, ਉਹਨੂੰ ਵੀ ਰੱਸਿਆਂ ਨਾਲ ਬੰਨ ਕੇ ਉਹਦੇ ਧੱਕੇ ਨਾਲ ਮੂੰਹ ਚ ਨਾਲਾਂ ਦੇ ਕੇ ਦਵਾਈ ਦਿੰਦੇ ਹੋ ਤੇ ਫਿਰ ਖਾਂਦਾ ਹੈ? ਇਹ ਮਨ ਸਾਡਾ ਤੇ ਕਰੋੜਾਂ ਜਨਮਾਂ ਦਾ ਬਿਮਾਰ ਹੈ, ਇਹਨੇ ਏਡੀ ਛੇਤੀ ਨਾਮ ਦੀ ਦਵਾਈ ਨਹੀਂ ਖਾਣੀ, ਕੁਝ ਸਮਾਂ ਇਹਨੂੰ ਨਾਮ ਦੀ ਦਵਾਈ ਧੱਕੇ ਨਾ ਦੇਣੀ ਪੈਂਦੀ ਹੈ, ਮਨਾਉਣਾ ਪੈਂਦਾ ਹੈ ਵੀ ਮਨ ਤੈਨੂੰ ਇੰਨਾ ਟਾਈਮ ਬੈਠਣਾ ਪਰੇਗਾ, ਇੰਨਾ ਜਪ ਕਰਨਾ ਹੀ ਕਰਨਾ ਹੈ, ਗੁਰਬਾਣੀ ਪੜ੍ਹਨੀ ਹੈ, 5 ਬਾਣੀਆਂ ਦਾ ਨਿਤਨੇਮ ਕਰਨਾ ਹੀ ਹੈ, ਤੂੰ ਨਹੀਂ ਵੀ ਮੰਨਦਾ ਪਰ ਰਹਿ ਰਸ ਕਰਾਉਣੀ ਹੈ ਤੇਰੇ ਕੋਲੋਂ, ਕੀਰਤਨ ਸੋਹਲਾ ਤੈਨੂੰ ਪੜ੍ਹਨਾ ਪਏਗਾ, ਕੀਰਤਨ ਕਥਾ ਗੁਰੂ ਦੀ ਸੰਗਤ ਜਾ ਕੇ ਸੁਣਨਾ ਹੀ ਸੁਣਨਾ ਹੈ, ਇਹ ਮਨ ਛੇਤੀ ਨਹੀਂ ਮੰਨੇਗਾ। ਪਰ ਸੱਚ ਜਾਣੋ, ਜਿਸ ਦਿਨ ਇਹ ਮਨ ਨੂੰ ਇਸ ਨਾਮ ਦਾ ਰਸ ਆ ਗਿਆ, ਤੁਹਾਡੇ ਛੱਡਿਆ ਵੀ ਇਹ ਫਿਰ ਮਨ ਨਾਮ ਦਾ ਰਸ ਛੱਡੇਗਾ ਨਹੀਂ, ਇਸ ਪਾਸਿਓ ਭੱਜੇਗਾ ਨਹੀਂ। ਪਰ ਸਤਿਗੁਰੂ ਕਹਿੰਦੇ ਸਮਾਂ ਲੱਗਦਾ ਹੈ, ਜਿਹੜੇ ਮਨ ਤੇ ਤਨ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਉਹਨਾਂ ਨੇ ਸੱਚਾ ਭੋਜਨ ਨੂੰ ਛੱਕ ਕੇ ਆਪਣੇ ਮਨ ਨੂੰ ਤ੍ਰਿਪਤ ਕਰ ਲਿਆ ਹੈ।
1: ਜੀਵਨਾ ਹਰ ਜੀਵਨਾ,
0: ਸਤਿਗੁਰੂ ਕਹਿੰਦੇ ਜਿਹੜਾ ਜੀਵਨਾ ਕੀ ਹੈ, ਅਸਲੀ ਕਿਆ ਜ਼ਿੰਦਗੀ ਹੈ, ਅਸਲੀ ਮਹਾਨ ਜੀਵਨ ਕਿਹੜਾ ਹੈ? ਸੱਚੇ ਪਾਤਸ਼ਾਹ ਕਹਿੰਦੇ ਉਦਾਂ ਤਾਂ ਸਾਰੀ ਦੁਨੀਆਂ ਕਹਿੰਦੀ ਅਸੀਂ ਜੀਵਨ ਜੀ ਰਹੇ ਹਾਂ, ਇੱਕ ਜਨਮ ਹੈ, ਇੱਕ ਮਰਨ ਹੈ, ਵਿਚਕਾਰ ਜੀਵਨ, ਜਿਹੜਾ ਬੰਦਾ ਵੀ ਤੁਰਿਆ ਫਿਰਦਾ ਆਪਾਂ ਕਹਿੰਦੇ ਜੀ ਰਿਹਾ ਇਹ ਜੀਵਨ ਵਿੱਚ ਹੈ, ਪਰ ਅਸਲ ਚ ਜੀਵਨ ਹੈ ਕਿਸ ਦਾ? ਸਤਿਗੁਰੂ ਕਹਿ ਰਹੇ ਹਨ ਜੀ
1: ਜੀਵਨ ਹਰ ਜਪ ਸਾਧ ਸੰਗ,
0: ਜੀਵਨ ਹੈ ਹੀ ਉਸ ਕੋਲ ਹੈ, ਜਿਉਣਾ ਹੈ ਹੀ ਉਸ ਦਾ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਤ ਸੰਗਤ ਵਿਚ ਬੈਠ ਕੇ ਜਪਦਾ ਹੈ। ਜਿਹੜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੁਸੀਂ ਸੱਜ ਕੇ ਬੈਠੇ ਹੋ, ਸਤਿਗੁਰੂ ਕਹਿੰਦੇ ਇਹ ਜੀਵਨ ਹੈ, ਪਰਮਾਤਮਾ ਦੀ ਯਾਦ ਵਿਚ ਬੈਠੇ, ਗੁਰੂ ਦੀ ਯਾਦ ਵਿਚ ਬੈਠੇ। ਸਤਿਗੁਰੂ ਦੀ ਗੁਰਬਾਣੀ ਦੇ ਬੜੇ ਕੀਮਤੀ ਬਚਨ ਹਨ। ਮਾਰ ਕਹਿੰਦੇ ਨੇ ਮਰਨੰ ਵਿਸਰਣੰ ਗੋਬਿੰਦ ਹੈ, ਮਰਨਾ ਕੀ ਹੈ? ਆਪਾਂ ਕਵਾਂਗੇ ਸਵਾਸ ਮੋਗੇ ਬੰਦਾ ਮਰ ਗਿਆ, ਸਤਿਗੁਰੂ ਕਹਿੰਦੇ ਨਹੀਂ, ਅਸਲ ਚ ਮੌਤ ਕੀ ਹੈ? ਰੱਬ ਨੂੰ ਭੁੱਲ ਜਾਣਾ, ਇਹੀ ਇੱਕ ਮੌਤ ਹੈ। ਜਿਉਣਾ ਕੀ ਹੈ ਫਿਰ? ਜੀਵਨੰ ਹਰ ਨਾਮ ਧਿਆਵਣ ਹੈ, ਪਰਮਾਤਮਾ ਦੇ ਨਾਮ ਨੂੰ ਧਿਆਉਣਾ, ਇਹੀ ਤਾਂ ਜੀਵਨ ਹੈ, ਇਹੀ ਤਾਂ ਜਿਉਣਾ ਹੈ, ਇਹੀ ਤਾਂ ਮਹਾਨ ਜ਼ਿੰਦਗੀ ਹੈ। ਆਪਾਂ ਰੋਜ਼ ਪੜ੍ਹਦੇ ਤਾਂ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਆਖਾਂ ਜੀਵਾਂ ਵਿਸਰੇ ਮਰ ਜਾਓ। ਸੱਚੇ ਪਾਤਸ਼ਾਹ ਜਪ ਰਿਹਾ, ਇਹ ਜੀ ਰਿਹਾ ਹੈ। ਜਿਸ ਕੋਲ ਅੰਮ੍ਰਿਤ ਵੇਲਾ ਨਹੀਂ, ਜਪ ਨਹੀਂ, ਪ੍ਰਭੂ ਦੀ ਯਾਦ ਨਹੀਂ ਹੈ, ਭਗਤ ਜੀ ਨੇ ਉਹਨੂੰ ਕੀ ਕਿਹਾ ਹੈ? ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵੰਦੜੋ ਮੋਇਓ ਹੈ, ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਕਹਿੰਦੇ ਜੀਉਂਦੇ ਹੀ ਮਰਿਆ ਹੋਇਆ, ਇਹਦੀ ਆਤਮਕ ਮੌਤ ਹੋਈ ਪਈ ਹੈ। ਸਤਿਗੁਰੂ ਦੇ ਹੋਰ ਵੀ ਕੀਮਤੀ ਬਚਨ ਹਨ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕੀ ਹੋ ਗਿਆ? ਸਰੀਰ ਕਰਕੇ ਬੜਾ ਸੋਹਣਾ ਚੰਮ ਹੈ, ਬੜੇ ਸੋਹਣੇ ਨੈਣ ਨਕਸ਼ ਹੈ, ਲੋਕੀ ਵਾਹ ਵਾਹ ਕਰਦੇ ਦੇਖ ਕੇ, ਇੰਨਾ ਸੋਹਣਾ ਸਰੂਪ ਹੈ। ਕੀ ਹੋ ਗਿਆ ਜੇ ਬਹੁਤ ਵੱਡਾ ਵਿਦਵਾਨ ਹੈ, ਗਿਆਨੀ ਹੈ, ਬੜੇ ਅਰਥ ਬਹੁਤ ਜਾਣਦਾ ਹੈ? ਮਾਰ ਕਹਿੰਦੇ ਕੀ ਹੈ ਜੇ ਧਨ ਪਦਾਰਥ ਬਹੁਤ ਜ਼ਿਆਦਾ, ਅਮੀਰ ਬੜਾ, ਧਨਾੜ ਹੈ, ਸਿਆਣਾ ਚਤੁਰ ਚਲਾਕ ਬੜਾ ਹੈ, ਸੱਚੇ ਪਾਤਸ਼ਾਹ ਕਹਿੰਦੇ ਉੱਚੀ ਕੁੱਲ ਵਿੱਚ ਪੈਦਾ ਹੋ ਗਿਆ, ਪਰ ਜੇ ਵਾਹਿਗੁਰੂ ਪਰਮਾਤਮਾ ਨਾਲ ਪ੍ਰੀਤੀ ਨਹੀਂ, ਉਹਦੀ ਯਾਦ ਨਹੀਂ ਹਿਰਦੇ ਵਿੱਚ, ਸਤਿਗੁਰੂ ਕਹਿੰਦੇ ਮੁਰਦਾ ਹੈ, ਮੁਰਦੇ ਤੋਂ ਬਾਅਦ ਇਹਦੀ ਕੱਖ ਕੀਮਤ ਨਹੀਂ। ਭਾਈ ਵੀਰ ਸਿੰਘ ਦੇ ਬਚਨ ਹਨ, ਉਹ ਕਹਿੰਦੇ ਨੇ ਬੰਦਗੀ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ, ਇਹ ਸਵਾਏ ਰੋਣ ਪਿੱਟਣ ਤੋਂ ਹੋਰ ਕੁਛ ਨਹੀਂ ਹੈ। ਜ਼ਿੰਦਗੀ ਹੈ ਹੀ ਉਹ ਹੈ ਜਿਸ ਕੋਲ ਬੰਦਗੀ ਹੈ। ਇਸ ਕਰਕੇ ਕਹਿੰਦੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਾਧ ਸੰਗਤ ਵਿੱਚ ਬੈਠ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਜਪਦੇ ਹਨ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਜਪਦੇ ਹਨ, ਉਹ ਮਹਾਨ ਜੀਵਨ ਜਿਉਂਦੇ ਹਨ। ਅਸਲੀ ਜੀਵਨ ਉਹਨਾਂ ਦਾ ਹੈ, ਉਹਨਾਂ ਦਾ ਜਿਉਣਾ ਹੈ ਜੀ। ਰਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ।
1: ਅਨੇਕ ਪ੍ਰਕਾਰੀ ਬਸਤਰ ਓਢਾਏ,
0: ਅਨੁਭਵੀ ਪੁਰਸ਼ਾਂ ਨੇ ਇਹ ਸ਼ਬਦ ਨੂੰ ਇਸ ਤਰ੍ਹਾਂ ਵੀ ਇਹਦੀ ਉਥਾਨਕਾ ਬੰਨੀ ਕਿ ਜਿਸ ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਾਰ ਗੁਰੂ ਰਾਮਦਾਸ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸਾਰੇ ਮਸੰਦ ਆਪਣੇ ਨਾਲ ਰਲਾ ਲਏ ਸਨ। ਜਿੰਨੀ ਕਾਰ ਭੇਟਾ ਸੀ ਬਾਬਾ ਪ੍ਰਿਥੀ ਚੰਦ ਸੰਭਾਲ ਲੈਂਦਾ ਸੀ। ਸੰਗਤ ਨੂੰ ਅੱਗੇ ਲੰਗਰ ਛਕਣ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਭੇਜ ਦੇਣਾ ਕਈ ਵਾਰ, ਤਾਂ ਉਸ ਵੇਲੇ ਲੰਗਰ ਦੇ ਹਾਲਾਤ ਬੜੇ ਮਸਤਾਨੇ ਵੀ ਹੋ ਗਏ ਸਨ। ਭਾਈ ਗੁਰਦਾਸ ਜੀ ਨੇ ਜਿਸ ਵੇਲੇ ਪੁੱਛਿਆ ਸੀ ਆ ਕੇ ਰਿਸ਼ਤੇ ਚੋਂ ਮਾਮਾ ਜੀ ਲੱਗਦੇ ਸਨ, ਕਿਹਾ ਸੀ ਪਾਤਸ਼ਾਹ ਜੀ ਉਹ ਕਿ ਅੱਜ ਦੇਖਿਆ ਮੈਂ ਤਾਂ ਸੁੱਕੇ ਪ੍ਰਸ਼ਾਦੇ ਛਕੇ, ਮੈਂ ਦੇਖਿਆ ਮਹਾਰਾਜ ਪਹਿਨਣ ਨੂੰ ਕੋਈ ਕੀਮਤੀ ਬਸਤਰ ਨਹੀਂ ਹੈ, ਆਉਣ ਜਾਣ ਵਾਲ ਵਾਸਤੇ ਕੋਈ ਸਾਧਨ ਨਹੀਂ ਰਿਹਾ, ਇਹ ਕੀ ਕੁਝ ਹੋ ਰਿਹਾ ਹੈ? ਮਹਾਰਾਜ ਕਹਿੰਦੇ ਮੈਨੂੰ ਇਹਨਾਂ ਦੀ ਲੋੜ ਵੀ ਕੋਈ ਨਹੀਂ, ਮੈਂ ਤਾਂ ਰੱਜਿਆ ਹੋਇਆ, ਤ੍ਰਿਪਤ ਹੈ, ਸੱਚ ਦਾ ਨਾਮ ਰੂਪੀ ਭੋਜਨ ਮੇਰੇ ਕੋਲ ਹੈ। ਔਰ ਮਹਾਰਾਜ ਕਹਿੰਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਸੋਹਣੇ ਕੀਮਤੀ ਬਸਤਰ ਹਨ ਜਿਹੜੇ ਪਹਿਨਣ ਵਾਲੇ,
1: ਆਨ ਦਿਨ ਕੀਰਤਨ ਹਰ ਗੁਣ ਗਾਏ,
0: ਕੀਮਤੀ ਬਸਤਰ ਮੈਂ ਪਹਿਨੇ ਹੋਏ ਹੈ। ਮਹਾਰਾਜ ਉਹ ਕਿਹੜੇ ਪਾਏ ਆ? ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਜਸ ਕਰਨਾ ਹੈ ਨਾ, ਉਹਦਾ ਕੀਰਤਨ ਕਰਨਾ ਹੈ, ਉਹਦੇ ਗੁਣ ਗਾਉਣੇ ਹੈ, ਮਾਰ ਕਹਿੰਦੇ ਇਹੀ ਮਹਾਨ ਕੀਮਤੀ ਬਸਤਰ ਪਹਿਨੇ। ਬਸਤਰ ਕੀ ਕਰਦੇ ਸੰਗਤ ਜੀ? ਸਾਡੇ ਤਨ ਦਾ ਨਗੇਜ ਘਟਕਦੇ ਹਨ। ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਇਹ ਵੀ ਸਾਡੇ ਹਿਰਦੇ ਦੇ ਸਾਰੇ ਪਰਦਿਆਂ ਨੂੰ ਢੱਕਣ ਵਾਲਾ ਹੈ, ਕੱਜਣ ਵਾਲਾ ਹੈ, ਸਾਡੇ ਸਾਰੇ ਔਗਣਾਂ ਦਾ ਪਰਦਾ ਢੱਕ ਕੇ ਪਰਮਾਤਮਾ ਸਾਨੂੰ ਗੁਣਵਾਨ ਬਣਾ ਦਿੰਦਾ ਹੈ। ਨਾਮ ਦੀ ਐਸੀ ਮਹਿਮਾ ਹੈ, ਜਿਹੜਾ ਵਾਹਿਗੁਰੂ ਦਾ ਪ੍ਰੇਮ ਪਟੋਲਾ ਰੂਪੀ ਕੱਪੜਾ ਜੇ ਪ੍ਰਾਪਤ ਹੋ ਜਾਏ ਤੇ ਸਾਰੇ ਹੀ ਪਰਦੇ ਕੱਜੇ ਜਾਂਦੇ ਹੈ। ਮਾਰਗ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਦਿਨ ਰਾਤ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਹੈ ਨਾ, ਇਹੀ ਮੈਂ ਬੜੇ ਸੋਹਣੇ ਕੀਮਤੀ ਬਸਤਰ ਪਹਿਨੇ ਹੋਏ ਹਨ ਜੀ।
1: ਹਸਤੀ ਰੱਥ ਅਸ ਅਸਵਾਰੀ,
0: ਇਸੇ ਤਰ੍ਹਾਂ ਹਸਤੀ ਕਹਿੰਦੇ ਹਾਥੀ ਨੂੰ, ਰੱਥ ਅਸ ਘੋੜੇ, ਇਹਨਾਂ ਦੀਆਂ ਅਸਵਾਰੀਆਂ ਕਰਨੀਆਂ, ਕਿਉਂਕਿ ਉਸ ਵੇਲੇ ਬਹੁਤ ਵੱਡੇ ਸਾਧਨ ਸਨ, ਰਥਾਂ ਤੇ ਪੈਂਡਾ ਤੈਅ ਕਰਨਾ, ਹਾਥੀਆਂ ਤੇ ਬਹਿਣਾ, ਘੋੜਿਆਂ ਤੇ, ਅੱਜ ਚਲੋ ਗੱਡੀਆਂ ਮੋਟਰ ਕੀਮਤੀ ਸਾਧਨ ਆ ਗਏ ਹਨ। ਸਤਿਗੁਰੂ ਕਹਿੰਦੇ ਇਹਨਾਂ ਦੀ ਵੀ ਮੈਂ ਅਸਵਾਰੀ ਕਰਦਾ ਹਾਂ ਜੀ।
1: ਹਰ ਕਾ ਮਾਰਗ ਹਿਰਦੈ ਨਿਹਾਰੀ,
0: ਜਿਹੜਾ ਵਾਹਿਗੁਰੂ ਪਰਮਾਤਮਾ ਦੇ ਰਸਤੇ ਨੂੰ ਆਪਣੇ ਹਿਰਦੇ ਦੇ ਰੂਪ ਵਿੱਚ ਦੇਖਣਾ ਨਾ, ਹਿਰਦੇ ਰਾਹੀਂ ਪਰਮਾਤਮਾ ਦੇ ਰਸਤੇ ਨੂੰ, ਮਾਰਗ ਨੂੰ ਦੇਖਣਾ, ਕਹਿੰਦੇ ਇਹੀ ਮੈਂ ਅਸਵਾਰੀ ਕਰਦਾ ਹਾਥੀਆਂ ਤੇ। ਜਿਵੇਂ ਹਾਥੀਆਂ ਤੇ ਸਵਾਰੀ ਕਰਕੇ ਬੰਦਾ ਕਹਿੰਦਾ ਬੜਾ ਸੁਖ ਮਿਲਿਆ, ਆਨੰਦ ਮਿਲਿਆ, ਮਾਰਗ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣੇ ਹੈ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਰਸਤੇ ਨੂੰ ਹਿਰਦੇ ਰਾਹੀਂ ਦੇਖਣਾ ਹੈ, ਮੈਨੂੰ ਤਾਂ ਉਹੀ ਮਹਾਨ ਆਨੰਦ ਆਉਂਦਾ ਜਿਵੇਂ ਹਾਥੀਆਂ ਤੇ ਬੈਠੇ, ਜਿਵੇਂ ਰੱਥਾਂ ਤੇ ਘੁੰਮਣਾ ਹੈ, ਜਿਵੇਂ ਸੋਹਣੇ ਘੋੜਿਆਂ ਤੇ ਸਵਾਰੀਆਂ ਕਰਨੀਆਂ, ਜਿਵੇਂ ਸੋਹਣੇ ਵਸਤਰ ਧਾਰਨ ਕਰਨੇ ਹਨ ਜੀ।
1: ਮਨ ਤਨ ਅੰਤਰ ਚਰਨ ਧਿਆਇਆ,
0: ਜਿਨ੍ਹਾਂ ਨੇ ਸੰਗਤ ਜੀ ਆਪਣੇ ਮਨ ਤੇ ਤਨ ਕਰਕੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਆਪਣੇ ਹਿਰਦੇ ਚ ਧਿਆਇਆ, ਉਹਦੇ ਚਰਨਾਂ ਨੂੰ, ਉਹਦੇ ਚਰਨ ਹਨ ਚਿਤ ਚਰਨ ਨਾਮ, ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਚ ਵਸਾਇਆ, ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਚ ਵਸਾ ਕੇ ਦਿਨੇ ਰਾਤ ਜਿਹੜੇ ਧਿਆਉਂਦੇ ਹਨ।
1: ਹਰ ਸੁਖ ਨਿਧਾਨ ਨਾਨਕ ਦਾਸ ਪਾਇਆ,
0: ਉਹਨਾਂ ਨੇ ਸੁਖਾਂ ਦਾ ਖਜ਼ਾਨਾ ਜਿਹੜਾ ਉਹ ਪ੍ਰਾਪਤ ਕਰ ਲਿਆ, ਸਾਰੇ ਸੁਖਾਂ ਦਾ ਖਜ਼ਾਨਾ ਜਿਹੜਾ ਹੈ। ਨਹੀਂ ਤਾਂ ਗੁਰਬਾਣੀ ਕਹਿੰਦੀ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਕਿਧਰੇ ਵੀ ਸੰਗਤ ਜੀ ਸੁਖ ਨਹੀਂ ਹੈ। ਸੁਖ ਨਾ ਹੀ ਬਹੁਤੇ ਤਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਜਾ ਹਰ ਹਰ ਗੁਣ ਗਾਏ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਸੁਖਾਂ ਦਾ ਖਜ਼ਾਨਾ ਹੀ ਮਿਲ ਗਿਆ ਹੈ। ਕਿਵੇਂ ਮਿਲਿਆ ਹੈ? ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਧਿਆ ਕਰਕੇ, ਉਹਦੇ ਨਾਮ ਨਾਲ ਜਿਸ ਦਿਨ ਨਾਲ ਜੁੜਿਆ ਹੈ, ਤੇ ਮੈਂ ਅੰਦਰੋਂ ਮਾਲੋ ਮਾਲ ਹੋ ਗਿਆ ਹਾਂ ਜੀ। ਇਹ ਸਤਿਗੁਰੂ ਸਾਹਿਬ ਨੇ ਮੁਖਵਾਗ ਵਿੱਚ ਬਖਸ਼ਿਸ਼ ਕੀਤੀ ਹੁਕਮਨਾਮੇ ਦਾ ਉਪਦੇਸ਼। ਆਓ ਹੁਣ ਲੜੀਵਾਰ ਸਤਿਗੁਰੂ ਦੀ ਪਾਵਨ ਗੁਰਬਾਣੀ ਦੀ ਵਿਚਾਰ

0: ਮਾਰੂ ਰਾਗ ਦੇ ਅੰਦਰ ਵਾਰ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਦੋ ਸਲੋਕ ਨੇ, ਇੱਕ ਪੌੜੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਅਗਰ ਮੈਂ ਮਹਾਨ ਕੋਈ ਪੰਡਿਤ ਬਣ ਜਾਵੇ, ਕਿਉਂਕਿ ਬੇਣੀ ਨਾਮ ਰੂਪੀ ਪੰਡਿਤ ਆਇਆ ਸੀ, ਕਹਿੰਦਾ ਸੀ ਮਹਾਰਾਜ ਤੁਸੀਂ ਇਹਨਾਂ ਨੂੰ ਵੇਦ ਸ਼ਸਤਰ ਸਿੱਖਾਂ ਨੂੰ ਪੜਾਇਆ ਕਰੋ, ਕੋਈ ਜੋਤਸ਼ੀ ਵਿਦਿਆ ਸਿਖਾਇਆ ਕਰੋ। ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਕੋਈ ਮਹਾਨ ਪੰਡਿਤ ਬਣ ਜੇ, ਬਹੁਤ ਵੱਡਾ ਵਿਦਵਾਨ ਬਣ ਗਿਆ, ਫਿਰ ਜੋਤਸ਼ੀ ਬਣ ਜੇ ਜਿਹੜਾ ਜੋਤਿਸ਼ ਲਾਲਾ ਦੱਸੇ ਵੀ ਆਉਣ ਵਾਲੇ ਭਵਿੱਖ ਚ ਇਹ ਹੋਣਾ ਇਹ ਹੋਣਾ। ਤੁਸੀਂ ਅੱਜ ਦੇ ਸਮੇਂ ਹੈਰਾਨ ਹੋ ਜਾਓਗੇ, ਜੋਤਸ਼ੀਆਂ ਦਾ ਚੱਕਰ ਬੜਾ ਚੱਲਦਾ ਸੀ, ਸਾਰੇ ਚੱਕਰ ਚ ਬੜਾ ਪਏ ਆ। ਕਿਸੇ ਜੋਤਸ਼ੀ ਦੇ ਚੱਕਰ ਚ ਪੈਣ ਦੀ ਲੋੜ ਨੀ, ਅਸੀਂ ਸਾਰੇ ਆਪ ਹੀ ਜੋਤਸ਼ੀ ਬਣ ਸਕਦੇ ਹਾਂ। ਜੋਤਿਸ਼ੋਂ ਕੀ ਪੁੱਛਣਾ ਚਾਹੁੰਦੇ ਅਸੀਂ, ਇਹੀ ਨਾ ਵੀ ਸਾਡਾ ਕੱਲ ਕੀ ਹੋਏਗਾ, ਆਉਣ ਵਾਲਾ ਸਮਾਂ ਸਾਡਾ ਕੀ ਹੈ, ਭਵਿੱਖ ਕੀ ਹੈ। ਇਹ ਭਵਿੱਖ ਮੈਂ ਤੁਸੀਂ ਆਪਾਂ ਸਾਰੇ ਦੇਖ ਸਕਦੇ ਹਾਂ। ਕਿਵੇਂ? ਜਿਹੜਾ ਸਾਡਾ ਆਉਣ ਵਾਲਾ ਕੱਲ ਆ ਨਾ ਜੀ ਭਵਿੱਖ, ਉਹ ਸਾਡੇ ਅੱਜ ਤੇ ਟਿਕਿਆ ਹੈ। ਤੁਸੀਂ ਆਪਣੇ ਅੱਜ ਦੇ ਕਰਮ ਦੇਖਣੇ, ਜੋ ਤੁਸੀਂ ਅੱਜ ਕਰਮ ਕਰ ਰਹੇ ਹੋ ਇਹੀ ਸਾਡਾ ਆਉਣ ਵਾਲਾ ਕੱਲ ਹੈ। ਅੱਜ ਮੈਂ ਕਿਸੇ ਨੂੰ ਸੁੱਖ ਦੇ ਰਿਹਾ ਇਹ ਬੀਜ ਬੀਜਿਆ ਹੈ, ਤੇ ਪੱਕੀ ਗੱਲ ਆਉਣ ਵਾਲਾ ਸਮਾਂ ਸੁਖਦਾਈ ਹੋਏਗਾ। ਅੱਜ ਮੈਂ ਕਿਸੇ ਨੂੰ ਦੁੱਖ ਦਿੱਤਾ ਹੈ, ਜਿੰਨੇ ਮਰਜ਼ੀ ਉਪਾਅ ਕਰਾ ਲਵਾਂ ਆਉਣ ਵਾਲਾ ਸਮਾਂ ਦੁਖਦਾਈ ਹੋਏਗਾ, ਭਿਆਨਕ ਹੋਏਗਾ। ਅੱਜ ਮੈਂ ਕਿਸੇ ਨੂੰ ਇੱਜ਼ਤ ਦੇ ਰਿਹਾ ਹੈ ਤੇ ਮੈਨੂੰ ਮਾਣ ਸਤਿਕਾਰ ਮਿਲੇਗਾ। ਮੈਂ ਕਿਸੇ ਨੂੰ ਈਰਖਾ ਵਸ ਹੋ ਕੇ ਬੇਇੱਜ਼ਤ ਕਰ ਰਿਹਾ ਹੈ, ਇਹ ਬੇਇੱਜ਼ਤੀ ਲਈ ਮੈਨੂੰ ਆਪ ਹੀ ਤਿਆਰ ਰਹਿਣਾ ਪਏਗਾ। ਇਹਨਾਂ ਹੱਥਾਂ ਦੇ ਨਾਲ ਮੈਂ ਕਿਸੇ ਦੀ ਡਿੱਗੀ ਪੱਗ ਚੁੱਕ ਕੇ ਸਿਰ ਤੇ ਰੱਖ ਦਿੱਤੀ ਹੈ ਤੋ ਮੇਰੀ ਪੱਗ ਸਲਾਮਤ ਹੈ। ਇਹਨਾਂ ਹੱਥਾਂ ਨਾਲ ਮੈਂ ਕਿਸੇ ਦੀ ਪੱਗ ਲਾ ਕੇ ਸੁੱਟ ਦਿੱਤੀ ਹੈ ਤੋ ਪੱਗ ਮੇਰੀ ਵੀ ਸਲਾਮਤ ਨਹੀਂ ਰਹੇਗੀ। ਕਿਉਂ? ਆਉਣ ਵਾਲਾ ਭਵਿੱਖ ਕੀ ਹੈ? ਅੱਜ ਤੇ ਟਿਕਿਆ। ਜੋ ਮੈਂ ਅੱਜ ਕਰਮ ਕੀਤਾ ਹੈ ਇਹੀ ਮੇਰਾ ਆਉਣ ਵਾਲਾ ਕੱਲ ਹੈ। ਜੋ ਮੈਂ ਅੱਜ ਧਰਤੀ ਚ ਬੀਜ ਕੇ ਆਇਆ, ਥੋੜੇ ਦਿਨਾਂ ਬਾਅਦ ਉਹੀ ਜਾ ਕੇ ਵੱਡਾ ਗਾਣਾ। ਇਹੀ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਹੈ। ਜੋ ਅੱਜ ਆਪਾਂ ਕਰਮਾਂ ਦਾ ਬੀਜ ਬੀਜਦੇ ਹਾਂ ਸੰਗਤ ਜੀ, ਇਹੀ ਸਾਡਾ ਆਉਣ ਵਾਲਾ ਭਵਿੱਖ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜੇ ਕੋਈ ਬਹੁਤ ਵੱਡੀ ਜੋਤਿਸ਼ ਵਿਦਿਆ ਵੀ ਪੜ ਲੈ ਤੇ ਚਾਰ ਵੇਦਾਂ ਦਾ ਗਿਆਤਾ ਹੋ ਜੇ, ਕਿ ਕੰਠੀ ਕਰ ਲੈ ਚਾਰੇ ਦੇ ਚਾਰੇ ਵੇਦ, ਇੰਨਾ ਗਿਆਨੀ ਵੀ ਹੋ ਜਾਏ।
1: ਨਵਖੰਡ ਮੱਤੇ ਪੂਜੀਆ ਆਪਣਾ ਚੱਜ ਵਿਚਾਰ।
0: ਏਡੇ ਏਡੇ ਮਹਾਨ ਕਰਮ ਕਰੇ, ਐਸੇ ਸੋਹਣੇ ਕਰਤੱਬ ਕਰ ਕਰਕੇ ਦਿਖਾਵੇ ਕਿ ਬੜਾ ਜਸ ਹੋ ਜੇ, ਨੌ ਖੰਡ ਉਹਦੀ ਪੂਜਾ ਕਰਨ ਲੱਗ ਪੈਣ। ਜਿਵੇਂ ਆਪਾਂ ਬਾਣੀ ਪੜ੍ਹਦੇ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨੌ ਰਖਾਏ ਕਹਿ ਜਸ ਕੀਰਤ ਜਗਲੇ। ਪਰ ਪਾਤਸ਼ਾਹ ਕਹੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਖੇ। ਇੱਥੇ ਵੀ ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ, ਨੌ ਖੰਡ ਤੇਰੇ ਅੱਗੇ ਪਿੱਛੇ ਭੱਜਦੇ, ਤੇਰੀ ਬੜੀ ਪੂਜਾ ਹੋ ਗਈ ਹੈ।
1: ਮਤ ਸੱਚਾ ਅੱਖਰ ਭੁੱਲ ਜਾਏ, ਚੌਂਕੇ ਪਿੱਟੇ ਨਾ ਕੋਏ।
0: ਜੇ ਤੈਨੂੰ ਮਤਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਭੁੱਲ ਗਿਆ ਨਾ, ਜੇ ਤੈਨੂੰ ਉਹਦੀ ਯਾਦ ਭੁੱਲ ਗਈ, ਤੂੰ ਮਹਾਨ ਵਿਦਵਾਨ ਵੀ ਹੋ ਗਿਆ, ਜੋਤਿਸ਼ੀ ਵੀ ਹੋ ਗਿਆ, ਬੜਾ ਤੇਰਾ ਜਸ, ਤੇਰੀ ਬੜੀ ਪੂਜਾ ਵੀ ਹੋਣ ਲੱਗ ਪਈ ਹੈ, ਤੇ ਚੌਂਕੇ ਪਿੱਟੇ ਨਾ ਕੋਏ। ਤੇਰੇ ਹਿਰਦੇ ਰੂਪੀ ਚੌਂਕੇ ਵਿੱਚ ਕੋਈ ਸ਼ੁਭ ਗੁਣ ਦਾ ਮਿਲਾਪ ਨਹੀਂ ਹੋਏਗਾ। ਦੂਸਰਾ ਇਸ ਤਰ੍ਹਾਂ ਵੀ ਹੈ, ਚੌਂਕੇ ਪਿੱਟੇ ਨਾ ਕੋਏ, ਜੇ ਤੈਨੂੰ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਨਹੀਂ ਨਾ ਭੁੱਲੇਗਾ ਤੇ ਕਈ ਕੱਟੜਤਾ ਚ ਤੈਨੂੰ ਪੈਣ ਦੀ ਲੋੜ ਨੀ, ਤੇਰੇ ਚੌਂਕੇ ਨੂੰ ਕੋਈ ਔਗਣ ਭੇਟ ਨਹੀਂ ਸਕਦਾ ਜੀ।
1: ਉੱਥੇ ਚੌਂਕੇ ਨਾਨਕਾ ਸੱਚਾ ਏਕੋ ਸੋਏ।
0: ਸੱਚੇ ਪਾਤਸ਼ਾਹ ਕਹਿੰਦੇ ਬਾਹਰ ਦੀਆਂ ਗੱਲਾਂ ਤੇ ਸਭ ਫੋਕੀਆਂ, ਝੂਠੇ ਚੌਂਕੇ, ਬਾਹਰ ਦੀਆਂ ਲਕੀਰਾਂ ਜਿਹੜੀਆਂ ਕੱਢਦਾ ਫਿਰਦਾ ਹੈ ਵੀ ਮਤਾ ਕਿਸੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਨਾ ਪੈ ਜੇ, ਭਿੱਟਿਆ ਨਾ ਜਾਵਾਂ, ਮੇਰੇ ਸਰੀਰ ਨੂੰ ਮੇਰੇ ਕੱਪੜੇ ਨੂੰ ਕੋਈ ਹੱਥ ਨਾ ਲਾ ਦੇਵੇ। ਸਤਿਗੁਰੂ ਕਹਿੰਦੇ ਝੂਠੇ ਚੌਂਕੇ ਹੈ, ਝੂਠੀ ਸਾਰੀ ਖੇਡ ਹੈ ਬਾਹਰ ਦੀ। ਸੱਚਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀਆਂ ਦਾ ਨਾਮ ਹੈ, ਉਹਦੀ ਵਡਿਆਈ ਸੱਚੀ, ਉਹਦੀ ਸੋਭਾ ਸੱਚੀ ਹੈ। ਅਗਰ ਉਹਦੇ ਨਾਲ ਜੁੜ ਜਾਏ ਤੇ ਸਭ ਕੁਝ ਸਫਲ ਹੈ। ਅਸਲ ਵਿੱਚ ਜਿੰਨਾ ਕੋਈ ਬੰਦਾ ਬਾਹਰੋਂ ਕਈ ਵਾਰ ਕੱਟੜ ਹੋਣ ਜਾਂਦਾ ਹੈ, ਉਹਨਾਂ ਹਿਰਦੇ ਕਰਕੇ ਵੀ ਕਠੋਰ ਹੋ ਜਾਂਦਾ ਹੈ। ਅੱਜ ਤੱਕ ਜਿੰਨੇ ਅਨਰਥ ਪਾਪ ਕੀਤੇ ਹੈ, ਇਹ ਬਾਹਰੀ ਤੌਰ ਤੇ ਜਿਹੜੇ ਬੜੇ ਕੱਟੜ ਸੀ ਉਹਨਾਂ ਦੇ ਕੋਲ ਇਹ ਅਨਰਥ ਹੋਇਆ, ਕਿਉਂ? ਅੰਦਰੋਂ ਬੜੇ ਪੱਥਰ ਦਿਲ ਤੇ ਕਠੋਰ ਹੋ ਗਏ। ਪਰ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਉਸ ਰਸ ਨੂੰ ਮਾਣਿਆ ਹੈ, ਉਹਨਾਂ ਦੇ ਅੰਦਰ ਦਇਆ ਜਿਹੜੀ ਕੁੱਟ ਕੁੱਟ ਕੇ ਭਰ ਜਾਂਦੀ ਹੈ। ਇਸ ਕਰਕੇ ਸੱਚਾ ਵਾਹਿਗੁਰੂ ਦਾ ਨਾਮ, ਬਾਕੀ ਸਭ ਗੱਲਾਂ ਫੋਕੀਆਂ ਝੂਠੀਆਂ।

0: ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀ ਨੇ ਆਪ ਹੀ ਸਭ ਜੀਵ ਜੰਤੂ ਸਭ ਸ੍ਰਿਸ਼ਟੀ ਪੈਦਾ ਕੀਤੀ, ਆਪ ਹੀ ਸਭ ਦੀ ਪਾਲਣਾ ਕਰ ਰਿਹਾ, ਆਪ ਸਭ ਕੁਝ ਕਰਨ ਕਰਾਉਣ ਵਾਲਾ, ਆਪ ਹੀ ਸਾਰਿਆਂ ਤੇ ਮਿਹਰ ਦੀ ਦ੍ਰਿਸ਼ਟੀ ਪਾਉਣ ਵਾਲਾ ਹੈ, ਅਸੀਂ ਸਾਰੇ ਉਹਦੀ ਦ੍ਰਿਸ਼ਟੀ ਵਿੱਚ ਆ, ਨਜ਼ਰ ਵਿੱਚ ਹਾਂ ਜੀ।
1: ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ।
0: ਸੰਸਾਰ ਤੇ ਜਿਹੜੀ ਵਡਿਆਈ ਸੋਭਾ ਮਿਲਦੀ ਹੈ ਸੰਗਤ ਜੀ, ਇਹ ਸਭ ਨੂੰ ਵਡਿਆਈ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ, ਕਿਉਂਕਿ ਉਹੀ ਵਡਿਆਈ ਦਾ ਮਾਲਕ ਹੈ। ਜਿਹੜੀ ਨਾਮ ਰੂਪੀ ਵਡਿਆਈ ਮਿਲਣੀ, ਮੁਕਤੀ ਰੂਪੀ ਵਡਿਆਈ ਪ੍ਰਾਪਤ ਹੋ ਜਾਣੀ, ਜਸ ਮਿਲਣਾ, ਇਹ ਸਤਿਗੁਰੂ ਦੀਆਂ ਵਡਿਆਈਆਂ ਹਨ। ਪਰਮਾਤਮਾ ਨੂੰ ਤਾਂ ਕੋਈ ਭੁੱਖ ਨਹੀਂ ਵੀ ਉਹਦਾ ਕੋਈ ਨਾਮ ਜਪੇ, ਉਹਦੀ ਕੋਈ ਵਡਿਆਈ ਕਰੇ, ਉਹ ਤਾਂ ਵੱਡਾ ਨਾ ਹੋਵੇ ਘਾਟ ਨਾ ਜਾਏ, ਗੁਰਬਾਣੀ ਕਹਿੰਦੀ ਸਾਡੇ ਵੱਡਿਆਂ ਕਿਉਂ ਨੇ ਵੱਡਾ ਹੋਣਾ ਨਹੀਂ। ਪਰ ਜਦੋਂ ਵੱਡੇ ਨਾਲ ਜੁੜ ਜਾਈਏ ਤੇ ਵੱਡੇ ਦੀ ਵਡਿਆਈ ਕਰੀਏ ਨਾ, ਬੰਦਾ ਆਪ ਵੱਡਾ ਹੋ ਜਾਂਦਾ ਹੈ। ਉਹ ਗੁਣਾਂ ਦਾ ਸਾਗਰ ਹੈ, ਉਹਦੇ ਗੁਣ ਗਾਈਏ ਨਾ ਸੰਗਤ ਜੀ, ਆਪ ਗੁਣਾਂ ਦੇ ਸਾਗਰ ਹੋ ਜਾਵਾਂਗੇ, ਕਿਉਂਕਿ ਜਿਸ ਨਾਲ ਸਾਡਾ ਹਿਰਦਾ ਜੁੜੇਗਾ ਅਸੀਂ ਉਹਦੇ ਵਰਗੇ ਹੋ ਜਾਵਾਂਗੇ, ਗੁਰੂ ਨਾਲ ਜੁੜੇਗਾ ਗੁਰੂ ਵਰਗੇ ਹੋ ਜਾਵਾਂਗੇ, ਤੇ ਗੁਰੂ ਮਾਣ ਕਰਕੇ ਕਹੇਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਵਾ, ਮੇਰੇ ਇਹਦੇ ਚ ਫਰਕ ਕੋਈ ਨੀ। ਕਿਉਂ? ਹਿਰਦਾ ਗੁਰੂ ਨਾਲ ਜੁੜ ਗਿਆ ਹੈ, ਹਿਰਦਾ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੈ, ਪਰਮਾਤਮਾ ਦੇ ਗੁਣ ਪੈਦਾ ਹੋ ਜਾਣਗੇ, ਨਿਰਭਉ ਹੋ ਜਾਏਗਾ, ਨਿਰਵੈਰ ਹੋ ਜਾਏਗਾ। ਹੇ ਵਾਹਿਗੁਰੂ, ਤੇਰੀ ਵਡਿਆਈ, ਤੇਰੀ ਸੋਭਾ, ਤੇਰੀ ਮਹਿਮਾ ਜਿਹੜੀ ਹੈ ਉਹ ਸੱਚੀ ਹੈ, ਤੂੰ ਹੀ ਸਾਰਿਆਂ ਨੂੰ ਵਡਿਆਈ ਤੇ ਸੋਭਾ ਦੇਣ ਵਾਲਾ ਹੈ।
1: ਛੋੜੀ ਕੰਟਕ ਕਾਲ ਏਕ ਹੈ, ਹੋਰ ਕੰਟਕ ਨਾ ਸੂਝੈ।
0: ਕੰਟਕ ਨਾਮ ਕੰਡੇ ਦਾ ਵੀ ਹੈ, ਦੁੱਖ ਦਾ ਵੀ ਹੈ। ਜਿਹੜਾ ਦੁੱਖ ਰੂਪੀ ਕੰਡਾ ਹੈ ਨਾ, ਇਹ ਸਭ ਤੋਂ ਵੱਡਾ ਕਿਹੜਾ ਕਾਲ, ਮੌਤ ਹੀ ਹੈ ਸਭ ਤੋਂ ਵੱਡਾ ਦੁੱਖ, ਮੌਤ ਹੀ ਸਭ ਤੋਂ ਵੱਡਾ ਜਿਹੜਾ ਸੰਗਤ ਜੀ ਕੰਡਾ ਹੈ। ਹੋਰ ਇਹਦੇ ਅੱਗੇ ਤੇ ਸੌਰ ਕੰਡੇ ਤੇ ਹੋਰ ਦੁੱਖ ਤਾਂ ਬੜੇ ਥੋੜੇ ਥੱਲੇ ਰਹਿ ਜਾਂਦੇ ਹਨ। ਸਭ ਤੋਂ ਵੱਡਾ ਭੈ ਡਰ ਬੰਦੇ ਦੇ ਅੰਦਰ ਜਿਹੜਾ ਬਣਿਆ ਉਹ ਮੌਤ ਦਾ ਹੈ। ਅਸਲ ਚ ਅਨੁਭਵੀ ਕਹਿੰਦੇ ਜਿੰਨੇ ਵੀ ਡਰ ਸਾਨੂੰ ਆਉਂਦੇ ਹੈ ਨਾ, ਇਹਨਾਂ ਚ ਇਹ ਸਾਰੇ ਡਰ ਕੇਵਲ ਮੌਤ ਹੀ ਹੈ, ਮੌਤ ਹੀ ਕਈ ਰੂਪ ਧਾਰ ਕੇ ਸਾਨੂੰ ਡਰਾਉਂਦੀ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਮੌਤ ਰੂਪੀ ਕੰਡਾ ਦੁੱਖ ਹੈ, ਇਹੀ ਸਾਰਿਆਂ ਨੂੰ ਡਰਾ ਰਿਹਾ ਹੈ, ਇਹੀ ਸਭ ਤੋਂ ਵੱਡਾ ਦੁੱਖ ਹੈ, ਹੋਰ ਇਹਦੇ ਨਾਲ ਵੱਡਾ ਕੋਈ ਦੁੱਖ ਨਹੀਂ ਸੁੱਝ ਰਿਹਾ।
1: ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ।
0: ਕਾਲ ਜਿਹੜਾ ਹੈ ਨਾ, ਇਹ ਆਫਰਿਆ ਤੁਰਿਆ ਫਿਰ ਰਿਹਾ, ਸੰਸਾਰ ਉੱਤੇ ਵਰਤ ਰਿਹਾ ਹੈ, ਤੇ ਪਾਪੀਆਂ ਨੂੰ ਬੜੇ ਦੁੱਖ ਦਿੰਦਾ ਹੈ, ਪਾਪੀਆਂ ਦੇ ਬੜੇ ਤਰਾਹ ਕੱਢ ਛੱਡਦਾ ਹੈ। ਜਿਹੜੇ ਪਾਪ ਕਰਨ ਵਾਲੇ ਬਾਣੀ ਕਹਿੰਦੀ ਹੈ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਕਸੇਦ। ਪਾਪੀ ਨੂੰ ਡਰ ਰਹਿੰਦਾ ਹੈ ਵੀ ਹੁਣ ਮੈਂ ਪਾਪ ਤੇ ਕਰ ਲਿਆ, ਖੋਰੇ ਕੀ ਬਣੇਗਾ। ਸਭ ਤੋਂ ਜ਼ਿਆਦਾ ਮੌਤ ਪਾਪੀ ਨੂੰ ਡਰਾਉਂਦੀ ਹੈ।
1: ਗੁਰ ਸਬਦੀ ਹਰ ਭੇਦੀ ਹੈ, ਹਰ ਜਪ ਹਰ ਬੂਝੈ।
0: ਇਹਨਾਂ ਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਚ ਵਿੰਨ ਲਿਆ ਨਾ ਸੰਗਤ ਜੀ, ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਸੰਸਾਰ ਤੇ ਕੋਈ ਜੰਮ ਨਹੀਂ ਰਿਹਾ, ਕੋਈ ਮਰ ਨਹੀਂ ਰਿਹਾ, ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਇਹਨੇ ਜੰਮਣਾ ਮਰਨਾ ਹੈ, ਚੋਲਾ ਹੈ, ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਉਹਦੇ ਆਵਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਹਨਾਂ ਦਾ ਇਹ ਭਰਮ ਜਿਹੜਾ ਉਹ ਖਤਮ ਹੋ ਗਿਆ, ਗੁਰੂ ਦੇ ਸ਼ਬਦ ਦੁਆਰਾ ਸਮਝ ਲੱਗ ਗਈ ਹੈ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਹੋਈ। ਸ਼ਬਦ ਦੁਆਰਾ ਉਹਨਾਂ ਨੂੰ ਇਹੋ ਜਿਹਾ ਜੀਵਨ ਮਿਲ ਗਿਆ ਜਿਹਨੂੰ ਮੌਤ ਵੀ ਨਹੀਂ ਮਾਰ ਸਕਦੀ।
1: ਸੋ ਹਰ ਸਰ ਨਾਈ ਛੁੱਟੀ ਹੈ ਜੋ ਮਨ ਸਿਓ ਜੂਝੈ।
0: ਹਰ ਵੇਲੇ ਫਿਰ ਆਪਣੇ ਮਨ ਨਾਲ ਝਗੜਾ ਕਰਦੇ ਰਹਿੰਦੇ ਹੈ, ਗੁਰੂ ਦੇ ਸ਼ਬਦ ਦੁਆਰਾ ਇਹਦੇ ਨਾਲ ਜੰਗ ਕਰਦੇ ਰਹਿੰਦੇ ਹੈ। ਇਹ ਤੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰ ਲਈ ਔਰ ਜਿਨ੍ਹਾਂ ਨੂੰ ਸਮਝ ਆ ਗਈ ਗੁਰੂ ਦੀ ਸ਼ਰਨ ਚ ਪੈ ਕੇ ਪ੍ਰਮਾਤਮਾ ਦੇ ਨਾਮ ਜਪ ਕੇ ਉਹ ਛੁੱਟ ਗਏ ਹੈ, ਉਹਨਾਂ ਨੇ ਬਾਂਹ ਖੜੀ ਕਰਕੇ ਕਿਹਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਣੇ ਆਨੰਦ, ਮਰਨੇ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਸਾਰਿਆਂ ਦੇ ਤਰਾਹ ਕਢਾਈ ਫਿਰਦੀ ਹੈ ਉਹ ਕਹਿੰਦੇ ਸਾਨੂੰ ਤਾਂ ਇਸ ਗੱਲ ਚ ਆਨੰਦ ਹੈ, ਪਤਾ ਲੱਗ ਗਿਆ ਮਰਨਾ ਤੇ ਹੈ ਹੀ ਕੁਝ ਨਹੀਂ ਹੈ।
1: ਮਨ ਵਿਚਾਰ ਹਰ ਜਪ ਕਰੇ ਹਰ ਦਰਗਹ ਸੀਜੈ।
0: ਜਿਨ੍ਹਾਂ ਦਾ ਮਨ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦਾ ਉਹਦੀ ਵਿਚਾਰ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ, ਉਹਨਾਂ ਦਾ ਲੋਕ ਪ੍ਰਲੋਕ ਸੁਹੇਲਾ ਹੋ ਗਿਆ, ਬੰਧਨਾਂ ਤੋਂ ਉਹ ਛੁੱਟ ਗਏ ਹਨ, ਜੀਵਨ ਹੀ ਮੁਕਤ ਉਹਨੇ ਹੋ ਗਏ ਹੈ, ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਮਾਣ ਤੇ ਸਤਿਕਾਰ ਮਿਲਿਆ। ਇਹ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਿਤਵ ਉਪਦੇਸ਼ ਜਿਹੜਾ ਸਾਨੂੰ ਲੜੀਵਾਰ ਪਾਵਨ ਗੁਰਬਾਣੀ ਵਿੱਚ ਬਖਸ਼ਿਸ਼ ਕੀਤਾ ਹੈ। ਸੰਗਤਾਂ ਦੇ ਗਿਆਤ ਵਾਸਤੇ ਇੱਕ ਬੇਨਤੀ ਹੈ ਕਿ ਜਾਗਤ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਤਿਕਾਰ ਸੋਧ ਐਕਟ ਜਿਹੜਾ ਹੈ 2026 ਉਹਦੇ ਸੰਬੰਧ ਵਿੱਚ ਬਹੁਤ ਵੱਡੀ ਕੱਲ ਕਾਨਫਰੰਸ ਜਿਹੜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਰੇ ਪੰਥ ਵੱਲੋਂ ਕੀਤੀ ਜਾ ਰਹੀ ਹੈ। ਇਸ ਕਰਕੇ ਸਮੂਹ ਸਿੱਖ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਰਾਮਦਾਸ ਜੀ ਦਾ ਕੁਟਾਨਕੋਟ ਸ਼ੁਕਰਾਨਾ, ਪ੍ਰਬੰਧ ਦਾ, ਸੰਗਤਾਂ ਦਾ ਧੰਨਵਾਦ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਸੀ, ਕਰਤਾਰ ਸਿੰਘ ਸਰਾਭਾ ਇੱਕ ਵੱਡਾ ਮਹਾਨ ਨਾਇਕ, ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਰਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਆਪਾਂ ਸਰੋਤਿਆਂ ਨੂੰ?
1: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਦੋਂ ਹੀ ਜਿਹੜਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ, ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਦੀ ਉਮਰ ਚ, ਸਿਰਫ ਕੁਛ ਵੀ ਨਹੀਂ ਹੈ। ਤੇ 24 ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ। ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋਈ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ, ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇ ਦੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ, ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਬੋਝ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਰੇ ਯੂਨੀਵਰਸਿਟੀ ਦੇ ਵਿੱਚ ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਉਸ

ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ। ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਆਉਂਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ ਸੱਤ ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ, ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ, ਬਿਲਕੁਲ ਯੰਗ ਬਲੱਡ ਸੀ, ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ, ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ, ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ, ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ, ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ, ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ, ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ, ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ, ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ, ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਇਹ ਸੀ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ, ਤੇ ਹਾਂ ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਜਾਂ ਅੱਜ ਦਾ ਜਿਹੜਾ UK ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ, ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕੀ ਜਾ ਰਹੀ ਹੈ, ਤੇ ਵੀ ਹੁਣ ਇਹ ਮੌਕਾ ਹੈ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਕਰਨ ਦਾ ਬਗਾਵਤ ਕਰਨ ਦਾ, ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ

0: ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ, ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਲਿਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਜਿਹੜੀ ਗੁਪਤ ਰੱਖੀ ਗਈ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ, ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ, ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ, ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ, ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ, ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉਸ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ, ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ। ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ, ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ, ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਤਾ, ਤੇ ਇਹਨਾਂ ਦੇ ਖਿਲਾਫ਼ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸਾਜ਼ਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੌਨਸਪਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜ਼ਿਸ਼ ਕੇਸ ਉਹਦਾ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ, ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ, ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਭਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨਾਂ ਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ ਖਾਸ ਸੀ, ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ। ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਗਈਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ, ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ। ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ, ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ, ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ, ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ ਤਿੰਨ ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ ਤਿੰਨ ਜਿਹੜੇ ਰੰਗ ਸੀ, ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ ਤਿੰਨੇ ਜਿਹੜੇ ਰੰਗ ਸੀ, ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਵਿੱਚ। ਦੇ ਵਿੱਚ ਦੋ ਤਲਵਾਰਾਂ ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲਿਖੋ ਤੇ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ ਦੋ ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ, ਜਦੋਂ ਉਹਨਾਂ ਕਿਹਾ ਕਿ ਵੀ ਇਹ ਜਿਹੜੀ ਲੜਾਈ ਹੈ ਤਿੰਨਾਂ ਕੌਮਾਂ ਦੀ ਲੜਾਈ ਹੈ ਇਕੱਠੀ, ਜਿਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧ ਇਹਨਾਂ ਤਿੰਨਾਂ ਨਾਲ ਸੰਬੰਧ ਉਹ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ ਤਿੰਨੇ ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ। ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ ਤਿੰਨ ਰੰਗ ਹੋਣੇ ਚਾਹੀਦੇ ਨੇ ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ, ਜਿਹਦੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ ਠੀਕ ਉਹ ਤੋਂ ਬਾਅਦ ਚ ਬਦਲਦਾ ਕੇਸਰੀ ਹੋ ਗਿਆ। ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ ਦੋ ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ, ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ, ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ। ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਲਿਆ ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ ਤਿੰਨ ਜਿਹੜੇ ਰੰਗ ਹੈ ਤਿੰਨ ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ ਤਿੰਨੇ ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ। ਤੇ ਇਹ ਇੱਕ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟੇ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਉਹ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੇ ਆ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲਾਈਨ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ। ਤੇ ਪਰ ਇਹ ਵੀ ਸਰਾਭੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣੇ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ, ਤੇ ਬਾਅਦ ਵਿੱਚ ਠੀਕ ਆ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਘੱਟ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ, ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੀ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ, ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਉਸ ਦੇਸ਼ ਭਗਤ ਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਸੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
1: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀ ਕਿ ਉਸ ਹਿਸਾਬ ਦੇ ਨਾਲ ਕਦੀ ਰੈਕੋਗਨੇਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤਾਂ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
0: ਨਹੀਂ, ਇਹੀ ਵੱਡਾ ਕਾਰਨ ਤਾਂ ਹੋਈ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਬਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ ਚ ਆ ਗਈ, ਸਟੇਟਾਂ ਦੀ ਜਿਹੜੀ ਬਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲੇ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
1: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
0: ਹਾਂ ਜੀ, ਹਾਂ ਬਿਲਕੁਲ ਸਹੀ ਗੱਲ ਹੈ।
1: ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਜੀ, ਧੰਨਵਾਦ ਜੀ।
1: ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਾਨੂੰ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ? ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਚੱਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tyreforce.com.au।
3: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ, ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ, ਮੈਲਬੌਰਨ ਦੁਆਰਾ ਅਧਿਕਾਰਿਤ।

ਦਾ ਹੱਲ ਹੈ ਉਹ ਇਹੀ ਹੈ। ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ, ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ, ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜ਼ਿੰਦਗੀ ਜੀਵਨ ਹੈਗਾ। ਤੇ ਇਹ ਇੱਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ। ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਥਾਂ ਆਉਂਦਾ ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ। ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ, ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ, ਤਰੀਕੇ ਨੇ, ਬੜਾ ਕੁਛ ਹੈ, ਸਿਮਰਨ ਹੈ, ਬਹੁਤ ਕੁਛ ਹੈ। ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ, ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆਂ ਦੇਖ ਲਈ ਆ, ਉਹਨੂੰ ਲੱਗਦਾ ਕਿ ਇਹ ਦੁਨੀਆਂ ਨਾਸ਼ਵਾਨ ਹੈ, ਇਹ ਚ ਕੱਖ ਨਹੀਂ ਆ, ਉਹਨੂੰ ਲੱਗਦਾ ਕਿ ਇਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਇਹਨਾਂ ਨੇ ਦੇਖਿਆ ਕੁਛ ਨੀ, ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ, ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨਾਂ ਨੇ ਨਹਿਰ ਛਾਲ ਮਾਰਤੀ, ਉਹਨਾਂ ਨੇ ਤਾਂ ਜ਼ਿੰਦਗੀ ਅਜੇ ਦੇਖਣੀ ਸੀ, ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ। ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ, ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਈਕਨ ਨੇ, ਸਾਡੇ ਵੱਡੇ ਰੋਲ ਮਾਡਲ ਨੇ, ਉਹ ਵੀ ਹੇਠੋਂ ਹੀ ਉੱਠ ਕੇ ਆਏ ਨੇ। ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਆ, ਚਲੋ ਹੁਣ ਹਾਲਾਤ ਕੁਛ ਬਦਲੇ ਨੇ, ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ, ਆਮ ਜਿਹੜੇ ਹੈਗੇ ਆ ਬੜੇ, ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇਗੇ। ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ ਬਹੁਤ ਕੁਛ ਕਰ ਸਕਦਾ, ਲੋਕ ਕਰਦੇ ਵੀ ਨੇ, ਕਾਮਯਾਬ ਵੀ ਹੁੰਦੇ ਨੇ। ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ, ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ। ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ, ਇਹਦੇ ਮੈਨੂੰ ਲੱਗਦਾ ਕਿ 2-3 ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ, ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ, ਉਹਨੂੰ ਉਲੰਘ ਕੇ ਕਿਤੇ ਚੱਲਿਆ ਗਿਆ। ਹੁਣ ਉਹਦੇ ਵਿੱਚ 2-3 ਚੀਜ਼ਾਂ ਨੇ, ਜਾਂ ਹਿੰਸਾ ਜ਼ਿਆਦਾ ਹੈ, ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਕਿ ਮੇਰੇ ਕੋਲੇ ਆਹ ਹੈ, ਤੇਰੇ ਕੋਲੇ ਆਹ ਨਹੀਂ, ਤੇ ਮੇਰੇ ਕੋਲੇ ਆਹ ਚੀਜ਼ ਹੈ, ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਹੁੰਦਾ, ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ, ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ, ਤੇ ਆਪਣੇ ਆਪ ਨੂੰ ਵੱਡਾ ਦੱਸਣਾ, ਮੈਂ ਤਾਂ ਵੱਡਾ, ਮੇਰੇ ਕੋਲੇ ਆਹ ਹਥਿਆਰ ਹੈ, ਮੇਰੇ ਕੋਲੇ ਆਹ ਕਾਰ ਹੈ, ਤੇ ਉਹ ਕਿੱਥੇ ਹੈ। ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਦ ਨਹੀਂ। ਤੇ ਇਹ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ, ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ। ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲ ਰਹੇ ਹੋ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਉੱਠ ਸਕਦਾ ਜਾਂ ਹੋਗਾ। ਇਹੀ ਲਾਈਫ ਦੇ ਵਿੱਚ ਆ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ, ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ, ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ ਹੈ, ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣੇ, ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰਸ ਅਸੀਂ ਦੇਖਦੇ ਹਾਂ ਸੜਕਾਂ ਤੇ, ਕਈ ਵਾਰੀ ਕੋਈ ਜਿਹੜੇ ਹੈ ਜਿਨ੍ਹਾਂ ਦੇ ਕੋਈ ਕਈ ਵਾਰੀ ਲਿਮਸ ਵੀ ਨਹੀਂ ਹੁੰਦੇ ਜਾਂ ਇੱਦਾਂ ਦੇ ਜਿਹੜੇ ਹੈਂਡੀਕੈਪ, ਉਹ ਵੀ ਇਹ ਹੈ ਕਿ ਚਲੋ ਉਹ ਪੁੱਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਹੈ, ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਤੇ ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਹੈ, ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨਾ, ਤੇ ਪਰ ਜਿਉਣਾ ਹੈ, ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ, ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਈਡ, ਚਲੋ ਉਹ ਤਾਂ ਇੱਕ ਪੌਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ,
ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਨਾਲ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼

0: ਰਹੇਗਾ। ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ, ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ, ਨੰਬਰ ਘੱਟ ਗਏ ਤਾਂ ਬੱਚੇ ਨੇ ਸੁਸਾਈਡ ਕਰ ਲਿਆ। ਤੇ ਇਸ ਰੂਪ ਦੇ ਵਿੱਚ ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ, ਨਵ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ, ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਤ ਕੇ ਕਿ ਆਪਾਂ ਐਂ ਕਰਨਾ, ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ, ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋਂ ਦਿਨ, ਤੇ ਉਹ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਾਡੇ ਐਂਟਰਟੇਨਮੈਂਟ ਦੇ, ਉਹਦੇ ਵਿੱਚ ਦੇਖ ਕੇ ਕਿ ਬੰਦਾ ਰਾਤੋ ਰਾਤ ਅਮੀਰ ਹੋ ਗਿਆ ਜੀ, ਉਹਦੇ ਚ ਆਹ ਤਰੀਕਾ ਅਪਣਾ ਲਿਆ ਜੀ, ਉਹ ਹੈ ਕੋਈ ਸ਼ੇਅਰਾਂ ਚ ਪੈਸੇ ਲਾ ਕੇ ਮਰ ਗਿਆ, ਤੇ ਦੂਜੇ ਇਸੇ ਚੱਕਰ ਚ ਅਸੀਂ ਸਾਥੋਂ ਉਹ ਤਾਂ ਕੁਛ ਹੋ ਨਹੀਂ ਰਿਹਾ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਓ। ਤੇ ਪਹਿਲਾਂ ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ, ਕੋਈ ਧਾਰਮਿਕ ਲੀਡਰ ਹੈ, ਉਹਨੂੰ ਸੁਣਨ ਲਈ ਲੋਕ ਵੀ ਹੀਰਾਂ ਘੱਤ ਕੇ ਜਾ ਰਹੇ ਨੇ। ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ, ਉਵੇਂ ਦੇ ਵਿਚਾਰ, ਉਦੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ ਦੇ ਵਿੱਚ ਨਹੀਂ ਰਹੀਆਂ। ਹਾਲਾਂਕਿ ਸਿਰਫ ਇਕੱਲਾ ਇਹ ਨਹੀਂ ਹੈਗਾ ਕਿ ਸਾਡੇ ਧਰਮਾਂ ਦੇ ਵਿੱਚ, ਇਕੱਲੇ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਆ ਉਹ ਸਾਰੀਆਂ ਹੋਰਨਾਂ ਜਿਹੜੇ ਹੈਗੇ ਧਰਮ ਨੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਕਥਾਵਾਂ ਪਈਆਂ ਇੱਥੇ ਮਨੁੱਖ ਜੂਝਦਾ, ਤੇ ਭਾਵੇਂ ਉੱਥੇ ਇੱਥੋਂ ਤੱਕ ਕਿ ਰਾਜੇ ਮਹਾਰਾਜਿਆਂ ਤੇ ਭੀੜਾਂ ਪੈਂਦੀਆਂ, ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ। ਤੇ ਰਾਜਾ ਹਰੀਸ਼ ਚੰਦਰ ਤੇ ਦੀ ਕਹਾਣੀ ਦੀਆਂ ਫਿਲਮਾਂ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ, ਕੱਲਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ, ਇਸ ਕਰਕੇ ਤੁਸੀਂ ਸਟਰਗਲ ਜਿਹੜੀ ਆ ਉਹ ਕਿੱਦਾਂ ਕਰਨੀ ਹੈ, ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ। ਸੋ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਕਿ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ, ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ, ਹੁਣ ਹਰੇਕ ਆਪਣਾ ਮੋਬਾਈਲ ਫੋਨ ਲਏ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ, ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ, ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਤੇ ਉਹ ਹੈ ਵੀ ਉਹਦੀ ਇੱਛਾ ਹੈ ਕਿ ਮੇਰੇ ਕੋਲ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ, ਉਹ ਉਸ ਪਾਸੇ ਨੂੰ ਤੁਰ ਪਿਆ। ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕ ਇਹਦਾ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ, ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨੀ, ਖਾਸ ਕਰਕੇ ਅਸੀਂ ਦੇਖਦੇ ਹਾਂ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ, ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ, ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਪਰ ਉਸ ਰੂਪ ਦੇ ਵਿੱਚ ਨੀ ਜਿਵੇਂ ਪਹਿਲਾਂ ਸੀ, ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ, ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਹੈ ਕਿ ਉਹਨਾਂ ਨੂੰ ਮਿਹਨਤ ਕਰਨਾ ਨੀ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨੀ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ਼ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਰੰਗੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
1: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ, ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13 11 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੁਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300 669 400 1-300-659-4667 सो इस नंबर दे उत्ते कॉल कर सकते हो जां फिर 1300-2246-36 दे उत्ते भी अपनी मानसिक सेहत दे बारे तुसी गलबात कर सकते हो। कोई किसी किस्म की आस पास तुहानू एमरजेंसी नज़र आउंदी आ ते 000 दे उत्ते जरूर कॉल तुसी कर सकते हो। सो आस्ट्रेलिया दे विच जिद्दां आपां वेखदे आं हुण जिद्दां आपां नंबर पढ़े आ ये रेडियो टीवी दे उत्ते भी ये सारियां चीज़ां लाजमी ने कि जदों भी तुसीं कोई इदां दी गल करदे हो तो उहदे विच ये नंबर जरूर तुसीं मैनशन करने आ कि जेकर किसी नूं लोड आ तो उहदे तक वो पहुँच सके। कि इदां दी जिहड़ियां सुविधावां ने कि उत्थे भी ने बहुत सारी आपां वेखदे आ कि हुंदा सारा कुछ उत्थे भी आ पर आम लोकां तक वो चीज़ पहुँच ही नहीं पाउंदी।
0: नहीं देखो इत्थे कुछ बच्चों लई स्टूडेंट्स लई जिहड़ियां कुछ हेल्पलाइन ये बनिया सी कि उन्हां नूं पढ़ाई दा कितने स्ट्रेस है या होर है पर इन जनरल जिहड़ा है वह कोई इदां दा सिस्टम नहीं। ठीक है मैंटल हेल्थ लई इत्थे डिपार्टमेंट खुले ने हुण सब तो वध दसदे ने कि ओपीडी दे विच सब तो वध जिहड़ा रश हुंदा मैंटल हेल्थ वालां दे जां जिहड़े सैकेटरी डिपार्टमेंट है जां सैकालोजी डिपार्टमेंट है हस्पतालां दे उत्थे सब तो वध रश हुंदा। ये समस्यावां दा लोकां च है चलो जिन्ना कोई हस्पताल जां हेल्थ सिस्टम तुहाडा उहदे लई करदा है ते पर इह नहीं आ कि इमीजिएट तुहानूं कोई सलाह देण लई जां कोई रिलीफ देण लई इदां दी हेल्पलाइन होवे। ठीक है बच्चां वास्ते जां स्ट्रेस मंद है जां एग्जाम दे दिनां च खास करके उस हेल्पलाइन वगैरह सामने आ जांदियां ने ते पर इस तरह का जिदा तुम आस्ट्रेलिया इस तरह का जो है वह कुछ नहीं है। ते बाकी भी सब तो मतलब है कि असि लोगों जरा उन्होंने जबान खोली असि उन्होंने जरा उन्होंने बोलने के जेडे मौके से किसी भी तरीके होंगे सी जे है वह साढ़े खत्म हो रहे हैं। वह नहीं कि एक कोई डेलीबरेटली जो कोई कानून लागू करके खोली है ये हौली हौली जो सा डिवेलपमेंट का मॉडल है बहुत जिम्मेवार है जरा रंगरू जी क्योंकि अभी बाहरी तौर पर बहुत डिवेलप कर रहे हैं नवी चीजा आ गई जी नवे तरीके दशीन आ गई जी नवे फ्रिज आ गए जी होर आ गए जी सारा कुछ हो गया तो पर बंदा अंदरों उ खड़ा है तो ज्यादा है कि नाल डिवेलप करे अपने आप मेंटली सैकालोजिकली होर हासिल करने के चक्कर रेस चक्कर च पै जाता है करजे फस जाता है बाकी ये गल्लां होंदियां ने ते जां जिवें हुण जिहड़ी रीसेंट घटना दा आपां जिक्र कीता है उह हुण अपने पेरेंट्स नूं जिहड़ा उह जिम्मेवार जिहड़ा दस रहे हैं। हालांकि मैनूं लगदा नहीं कि इहदे च कोई बहुत ही कोई वड्डी गल जिहड़ी उह निकले क्योंकि गल तां उह जी हजूरी दी जां हां जी दी हुंदी है ते जां इह वी कई वारी पेरेंट्स हुंदा है कि साडा उवें तरहां दा जिहड़ा दबदबा परिवार ते बणिआ रहे जिवें पहलां स्टाइल सीगा ते उह जिद्दां दे हुण नवें बच्चे जां नवें उह आजादी चाहुंदे आ उदों दी कोई प्रॉब्लम इदा की आई हो पर असल गल है कि जो सारा जी सासायटी है अपने एक पिंड तक जी सब तो छोटी यूनिट है सोसायटी की उत्थे तक बाकी गल्लां उत्थे पहुंच गईयां उत्थे ब्यूटी पार्लर वाले भी पहुंच गए उत्थे मोबाइल भी पहुंच गए उत्थे नशा भी पहुंच गया केमिस्ट दीयां गोलियां दीयां दुकानां भी पहुंच गईयां ते पर इह है कि बंदे लई जिहड़ी असल चीजां जिहड़ियां चाहीदियां उह उत्थे है नहीं उत्थे स्पोर्ट्स का कोई ठीक है हौली हौली उह करदा कि उह जिवें पहलां इक हुंदा अपने तौर ते हुंदा सी कि जिहड़ा लोक अपने तौर ते कित गोला सुटन लग गए कित कबड्डी खेडन लग गए कित फुटबॉल खेडन लग गए तो वह जरा रुझान जरा खत्म हो रहा है तो एंटरटेनमेंट का तो मॉडल ही बदल गया जो मैं पहला दस कि जो साझे रूप के मनोरंजन करना हुंदा सी भावें खेडां राही हुंदा सी भावें कितें गा के खड़ा राही हुंदा सी उह हुण तुहाडे मोबाइल च आ गया तुसीं पता नहीं की सुणदे हो बैठे की नहीं सुणदे जिहड़ा समूहिक रूप दे विच तुसीं सुणदे सी उह तुहाडा प्रैशर रिलीज बहुत करदा सी इस मामले ते कोई बंदा घरों थोड़ा मोटा दुखी उत्थे जा के उहनूं लगदा सी मैनूं राहत मिल रही है इदां ही डेरियां दे विच जां उत्थे जा के उह महसूस करदा सी राहत मिल रही है ते हुण इह सारा कुछ जिहड़ा सी उह उल्टा हो गया। ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰੰਜੋਜੀ ਚ ਗੱਲਾਂ ਨੇ ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਇੱਦਾਂ ਦੇ ਸਟੈਪ ਚੁੱਕ ਰਹੇ ਨੇ।
1: ਜੀ ਬਿਲਕੁਲ, ਬੜੇ ਸਾਰੇ ਪੁਆਇੰਟ ਨੇ ਅਤੇ ਸਾਰੇ ਦੇ ਸਾਰੇ ਸਾਨੂੰ ਵਿਚਾਰਨੇ ਪੈਣਗੇ। ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤਾਂ ਆਪਾਂ ਤਰੱਕੀ ਕਰ ਰਹੇ ਹਾਂ, ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ, ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ, ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ, ਪਰ ਵੇਖਿਆ ਜਾਵੇ ਤਾਂ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ, ਜਾਂ ਤਾਂ ਆਪਾਂ ਉਹਨੂੰ ਸਮਝਿਆ ਨਹੀਂ ਹੈ ਅਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ। ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜ ਨਾਲੇ ਅਤੇ ਵਿਚਾਰ ਨਾਲੇ ਨੇ। ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਵੇਖੀਏ, ਤਾਂ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ। ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤਾਂ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਆ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ। ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਇਹ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ, ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ।
0: ਨਹੀਂ ਬਿਲਕੁਲ, ਇਹ ਤਾਂ ਹੈ ਹੀ ਹੈ, ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ, ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ, ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਆ ਜਿਹੜੀ ਤੁਹਾਨੂੰ ਚਲਾ ਰਹੀ ਹੈ, ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ, ਤੇ ਫਿਰ ਇਹ ਹੈ ਕਿ ਸਾਡੇ ਅਗਲੀ ਜੂਨ ਚ ਤੁਸੀਂ ਆ ਜਾਣਾ ਆ ਪੈਣਾ। ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ, ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ, ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ, ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ, ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ, ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ, ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ, ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਹੈ ਇਹ। ਤੇ ਪਰ ਜਦੋਂ ਹੁਣ ਇੱਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ, ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ, ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨੀ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ, ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ। ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਸਾਡੇ ਸੋਸ਼ਲ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ, ਤੇ ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟਸ ਤੁਹਾਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ, ਤੇ ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ। ਤੇ ਸੋ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਹੈ ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਲਾਸ਼ਾਂ ਉਹਨਾਂ ਦੀ ਹਜੇ ਸੰਸਕਾਰ ਨਹੀਂ ਹੋਇਆ ਰੱਖੀਆਂ ਹੋਈਆਂ ਨੇ, ਤੇ ਉਹ ਸਾਰਾ ਕੁਛ ਹੈ, ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ। ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ ਜਾਂ ਇੱਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਇੱਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਹਨਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਨੇ, ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨਸ ਦੇ, ਤੇ ਪਰ ਅਜੇ ਇੱਦਾਂ ਦਾ ਕੋਈ ਗੱਲ ਸਾਹਮਣੇ ਆਈ ਨਹੀਂ।
1: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ, ਉੱਥੇ ਉਹ ਲੋਕ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ, ਅਤੇ ਉਹ ਚਲੋ ਜੇ ਹੋ ਰਹੀ ਆ ਵਾਜਬ ਕੋਈ ਕਰ ਰਿਹਾ ਵਾ ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ ਏ ਆਈ ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ। ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋ ਜਾਣਾ।
0: ਨਹੀਂ ਇੱਥੇ ਤਾਂ ਬਿਲਕੁਲ ਹੀ ਹੈ ਨਹੀਂ, ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ। ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੋਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਡਰਾਮਾ ਏਦਾਂ ਦੇ ਐਪਰਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ 'ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ। ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ, ਇੱਥੇ ਇੱਕ ਰੋਪੜ ਦੇ ਨੇੜੇ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਵਿੱਚ, ਪਿਆਰਾ ਸਿੰਘ ਪਨੇਰਾ ਵਾਲਾ, ਉਹ ਹੁਣ ਮਰ ਗਿਆ। ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜਗਾੜ ਖੜਾ ਕਰ ਲਿਆ ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ। ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ ਕਿਉਂਕਿ ਉੱਥੇ ਲੋਕ ਆਉਂਦੇ ਆ, ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸ਼ਕਤ ਤਾਕਤ ਉਹਦੀ ਸ਼ਕਤੀ ਹੈ, ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ ਹੈ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ 'ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਹੈ, ਪਰ ਉਹਨਾਂ ਦਾ ਹੱਲ ਫੇਰ ਨਹੀਂ ਕੋਈ ਹੈਗਾ।
1: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਹਟੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤਾਂ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਇਹ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀ ਤਾਂ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਾਲੇ ਬਣ ਕੇ ਉਭਰੂਗੀ, ਹਾਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਅਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤਾਂ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤਾਂ ਉਹ ਵੀ ਕੋਈ ਇੱਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜੇ ਉਹ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
0: ਨਹੀਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਕੱਲਾ ਆਰਥਿਕਤਾ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਕਿ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ। ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਵੀ ਹੈ ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ ਡਿਵੈਲਪਮੈਂਟ ਦੀ। ਜਦੋਂ ਮੈਂ ਦੱਸਿਆ ਮਾਡਲ ਇੱਦਾਂ ਦੇ ਆ ਗਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਅੱਜ 4 ਪੈਸੇ, ਉਹ ਕਹਿੰਦਾ ਮੇਰੇ ਕੋਲ 10 ਹੋਣ, ਇਹਦੇ ਕੋਲ 10, ਉਹਦੇ ਕੋਲ 50 ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗੇ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ, ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ। ਬਹੁਤ ਜ਼ਿਆਦਾ ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕਿ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨਹੀਂ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ, ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨੀ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋਰ ਕੇ, ਤੇ ਉਹ ਨੀ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇੱਦਾਂ ਹੈ, ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ ਤੇ ਸੋਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿੰਨੀਆਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ ਦੋ ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ। ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
1: ਨਹੀਂ ਬਿਲਕੁਲ, ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ, ਤੇ ਸੋਚਣਾ ਚਾਹੀਦਾ ਵੀ ਆ, ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ, ਉਹਦਾ ਇਲਾਜ ਨਾ ਹੋਇਆ, ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ, ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ, ਤਾਂ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ, ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ, ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
0: ਇਹਦੇ ਚ ਬਹੁਤ ਵੱਡਾ ਫਰਕ ਤਾਂ ਹੈ ਕਿ ਇੱਕ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ, ਤੇ ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ। ਤੇ ਉਹ ਜਿੱਦਾਂ ਸ਼ੁਰੂ ਚ ਕਿਹਾ ਕਿ ਜਦੋਂ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ, ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ। ਪਰ ਭਾਵੇਂ ਇਹ ਲੱਗਦਾ ਹੈ ਕਿ ਖਾਸ ਨਹੀਂ ਹੈ, ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਹ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ, ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਇਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਇਸੇ ਕਰਕੇ ਜਾਂਦਾ ਨਾ, ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ। ਪਰ ਜਦੋਂ ਇਹ ਗੱਲ ਜ਼ਿਆਦਾ ਘਰ ਕਰ ਜੇ ਸਾਈਕੋਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਬਦਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
1: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾਅ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ। ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
0: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ, ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
1: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ ਦਿਲ ਤੋਂ ਹੀ ਖੋਲਦੇ ਰਹੋ। ਬਾਕੀ ਕਿਸੇ ਨੂੰ ਕੋਈ ਸਮੱਸਿਆ ਵਾ, ਕਿਸੇ ਵੀ ਕਿਸਮ ਦੀ ਸਮੱਸਿਆ ਵਾ, ਤਾਂ ਉਹਦਾ ਤੁਸੀਂ ਨੰਬਰ ਉਹਨੂੰ ਦੇ ਸਕਦੇ ਹੋ 13 11 14 ਜੇ ਆਸਟ੍ਰੇਲੀਆ ਦੇ ਵਿੱਚ ਆ, ਅਤੇ ਇਸ ਤੋਂ ਬਾਅਦ ਤੁਸੀਂ 1300 669 ਅਤੇ 467 ਇਹ ਨੰਬਰ ਵੀ ਦੇ ਸਕਦੇ ਹੋ। ਬਾਕੀ ਔਨਲਾਈਨ ਗੂਗਲ ਦੇ ਉੱਤੇ ਜਾ ਕੇ ਵੀ ਇਹ ਨੰਬਰ ਭਰੇ ਜਾ ਸਕਦੇ ਨੇ। ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਕਈ ਤਰ੍ਹਾਂ ਦੀ ਮਦਦ ਅਵੇਲੇਬਲ ਹੈ। ਸੋ ਕੋਈ ਕਿਸੇ ਵੇਲੇ ਵੀ ਕਿਸੇ ਨੂੰ ਜ਼ਰੂਰਤ ਹੈ ਅਤੇ ਉਹਦਾ ਤੁਸੀਂ ਆਸਰਾ ਬਣੋ। ਸੋ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ। ਸਭ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ ਤੁਹਾਡਾ।
1: ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਰਹੇਗੀ। ਅਤੇ ਜੇਕਰ ਕੋਈ ਕਿਸੇ ਕਿਸਮ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਭਾਸ਼ਾ ਦੇ ਵਿੱਚ ਮਦਦ ਲੈ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੁਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ, ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1314-50 ਤੇ ਫੋਨ ਕਰੋ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ